ਵਾਹਿਗੁਰੂ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾਂ ਤੂੰ ਠਾਕੁਰ ਊਚ ਭਗਵਾਨਾ ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਉਪਰੰਤ ਹੁਕਮਨਾਮਾ ਸਾਹਿਬ ਸਿੰਘ ਸਾਹਿਬ ਗਿਆਨੀ ਗਰਜਾ ਸਿੰਘ ਜੀ ਪਾਸੋਂ ਸਰਵਣ ਕੀਤਾ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੇ ਬਲ ਬਖਸ਼ਣ। ਸੰਗਤ ਜੀ, ਗੁਰੂ ਘਰ ਵਿਖੇ 23 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਦਿਹਾੜਾ, 27 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਇਹ ਸਾਰੇ ਦਿਹਾੜੇ ਬਹੁਤ ਹੀ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ। ਸੋ ਵੱਧ ਤੋਂ ਵੱਧ ਸੰਗਤ ਜੀ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਜਾਂ ਹੋਰ ਸਮਾਗਮ ਜਿਹੜੇ ਉਲੀਕੇ ਜਾ ਰਹੇ ਨੇ ਉਹਨਾਂ ਦੀਆਂ ਸੇਵਾਵਾਂ ਲੈ ਕੇ ਲਾਹੇ ਪ੍ਰਾਪਤ ਕਰੋ। ਇਸ ਸ਼ੁੱਕਰਵਾਰ ਨੂੰ ਗੁਰੂ ਘਰ ਵਿਖੇ 8 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਵੱਧ ਤੋਂ ਵੱਧ ਸੰਗਤ ਜੀ ਬਾਣੀ ਸੁਣ ਕੇ ਸੇਵਾ ਕਰਕੇ, ਵਲੰਟੀਅਰ ਸੇਵਾ ਕਰਕੇ ਵੀ ਲਾਹੇ ਪ੍ਰਾਪਤ ਕਰਨ ਦਾ ਯਤਨ ਕਰਿਆ ਕਰੋ। ਗੁਰੂ ਕੇ ਲੰਗਰ ਹਾਲ ਵਿੱਚ ਪ੍ਰਸ਼ਾਦੇ ਪਕਾਉਣ ਵਾਸਤੇ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਜਿੰਨਾ ਕੁ ਸਮਾਂ ਹੋ ਸਕੇ ਜ਼ਰੂਰ ਸਮਾਂ ਕੱਢ ਕੇ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ। ਆਓ ਸੰਗਤ ਜੀ, ਹੁਣ ਸਮਾਂ ਆਰਤੀ ਆਰਤੀ ਦੇ ਕੀਰਤਨ ਦਾ ਸੇਵਾ ਨਿਭਾ ਰਹੇ ਨੇ। ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ। ਫਿਰ 7:45 ਗੁਰ ਇਤਿਹਾਸ ਦੀ ਕਥਾ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਦਰਬਾਰ ਸਾਹਿਬ ਵਾਲੇ, 7:30-8 ਕਵੀਸਰ ਭਾਈ ਜੋਗਾ ਸਿੰਘ ਜੀ ਪਾਗੋਵਾਲੀ, ਉਹਨਾਂ ਦਾ ਜਥਾ ਸੇਵਾ ਨਿਭਾਵੇਗਾ। ਸੋ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਸੰਗ ਜੀ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਅਗਲਾ ਸਮਾਂ ਭਾਈ ਸਾਹਿਬ ਹੁਣ ਆਪਾਂ ਸੋ ਸਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਬਹੁਤ ਹੀ ਪ੍ਰੇਮ ਨਾਲ ਸਤਿਗੁਰਾਂ ਦੇ ਹਜ਼ੂਰ ਜੁੜ ਕੇ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਸੇਵਾ ਨਿਭਾਰੇ ਸਨ ਭਾਈ ਹਰਜਿੰਦਰ ਸਿੰਘ ਜੀ, ਭਾਈ ਸਾਹਿਬ ਜੀ ਦੇ ਜਥੇਦਾਰ, ਸਮੂਹ ਸੰਗਤ, ਪ੍ਰਬੰਧਕ, ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਣ।

ਤਨ ਮਨ ਧਾਨਾ ਸੇਵਾ ਕਰਕੇ ਲਾਹੀ ਪ੍ਰਾਪਤ ਕਰਿਆ ਕਰੋ। ਇਹ ਸ਼ੁੱਕਰਵਾਰ ਨੂੰ ਗੁਰੂ ਘਰ 8 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਵੱਧ ਤੋਂ ਵੱਧ ਬਾਣੀ ਸਰਵਣ ਕਰਕੇ, ਸੇਵਾ ਕਰਕੇ, ਵਲੰਟੀਅਰ ਸੇਵਾ ਕਰਕੇ

ਸਿੰਘ ਸਾਹਿਬ ਗਿਆਨੀ ਅਵਤਾਰ ਸਿੰਘ ਜੀ, ਬਾਈ ਜੀ ਅਤੇ ਗੁਰਮੁਖ ਪਿਆਰੇ ਉਹਨਾਂ ਪਾਸੋਂ ਬੜੇ ਪ੍ਰੇਮ ਦੇ ਨਾਲ ਆਨੰਦ ਮਾਣੀਏ ਜੀ। 7:30 ਵਜੇ ਭਾਈ ਕਵੀਸਰ ਭਾਈ ਜੋਗਾ ਸਿੰਘ ਜੀ ਭਾਗੋਵਾਲੀਏ ਦਾ ਜਥਾ ਆਪ ਸੰਗਤ ਨੂੰ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुफल मैन बेरी कर पार इस बेरी वह पाव सुफल

0: फतेह। परम सन्मान योग गुरु खालसा सतसंग जी, आप संगतां संध्या समय सतगुरु दे पावन पवित्र सोने दरबार दियां हाजरियां पर रहे हो। कीर्तनी जथे पासों गुरबाणी दा रस पिना मनोहर कीर्तन आप संगतां ने सरवण कीता है। हुण गुर इतिहास दी कथा दा समा होया है। पंचम पातशाह शहीदां दे सिरताज शांति दे सोमे महान परोपकारी सतगुरु तारण गगन नवखंड मह जोत स्वरूपी रहो पार पान मथुरा कछ भेद नहीं गुर अर्जन परतक हर। श्री अमृतसर साहिब सरोवर दी सेवा करवा रहे हैं दूर दुराडे तो ते नाल ही गिरदन वाई दियां संगतां सेवा कर रही हैं। कई जड़े प्राचीन गुरसिख ने वो भी आके सेवा कर रहे हैं। कई नवीन सिख भी हैं वो भी आके सेवा कर रहे हैं। बठिंडे दे इलाके विचों एक ब्राह्मण जाति विचों कोई व्यापारी मनुख सी जिसका नाम सी गंगा राम। उन्हें सोचिया मालवे दे इलाके विच खास करके बठिंडे दे इलाके विच बाजरे की खेती वधेरे होया करती सी जिसनू मोटा अन्न अक्सर कह देंदे ने। होर फसलां घट हुंदियां सन ते उन्हें सोचिया माझे दे इलाके विच बाजरे की खेती घट हुंदी सी ज्वार भी घट हुंदी सी ते उन्हें सोचिया उतों उन्हें बाजरा खरीदिया ते मालवे तो बठिंडे दे इलाके तो चल के पहला सतलुज दरिया पार किया फिर ब्यास दरिया पार लंघ के लोगों नूं पुछदा है भई मैं बाजरा वेचण वास्ते आया कोई मैनू इहो जी थां दसो जिथे बहुता समा ना लगे मेरा बाजरा छेती विक जाए तो मैं भी माया लैके मुनाफा लैके अपने घर नूं वापस मुड़ जावां। किसी ने यह गल आखी इस वेले गुरु अर्जन देव महाराज सच्चे पातशाह श्री अमृतसर साहिब नगर वसारे ने उहदे नाल नाल श्री अमृतसर साहिब सरोवर की सेवा भी करवा रहे हैं। जिथे नवां शहर वसदा होवे ते सरोवर की सेवा चलती होवे उत्थे बेअंत संगतां हजारां दी गिणती विच जुड़दियां ने। गुरु का तुट लंगर वरतदा है ते जे तूं उत्थे चलिया जावें हो सकदा है तेरा सारा बाजरा जो भी अनाज लैके आया है उत्थे विक सकदा है। बेअंत गुरु दे सिख ने गरीब सिख भी ने अमीर सिख भी ने इसलिए तूं उत्थे जा। ये हुण गंगा राम श्री अमृतसर साहिब पहुँच गया। उस वेले मुख रूप दे विच श्री अमृतसर साहिब सरोवर की सेवा चल रही सी। भावें ये पहला जड़ा कच्चा ताल सी वह गुरु रामदास महाराज बनवा गए सन पर मीह पैण दे कारण फिर उहदे विच मिट्टी भर गई। हुण गुरु अर्जन देव महाराज सच्चे पातशाह ਫਿਰ ਨਵੇਂ ਸਿਰੇ ਤੋਂ ਸਰੋਵਰ ਦੀ ਕਾਰ ਸੇਵਾ ਆਰੰਭ ਕਰਕੇ ਉਹਦੇ ਆਲੇ ਦੁਆਲੇ ਪੱਕੀਆਂ ਪੌੜੀਆਂ ਅਤੇ ਪਰਿਕਰਮਾ ਦੀ ਸੇਵਾ ਕਰ ਰਹੇ ਸਨ। ਅਤੇ ਇਹ ਹੁਣ ਗੰਗਾ ਰਾਮ ਉੱਥੇ ਪਹੁੰਚਿਆ ਅਤੇ ਇਸ ਨੇ ਉੱਥੇ ਆ ਕੇ ਸਾਰਾ ਕੁਛ ਗੁਰੂ ਘਰ ਦਾ ਜੋ ਵੀ ਪ੍ਰੋਗਰਾਮ ਚੱਲ ਰਿਹਾ ਸੀ, ਅੰਮ੍ਰਿਤ ਵੇਲੇ ਦੀਵਾਨ ਸਜਦੇ ਨੇ, ਫਿਰ ਸੇਵਾ ਸ਼ੁਰੂ ਹੋ ਜਾਂਦੀ ਹੈ, ਕੋਈ ਲੰਗਰ ਦੀ ਸੇਵਾ ਕਰ ਰਿਹਾ ਹੈ, ਕੋਈ ਸਰੋਵਰ ਦੀ ਸੇਵਾ ਕਰ ਰਿਹਾ ਹੈ, ਫਿਰ ਸ਼ਾਮ ਨੂੰ ਦੀਵਾਨ ਸਜਦੇ ਨੇ, ਬੇਅੰਤ ਪਰਉਪਕਾਰ ਦੇ ਕਾਰਜ ਹੋ ਰਹੇ ਨੇ। ਇਹ ਸਾਰੀਆਂ ਗੱਲਾਂ ਨੂੰ ਗੰਗਾ ਰਾਮ ਵੀ ਗਹੁ ਦੇ ਨਾਲ ਵੇਖ ਰਿਹਾ ਸੀ। ਆਇਆ ਤਾਂ ਵਪਾਰੀ ਬਣ ਕੇ ਸੀ, ਬਈ ਮੈਂ ਬਾਜਰੇ ਦਾ ਅਨਾਜ ਵੇਚ ਕੇ ਇੱਥੋਂ ਮੁਨਾਫਾ ਖੱਟ ਕੇ ਲਿਜਾਵਾਂਗਾ, ਪਰ ਉੱਥੇ ਕੁਦਰਤੀ ਇੱਕ ਦਿਨ ਸੰਗਤ ਜ਼ਿਆਦਾ ਆ ਗਈ ਅਤੇ ਲੰਗਰ ਦੇ ਵਿੱਚ ਥੋੜ੍ਹੀ ਜਿਹੀ ਪੈਦਾ ਹੋ ਗਈ ਅਤੇ ਗੰਗਾ ਰਾਮ ਵੇਖ ਰਿਹਾ ਸੀ ਕਿਵੇਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾ ਕਰ ਰਹੀਆਂ ਸਨ। ਅਤੇ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਸੰਗਤਾਂ ਸੇਵਾ ਕਰ ਰਹੀਆਂ ਨੇ ਅਤੇ ਇਹਨਾਂ ਨੂੰ ਅੱਜ ਲੰਗਰ ਵੀ ਛਕਣ ਵਾਸਤੇ ਨਹੀਂ ਮਿਲਿਆ, ਮੇਰੇ ਕੋਲ ਬਾਜਰੇ ਦਾ ਅਨਾਜ ਹੈ ਅਤੇ ਜੇ ਮੈਂ ਗੱਲ ਕਰ ਲਵਾਂ ਹੋ ਸਕਦਾ ਨਾਲੇ ਤਾਂ ਸੰਗਤ ਦੀ ਸੇਵਾ ਹੋ ਜਾਵੇਗੀ ਅਤੇ ਨਾਲੇ ਮੇਰਾ ਬਾਜਰਾ ਵੀ ਵਿਕ ਜਾਵੇਗਾ। ਇਸ ਖਿਆਲ ਦੇ ਨਾਲ ਉਹ ਲੰਗਰ ਵਿੱਚ ਗਿਆ। ਜਿਹੜਾ ਲੰਗਰ ਦਾ ਜਥੇਦਾਰ ਸੀ ਉਹਨੂੰ ਜਾ ਕੇ ਪੁੱਛਣ ਲੱਗਾ ਬਈ ਇੱਥੇ ਲੰਗਰ ਕਿਵੇਂ ਚੱਲਦਾ। ਵਪਾਰੀ ਬੰਦਾ ਸੀ ਨਾ, ਬਰੀਕੀ ਨਾਲ ਗੱਲ ਪੁੱਛ ਰਿਹਾ ਸੀ। ਅਤੇ ਉਸ ਲੰਗਰ ਦੇ ਮੁੱਖ ਸੇਵਾਦਾਰ ਨੇ ਦੱਸਿਆ ਵੀ ਇੱਥੇ ਸੰਗਤਾਂ ਪ੍ਰੇਮ ਦੇ ਨਾਲ ਰਸਤਾਂ ਬਸਤਾਂ ਲਿਆਉਂਦੀਆਂ ਨੇ, ਉਹਦੇ ਨਾਲ ਹੀ ਲੰਗਰ ਚੱਲਦਾ। ਪਰ ਹੁਣ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਛੱਡੀ ਜੋ ਵੀ ਕੁਝ ਮਿਲਿਆ ਖਾਣ ਨੂੰ ਜਾਂ ਨਹੀਂ ਮਿਲਿਆ, ਪਰ ਉਹ ਸੇਵਾ ਕਰ ਰਹੇ ਸਨ। ਇਹ ਸਾਰਾ ਕੁਝ ਉਸਨੇ ਆਪਣੀ ਅੱਖੀਂ ਦੇਖਿਆ ਹੈ। ਅਤੇ ਇਸ ਢੰਗ ਦੇ ਨਾਲ ਹੁਣ ਗੰਗਾ ਰਾਮ ਕਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਬੇਨਤੀ ਕਰੇਗਾ, ਉਹ ਪ੍ਰਸੰਗ ਅੱਗੇ ਆ ਰਿਹਾ ਹੈ। ਅਤੇ ਸਭ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਇਤਿਹਾਸ ਸਰਵਣ ਕਰੋ ਅਤੇ

0: ਜਿਹੜੇ ਸੇਵਾ ਕਰਨ ਵਾਲੇ ਨੇ ਨਾ ਪ੍ਰੇਮੀ, ਉਹਨਾਂ ਵਿੱਚ ਕਈ ਤੇ ਸ਼ਰਧਾ ਵਾਲੇ ਗੁਰੂ ਦੇ ਸਿੱਖ ਉਹ ਨਿਸਕਾਮ ਸੇਵਾ ਕਰ ਰਹੇ ਹਨ।
1: ਕਰਹਿ ਪ੍ਰੇਮ ਤੇ ਕਾਰ ਵਿਸਾਲੂ,
0: ਤੇ ਬੜੇ ਪ੍ਰੇਮ ਦੇ ਨਾਲ ਉਹ ਸਰੋਵਰ ਦੀ ਕਾਰ ਸੇਵਾ ਕਰ ਰਹੇ ਹਨ।
1: ਕੇਤਕ ਤਹਿ ਮਜ਼ੂਰ ਕਰਕਾਰੀ,
0: ਤੇ ਕਈ ਜਿਹੜੇ ਮਜ਼ਦੂਰ ਨੇ ਜਿਹੜੇ ਤਨਖਾਹ ਤੇ ਕੰਮ ਕਰਦੇ ਸਨ, ਦਿਹਾੜੀ ਲੈਂਦੇ ਸਨ, ਉਹ ਵੀ ਸੇਵਾ ਕਰ ਰਹੇ ਹਨ।
1: ਭਾਈ ਸਾਂਝ ਤੇ ਲੇਤ ਦਿਹਾਰੀ,
0: ਲਓ ਜਦੋਂ ਸ਼ਾਮ ਦਾ ਵਕਤ ਹੁੰਦਾ ਉਸ ਵੇਲੇ ਗੁਰੂ ਮਹਾਰਾਜ ਜਿਹੜੇ ਮਜ਼ਦੂਰ ਦਿਹਾੜੀ ਤੇ ਕੰਮ ਕਰਦੇ ਸਨ ਤੇ ਉਹਨਾਂ ਨੂੰ ਦਿਹਾੜੀ ਦਿੰਦੇ, ਮਾਇਆ ਦੇ ਦਿੰਦੇ।
1: ਕੇਤਕ ਕਾਰੀਗਰ ਹੈ ਲਾਗੇ,
0: ਬਹੁਤ ਸਾਰੇ ਕਾਰੀਗਰ ਵੀ ਜਿਹੜੇ ਮਿਸਤਰੀ ਸਨ, ਰਾਜ ਮਿਸਤਰੀ, ਉਹ ਵੀ ਲੱਗੇ ਹੋਏ ਹਨ।
1: ਸਰਬ ਵਸਤ ਅੰਨ ਹੈ ਤਿੰਨ ਆਗੇ,
0: ਤੇ ਜਿਹੜੇ ਮਜ਼ਦੂਰ ਨੇ ਤੇ ਸੇਵਾਦਾਰ ਨੇ, ਜਿੱਥੇ ਵੀ ਲੋੜ ਹੁੰਦੀ ਹਰ ਪ੍ਰਕਾਰ ਦੀ ਵਸਤੂ, ਚੂਨਾ, ਇੱਟਾਂ, ਗਾਰਾ, ਜੋ ਵੀ ਚਾਹੀਦਾ ਉਹ ਲਿਆ ਕੇ ਅੱਗੇ ਦੇ ਦਿੰਦੇ ਹਨ।
1: ਸਿੱਖਣ ਕੋ ਪਿਖ ਦਿਜ ਬਿਸਮਾਇਓ,
0: ਤੇ ਉਹ ਜਿਹੜਾ ਬ੍ਰਾਹਮਣ ਸੀ ਗੰਗਾ ਰਾਮ ਆਇਆ, ਸਿੱਖਾਂ ਦੀ ਸੇਵਾ ਵੇਖ ਕੇ ਕਿਵੇਂ ਚਾਹ ਨਾਲ ਸੇਵਾ ਕਰ ਰਹੇ ਨੇ, ਇਹ ਬੜਾ ਹੀ ਹੈਰਾਨ ਹੋਇਆ।
1: ਕਾਲ ਵੱਡੀ ਕਾਲਨ ਚਿਤ ਲਾਇਓ,
0: ਇਹਦੇ ਮੰਡੇ ਵਿੱਚ ਵੀ ਸੇਵਾ ਲਈ ਉਤਸ਼ਾਹ ਪੈਦਾ ਹੋਇਆ, ਬਈ ਇਹ ਇੰਨੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਕਈ ਗਰੀਬ ਵੀ ਨੇ, ਅਮੀਰ ਵੀ ਨੇ, ਇੱਥੇ ਸੇਵਾ ਦੇ ਵਿੱਚ ਬੜਾ ਫਖਰ ਸਮਝਦੇ ਹਨ।
1: ਗੰਗਾ ਰਾਮ ਬਿਪਰ ਚਿਤ ਫਿਰਿਓ,
0: ਤੇ ਗੰਗਾ ਰਾਮ ਬ੍ਰਾਹਮਣ ਦਾ ਵੀ ਮਨ ਫਿਰ ਗਿਆ, ਆਇਆ ਤਾਂ ਵਪਾਰੀ ਬਣ ਕੇ ਸੀ, ਪਰ ਇਹ ਵੀ ਚਾਹੁੰਦਾ ਵੀ ਹੁਣ ਮੈਂ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਲਵਾਂ।
1: ਗੁਰ ਪ੍ਰਤਾਪ ਨੀਕੋ ਉਰ ਧਰਿਓ,
0: ਇਹਨੇ ਗੁਰੂ ਮਹਾਰਾਜ ਦਾ ਪ੍ਰਤਾਪ, ਕਿਵੇਂ ਸੰਗਤਾਂ ਸੇਵਾ ਕਰ ਰਹੀਆਂ ਸਨ, ਕਿਵੇਂ ਲੰਗਰ ਚੱਲ ਰਹੇ ਸਨ, ਕਿਵੇਂ ਕੀਰਤਨ ਕਥਾ ਦੇ ਪ੍ਰਵਾਹ ਚੱਲ ਰਹੇ ਸਨ, ਸਾਰਾ ਕੁਝ ਵੇਖ ਕੇ ਇਹਦਾ ਮਨ ਗੁਰੂ ਮਹਾਰਾਜ ਦੇ ਚਰਨਾਂ ਵੱਲ ਝੁਕ ਗਿਆ।
1: ਮਸਤਕ ਟੇਕ ਦੂਰ ਤੇ ਗਇਓ,
0: ਇਹ ਪਹਿਲੇ ਦਿਨ ਮੱਥਾ ਟੇਕ ਕੇ ਨਾ ਦੂਰੇ ਹੀ, ਤੇ ਸਾਰਾ ਕੁਝ ਤੱਕ ਕੇ ਜਾਂਚ ਕਰਕੇ, ਇਨਕੁਆਇਰੀ ਕਰਕੇ, ਘੋਖ ਕਰਕੇ ਵਾਪਸ ਚਲਿਆ ਗਿਆ।
1: ਆਪਣ ਅੰਨ ਕੇ ਢਿੱਗ ਥਿਰ ਥਿਓ,
0: ਜਿੱਥੇ ਇਹਨੇ ਆਪਣਾ ਬਾਜਰੇ ਦਾ ਢੇਰ ਲਾਇਆ ਸੀ ਤੇ ਮਣਾ ਮੂਹੇ ਲੈ ਕੇ ਆਇਆ ਸੀ ਬਾਜਰਾ, ਉੱਥੇ ਜਾ ਕੇ ਬੈਠ ਗਿਆ।
1: ਇਸ ਦਿਨ ਗੁਰ ਕੇ ਦੇਗ ਨਾ ਹੋਈ,
0: ਉਸ ਦਿਨ ਕੁਦਰਤੀ ਗੱਲ ਹੈ, ਜਿਵੇਂ ਪਹਿਲਾਂ ਬੇਨਤੀ ਕਰ ਦਿੱਤੀ ਹੈ, ਤੇ ਉਸ ਦਿਨ ਲੰਗਰ ਨਾ ਤਿਆਰ ਹੋ ਸਕਿਆ।
1: ਅੰਨ ਗਏ ਥੁਰ ਲਿਆਏ ਨਾ ਕੋਈ,
0: ਅੰਨ ਥੁੜ ਗਿਆ, ਸੰਗਤਾਂ ਬਹੁਤੀਆਂ ਆ ਗਈਆਂ, ਤੇ ਗੁਰੂ ਮਹਾਰਾਜ ਅੰਨ ਜਮਾ ਵੀ ਨਹੀਂ ਸੀ ਕਰਦੇ, ਰੋਜ਼ ਦੀ ਰੋਜ਼ ਰਸਤ ਆਉਂਦੀ ਸੀ, ਉਹੀ ਵਰਦੇ ਸਨ, ਤੇ ਇਸ ਲਈ ਉਹ ਅੰਨ ਥੁੜ ਗਿਆ, ਲੰਗਰ ਤਿਆਰ ਨਾ ਹੋ ਸਕਿਆ।
1: ਬਹੁ ਬ੍ਰਾਹਮਣ ਕੋ ਜੇ ਤੱਕ ਆਇਓ,
0: ਕਿਉਂਕਿ ਬਹੁਤੇ ਪਿੰਡਾਂ ਤੋਂ ਰਸਤਾਂ ਬਸਤਾਂ ਆਉਂਦੀਆਂ ਸਨ, ਤੇ ਜਿੰਨਾ ਵੀ ਲੰਗਰ ਰਸਤਾਂ ਬਸਤਾਂ ਆਈਆਂ,
1: ਸੋ ਸਭ ਲੰਗਰ ਬਿਖੈ ਲਗਾਇਓ,
0: ਉਹ ਸਾਰੀਆਂ ਲੰਗਰ ਦੇ ਵਿੱਚ ਵਰਤੀਆਂ ਜਾ ਚੁੱਕੀਆਂ ਸਨ।
1: ਨਰਨ ਹਜ਼ਾਰਨ ਹੋਏ ਆਹਾਰਾ,
0: ਕਿਉਂਕਿ ਹਜ਼ਾਰਾਂ ਲੋਕਾਂ ਦੇ ਲਈ ਉੱਥੇ ਰੋਜ਼ ਲੰਗਰ ਤਿਆਰ ਹੁੰਦਾ ਹੈ।
1: ਵਰਤਤ ਰਹੇ ਸਾਂਝ ਲੱਗ ਸਾਰਾ,
0: ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਲੰਗਰ ਵਰਤਦਾ ਰਹਿੰਦਾ, ਤੇ ਰਾਤ ਨੂੰ ਵੀ ਜੇ ਕੋਈ ਭੁੱਲਾ, ਕੋਈ ਭੁੱਖਾ ਆ ਜਾਂਦਾ, ਉਹਨੂੰ ਛਕਾਇਆ ਜਾਂਦਾ ਹੈ।
1: ਨਹੀਂ ਅੰਨ ਪਹੁੰਚਿਓ ਕਿਤ ਹੀ ਤੇ,
0: ਲੋ ਕੁਦਰਤੀ ਗੱਲ ਹੈ, ਇਹ ਕੋਈ ਪ੍ਰੀਖਿਆ ਸੀ ਜਾਂ ਗੰਗਾ ਰਾਮ ਦਾ ਕੋਈ ਇਮਤਿਹਾਨ ਸੀ, ਤੇ ਉਸ ਦਿਨ ਹੋਰ ਪਾਸਿਓਂ ਕੋਈ ਅਨਾਜ ਇਕਦਮ ਨਾ ਪਹੁੰਚ ਸਕਿਆ।
1: ਬਿਨ ਭੋਜਨ ਸੋ ਦਿਵਸ ਬਤੀਤੇ,
0: ਤੇ ਸੰਗਤਾਂ ਸੇਵਾ ਕਰ ਰਹੀਆਂ ਨੇ, ਭੋਜਨ ਕਿਸੇ ਨੂੰ ਵੀ ਨਹੀਂ ਮਿਲਿਆ, ਬਿਨਾਂ ਭੋਜਨ ਤੋਂ ਸਾਰੇ ਸੇਵਾ ਕਰੀ ਜਾ ਰਹੇ ਹਨ।
1: ਬਹੁਰ ਆਗਲੋ ਦਿਨ ਜਬ ਭਇਓ,
0: ਹੁਣ ਦੂਸਰਾ ਦਿਨ ਸ਼ੁਰੂ ਹੋ ਗਿਆ, ਸਿੱਖਾਂ ਦਾ ਵੀ ਇਮਤਿਹਾਨ ਆ ਤੇ ਗੰਗਾ ਰਾਮ ਦਾ ਵੀ ਇਮਤਿਹਾਨ ਹੋ ਰਿਹਾ ਹੈ।
1: ਕਿਤ ਤੇ ਅੰਨ ਨਾ ਆਵਨ ਥਿਓ,
0: ਹੁਣ ਦੋ ਦਿਨ ਹੋ ਗਏ ਨੇ, ਦੂਜੇ ਦਿਨ ਵੀ ਕਿਧਰੋਂ ਅੰਨ ਨਾ ਪਹੁੰਚ ਸਕਿਆ।
1: ਸੁਣ ਕੇ ਗੰਗਾ ਰਾਮ ਵਿਚਾਰਾ,
0: ਇਹ ਸੁਣ ਕੇ ਵੀ ਅੱਜ ਵੀ ਨੀ ਲੰਗਰ ਛਕਿਆ, ਤੇ ਸਾਰੇ ਗੁਰਸਿੱਖ ਮਾਈ ਪਾਈ ਸੰਗਤਾਂ ਸੇਵਾ ਕਰ ਰਹੀਆਂ ਨੇ, ਭੁੱਖੀਆਂ ਸੇਵਾ ਕਰ ਰਹੀਆਂ ਨੇ, ਤੇ ਇਸ ਲਈ ਉਹਨੇ ਆਪਣੇ ਮਨ ਵਿੱਚ ਵਿਚਾਰ ਕੀਤੀ,
1: ਇਨਕੋ ਅਰਪਹਿ ਦਰਬ ਹਜ਼ਾਰਾਂ,
0: ਕਹਿੰਦੇ ਦੇਖੋ ਗੁਰੂ ਮਹਾਰਾਜ ਨੂੰ ਜਿੰਨੇ ਵੀ ਸਿੱਖ ਨੇ, ਕੋਈ ਗਰੀਬ ਚਾਹੇ ਅਮੀਰ, ਹਜ਼ਾਰਾਂ ਰੁਪਏ ਭੇਟਾ ਕਰ ਰਹੇ ਹਨ।
1: ਆਪਣ ਭਲੋ ਕਰਬੇ ਕੇ ਕਾਰਨ,
0: ਤੇ ਇਹ ਜਿਹੜੇ ਲੋਕ ਸੇਵਾ ਕਰਦੇ ਨੇ ਮਾਇਆ ਦੀ, ਰਸਤਾਂ ਬਸਤਾਂ ਦੀ, ਹਰ ਪ੍ਰਕਾਰ ਦੀ, ਇਹ ਆਪਣਾ ਭਲਾ ਕਰਨ ਵਾਸਤੇ ਵੀ ਸਾਡਾ ਭਲਾ ਹੋ ਜਾਵੇ, ਸਾਡਾ ਬੇੜਾ ਪਾਰ ਲੱਗ ਜਾਵੇ ਇਸੇ ਲਈ ਸੇਵਾ ਕਰ ਰਹੇ ਹਨ
1: ਰਹਿਣ ਦਿਵਸ ਲਾਗੇ ਸਾਰ ਕਾਰਨ
0: ਦੇਖ ਲੋ ਦਿਨ ਰਾਤ ਭੁੱਖੇ ਪਿਆਸੇ ਵੀ ਸੇਵਾ ਕਰਨ ਲੱਗੇ ਹੋਏ ਹਨ
1: ਸਕਲ ਕਾਮਨਾ ਗੁਰ ਤੇ ਚਾਹੈ
0: ਕਿਉਂ ਇਹਨਾਂ ਨੂੰ ਇੱਕੋ ਇੱਛਾ ਹੈ ਕੋਈ ਨਾ ਕੋਈ ਸਕਾਮੀ ਵੀ ਹੁੰਦੇ ਨੇ ਕੋਈ ਇੱਛਾ ਲੈ ਕੇ ਸੇਵਾ ਕਰਦੇ ਨੇ ਵੀ ਗੁਰੂ ਮਹਾਰਾਜ ਦੇ ਘਰ ਤੋਂ ਸਾਡੀਆਂ ਝੋਲੀਆਂ ਭਰਨ ਇਸੇ ਇੱਛਾ ਨੂੰ ਲੈ ਕੇ ਸੇਵਾ ਕਰ ਰਹੇ ਹਨ
1: ਦਰਬ ਦੇਤ ਅਰ ਸੇਵ ਉਮਾ ਹੈ
0: ਤੇ ਬੜੀ ਖੁਸ਼ੀ ਦੇ ਨਾਲ ਦਸੰਦ ਦੀ ਮਾਇਆ ਗੁਰੂ ਮਹਾਰਾਜ ਨੂੰ ਭੇਟ ਕਰਦੇ ਨੇ ਹੱਥੀ ਸੇਵਾ ਵੀ ਕਰ ਰਹੇ ਹਨ
1: ਯਾ ਤੇ ਮੈਂ ਭੀ ਸੇਵਾ ਕਰਾਂ
0: ਹੁਣ ਇਹ ਗੰਗਾ ਰਾਮ ਦਾ ਮਨ ਫਿਰ ਗਿਆ ਕਹਿੰਦਾ ਮੈਂ ਵੀ ਤੇ ਗੁਰੂ ਮਹਾਰਾਜ ਦੇ ਕੋਲ ਆਇਆ ਮੈਂ ਵੀ ਕੋਈ ਸੇਵਾ ਕਰ ਲਵਾਂ
1: ਸ਼ਰਧਾ ਸਤ ਗੁਰ ਕੀ ਉਰ ਧਰਾਂ
0: ਤੇ ਮੈਂ ਵੀ ਸ਼ਰਧਾ ਆਪਣੇ ਮਨ ਵਿਚ ਗੁਰੂ ਮਹਾਰਾਜ ਦੀ ਧਾਰਨ ਕਰ ਲਈ ਆ ਤੇ ਕੁਛ ਸੇਵਾ ਵੀ ਮੈਨੂੰ ਕਰਨੀ ਚਾਹੀਦੀ ਹੈ
1: ਹੋਏ ਸਫਲ ਕੁਛ ਸੁਖ ਮੈਂ ਪਾਉ
0: ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸੇਵਾ ਦਾ ਮੌਕਾ ਦੇ ਦੇਣ ਮੈਨੂੰ ਵੀ ਸੁਖ ਸ਼ਾਂਤੀ ਸਕੂਨ ਮਿਲ ਜਾਵੇ ਤੇ ਮੈਨੂੰ ਵੀ ਸੁਖ ਪ੍ਰਾਪਤ ਹੋ ਸਕਦਾ ਹੈ
1: ਤਬ ਮੈਂ ਸਿੱਖੀ ਭਲੇ ਕਮਾਉ
0: ਤੇ ਫੇਰ ਮੈਂ ਗੁਰੂ ਮਹਾਰਾਜ ਦੀ ਸਿੱਖੀ ਚੰਗੀ ਤਰ੍ਹਾਂ ਕਮਾ ਸਕਦਾ ਹਾਂ
1: ਦਿਵਸ ਦੂਸਰੇ ਦੇਗ ਨਾ ਹੋਈ
0: ਜਦੋਂ ਦੂਸਰੇ ਦਿਨ ਵੀ ਸੰਗਤਾਂ ਵਾਸਤੇ ਲੰਗਰ ਤਿਆਰ ਨਾ ਹੋ ਸਕਿਆ
1: ਇਹ ਅਵਸਰ ਮੁਝ ਅਪਰ ਨਾ ਕੋਈ
0: ਇਹ ਗੰਗਾ ਰਾਮ ਸੋਚਦਾ ਇਹੋ ਜਿਹਾ ਇਹਦੇ ਨਾਲੋਂ ਵਧੀਆ ਹੋਰ ਮੌਕਾ ਮੈਨੂੰ ਕਦੀ ਵੀ ਨਹੀਂ ਮਿਲੇਗਾ ਸੰਗਤ ਭੁੱਖੀ ਹੈ ਸੇਵਾ ਕਰ ਰਹੀ ਹੈ ਤੇ ਮੈਂ ਅੱਜ ਪੁੰਨ ਖੱਟ ਲਵਾਂ
1: ਇਤਿਆਦਿਕ ਔਰ ਚਿਤਵਤ ਭਇਓ
0: ਇਹ ਗੰਗਾ ਰਾਮ ਨੇ ਕਈ ਤਰ੍ਹਾਂ ਆਪਣੇ ਮਨ ਵਿਚ ਵਿਚਾਰਾਂ ਕੀਤੀਆਂ
1: ਜਹ ਲੰਗਰ ਥਾਲ ਤਹ ਕੋ ਗਯੋ
0: ਲੋ ਜਿੱਥੇ ਲੰਗਰ ਦਾ ਅਸਥਾਨ ਸੀ ਲੰਗਰ ਤਿਆਰ ਹੁੰਦਾ ਸੀ ਉਥੇ ਪਹੁੰਚ ਗਿਆ
1: ਪੂਜਨ ਕਰਿਓ ਦੇਗ ਕਿਮ ਚੱਲੈ
0: ਤੇ ਉਥੇ ਸੇਵਾਦਾਰ ਜਿਹੜਾ ਮੁੱਖ ਸੇਵਾਦਾਰ ਸੀ ਉਹਨੂੰ ਪੁੱਛਦਾ ਵੀ ਲੰਗਰ

0: ਕਹਿਣ ਲੱਗੇ ਪਿੰਡਾਂ ਤੋਂ ਸੰਗਤਾਂ ਲੈ ਕੇ ਆਉਂਦੀਆਂ ਹਨ।
1: ਮਾਨਵ ਆਨ ਹਜ਼ਾਰੋਂ ਖਾਵੈ,
0: ਤੇ ਹਜ਼ਾਰਾਂ ਸਖਸ਼ਕਣ ਵਾਲੇ ਵੀ ਆਉਂਦੇ ਨੇ ਤੇ ਸੇਵਾ ਕਰਨ ਵਾਲੇ ਵੀ ਬੇਅੰਤ ਹਨ।
1: ਸਿੱਖ ਸੇਵਕ ਗੁਰ ਕੇ ਬਹੁ ਅੰਨ ਹੈ,
0: ਕਿਉਂਕਿ ਆਲੇ ਦੁਆਲੇ ਗੁਰੂ ਨਾਨਕ ਸਾਹਿਬ ਦੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਬੇਅੰਤ ਨੇ। ਇਹ ਪੰਜਾਬ ਵਸਦਾ ਹੀ ਗੁਰਾਂ ਦੇ ਨਾਂ ਤੇ ਹੈ ਤੇ ਉਹ ਇੱਥੇ ਰਸਤਾਂ ਬਸਤਾਂ ਲੈ ਆਉਂਦੇ ਹਨ।
1: ਹੱਥ ਜੋੜ ਅਰਪਣ ਗਨ ਠਨ ਹੈ,
0: ਹੱਥ ਜੋੜ ਕੇ ਗੁਰੂ ਕੇ ਲੰਗਰ ਵਾਸਤੇ ਹੋਰ ਜਿੱਥੇ ਲੋੜ ਹੁੰਦੀ ਮਾਇਆ ਵੀ ਹਰ ਭੇਟਾ ਹਰ ਵਸਤਾਂ ਉੱਥੇ ਅਰਪਣ ਕਰਦੇ ਹਨ।
1: ਨਿਤ ਅਤੋਟ ਸਤਿਗੁਰੂ ਭੰਡਾਰਾ,
0: ਤੇ ਗੁਰੂ ਮਹਾਰਾਜ ਦਾ ਅਤੋਟ ਲੰਗਰ ਇੱਥੇ ਵਰਤਦਾ ਹੈ।
1: ਚੱਲਿਓ ਜਾਏ ਸਦ ਇਸੀ ਪ੍ਰਕਾਰ,
0: ਇਸ ਤਰ੍ਹਾਂ ਹੀ ਇਹ ਸਾਰੀ ਲੰਗਰ ਦੀ ਸੇਵਾ ਚੱਲਦੀ ਜਾ ਰਹੀ ਹੈ। ਤੇ ਹੁਣ ਵੀ ਆਪਾਂ ਜਦੋਂ ਜਾ ਕੇ ਦੇਖਦੇ ਹਾਂ ਬੇਅੰਤ ਸੰਗਤਾਂ ਕਰੀਬ ਕਰੀਬ, ਕਿਸੇ ਨੇ ਇੱਕ ਪੋਸਟ ਪਾਈ ਸੀ ਵੀ 1 ਲੱਖ ਦੇ ਕਰੀਬ ਹਰ ਰੋਜ਼ ਹੁਣ ਵੀ ਸੰਗਤਾਂ ਗੁਰੂ ਰਾਮਦਾਸ ਲੰਗਰ ਵਿੱਚੋਂ ਹਮੇਸ਼ਾ ਲੰਗਰ ਛਕ ਰਹੀਆਂ ਨੇ। ਅਤੇ ਉਸ ਵੇਲੇ ਤਾਂ ਸੇਵਾ ਚੱਲ ਰਹੀ ਸੀ ਨਾ, ਸੇਵਾ ਕਰਕੇ ਹੋਰ ਵੀ ਸੰਗਤਾਂ ਬੇਅੰਤ ਇਕੱਤਰ ਹੋਈਆਂ ਸਨ।
1: ਸੁਣ ਕਰ ਗੰਗਾ ਰਾਮ ਬਖਾਨਾ,
0: ਸੁਣ ਕੇ ਗੰਗਾ ਰਾਮ ਜਿਹੜਾ ਇਹ ਬ੍ਰਾਹਮਣ ਸੀ ਇਹਨੇ ਉਸ ਸੇਵਾਦਾਰ ਨੂੰ ਆਖਿਆ,
1: ਵੇਚਣ ਹੇਤ ਅੰਨ ਮੈਂ ਆਨਾ,
0: ਕਹਿਣ ਲੱਗਾ ਵੀ ਮੇਰੇ ਕੋਲੇ ਬਾਜਰਾ ਹੈ, ਮੈਂ ਬਾਜਰੇ ਦਾ ਅੰਨ ਮਾਲਵੇ ਤੋਂ ਲੈ ਕੇ ਆਇਆ ਵੀ ਇਧਰ ਮਹਿੰਗਾ ਵਿਕੇਗਾ ਤੇ ਮੈਂ ਵੇਚਣ ਵਾਸਤੇ ਆਇਆ ਹਾਂ।
1: ਨਗਰ ਬਠਿੰਡੇ ਬਾਸ ਹਮਾਰਾ,
0: ਕਿਉਂਕਿ ਮਾਲਵੇ ਦਾ ਪ੍ਰਸਿੱਧ ਨਗਰ ਹੈ ਬਠਿੰਡਾ ਤੇ ਮੇਰਾ ਉੱਥੇ ਨਿਵਾਸ ਹੈ।
1: ਲੇਨ ਲਾਭ ਕੋ ਇਤ ਪਾਗ ਧਾਰਾ,
0: ਤੇ ਮੈਂ ਇਧਰੋਂ ਲਾਭ ਲੈਣ ਵਾਸਤੇ ਇਧਰ ਮਾਝੇ ਵਿੱਚ ਆਪਣਾ ਬਾਜਰੇ ਦਾ ਅਨਾਜ ਵੇਚਣ ਵਾਸਤੇ ਆਇਆ ਹਾਂ।
1: ਆਜ ਦੇਗ ਲੈ ਮੁਝ ਤੇ ਕੀਜਹਿ,
0: ਤੇ ਇਹ ਕਹਿਣ ਲੱਗਾ ਵੀ ਚਲੋ ਜੇ ਲੰਗਰ ਥੋੜੀ ਗਿਆ ਹੈ, ਰਸਤਾ ਬਸਤਾ ਚਲੋ ਨਹੀਂ ਆਈਆਂ, ਤੇ ਅੱਜ ਤੁਸੀਂ ਮੇਰੇ ਕੋਲੋਂ ਇਹ ਬਾਜਰਾ ਲੈ ਲਵੋ ਤੇ ਸੰਗਤਾਂ ਨੂੰ ਲੰਗਰ ਤਿਆਰ ਕਰਕੇ ਛਕਾ ਦਿਓ।
1: ਗਨ ਸੰਗਤ ਕੋ ਭੋਜਨ ਦੀਜਹਿ,
0: ਕਿਉਂਕਿ ਸੰਗਤਾਂ ਕੱਲ ਦੀਆਂ ਭੁੱਖੀਆਂ ਨੇ, ਛਕਣ ਵਾਸਤੇ ਕਿਸੇ ਨੂੰ ਕੁਝ ਨਹੀਂ ਮਿਲਿਆ, ਤੇ ਤੁਸੀਂ ਅੱਜ ਮੇਰੇ ਵੱਲੋਂ ਵੀ ਇਹ ਬਾਜਰੇ ਦਾ ਅੰਨ ਲਵੋ ਤੇ ਲੰਗਰ ਤਿਆਰ ਕਰ ਲਵੋ।
1: ਛੋਦਿਤ ਰਹੇ ਸਭ 16 ਜਾਮ,
0: ਕਿਉਂਕਿ ਉਹ 16 ਪਹਿਰ ਹੋ ਗਏ ਨੇ, 2 ਰਾਤਾਂ 2 ਦਿਨ ਲੰਘ ਗਏ ਸੀ, ਇਸ ਲਈ ਮੈਂ ਸੰਗਤ ਨੂੰ ਭੁੱਖੀ ਨਹੀਂ ਵੇਖ ਸਕਦਾ।
1: ਇਸ ਤੇ ਲਾਭ ਨਾ ਕੋ ਅਭਿਰਾਮ,
0: ਇਸ ਤੋਂ ਵੱਡਾ ਹੋਰ ਪੁੰਨ ਕੋਈ ਧਰਮ ਦਾ ਕੰਮ ਹੋ ਵੀ ਨਹੀਂ ਸਕਦਾ ਵੀ ਸੰਗਤਾਂ ਸੇਵਾ ਕਰਨ ਤੇ ਭੁੱਖੀਆਂ ਰਹਿਣ ਤੇ ਉਹਨਾਂ ਨੂੰ ਲੰਗਰ ਛਕਾ ਦਿੱਤਾ ਜਾਵੇ।
1: ਸਿੱਖ ਨੇ ਭਨਿਓ ਬੂਝ ਗੁਰ ਲੇਊ,
0: ਅੱਗੋਂ ਸਿੱਖ ਆਗਿਆਕਾਰੀ ਸੀ, ਉਹ ਕਹਿਣ ਲੱਗਾ ਵੀ ਮੈਂ ਪੁੱਛ ਲਵਾਂ, ਕਿਉਂਕਿ ਵਪਾਰੀ ਬਣ ਕੇ ਆਇਆ ਸੀ, ਮੁੜ ਕੇ ਮਾਇਆ ਦੇਣ ਦੀ ਵੀ ਗੱਲ ਆਉਣੀ ਸੀ ਵੀ ਕਿਧਰੇ ਮੇਰੇ ਸਿਰ ਹੀ ਨਾ ਪੈ ਜਾਵੇ। ਉਹ ਕਹਿੰਦਾ ਮੈਂ ਗੁਰੂ ਮਹਾਰਾਜ ਦੇ ਕੋਲੋਂ ਆਗਿਆ ਲੈਣਾ ਹਾਂ ਵੀ ਮੈਂ ਤਾਂ ਤੇਰੇ ਕੋਲੋਂ ਇਹ ਬਾਜਰਾ ਲੈ ਸਕਦਾ ਹਾਂ।
1: ਤੋਹ ਅੰਨ ਪੁੰਨ ਦੇਗ ਕਰੇਊ,
0: ਤੇ ਫੇਰ ਮੈਂ ਤੇਰਾ ਅੰਨ ਲੈ ਕੇ ਅੱਗੇ ਲੰਗਰ ਤਿਆਰ ਕਰ ਸਕਦਾ ਹਾਂ।
1: ਇਮ ਕਹਿ ਮਨ ਤੇ ਗਿਣਤਿਓ ਗਿਣਤੀ,
0: ਇਉਂ ਕਹਿ ਕੇ ਨਾ ਜਿਹੜਾ ਲੰਗਰ ਦਾ ਮੁੱਖ ਸੇਵਾਦਾਰ ਸੀ ਮਨ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਜਾ ਰਿਹਾ ਹੈ।
1: ਜਾਏ ਕੀਨ ਪ੍ਰਭ ਅੱਗੇ ਬਿਨਤੀ,
0: ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਜਿਹੜਾ ਲੰਗਰ ਦਾ ਮੁੱਖ ਸੇਵਾਦਾਰ ਸੀ ਲਾਂਗਰੀ ਉਹਨੇ ਬੇਨਤੀ ਕੀਤੀ।
1: ਜੰਗਲ ਤੇ ਇੱਕ ਇਤ ਦਿਜ ਆਇਓ,
0: ਕੀ ਕਹਿੰਦਾ ਸੱਚੇ ਪਾਤਸ਼ਾਹ ਇੱਕ ਬਠਿੰਡੇ ਦੇ ਇਲਾਕੇ ਤੋਂ, ਮਾਲਵੇ ਨੂੰ ਜੰਗਲ ਦੇਸ਼ ਪਹਿਲਾਂ ਕਹਿੰਦੇ ਸੀ, ਵੀ ਉਸ ਮਾਲਵੇ ਦੇ ਜੰਗਲ ਦੇਸ਼ ਦੇ ਵਿੱਚੋਂ ਵੀ ਇੱਕ ਬ੍ਰਾਹਮਣ ਆਇਆ ਹੈ,
1: ਵੇਚਣ ਹੇਤ ਬਾਜਰਾ ਲਿਆਇਓ,
0: ਤੇ ਉਤਰੋਂ ਬਾਜਰਾ ਵੇਚਣ ਵਾਸਤੇ ਵਪਾਰੀ ਹੈ, ਉਹ ਬਾਜਰਾ ਵੇਚਣ ਵਾਸਤੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਹੋਇਆ ਹੈ।
1: ਸੋ ਆਪ ਦੇਗ ਕਰਾਵਨ ਚਾਹੈ,
0: ਤੇ ਮਹਾਰਾਜ ਉਹ ਕਹਿੰਦਾ ਵੀ ਸੰਗਤਾਂ ਭੁੱਖੀਆਂ ਨੇ, ਤੁਸੀਂ ਮੇਰੇ ਵੱਲੋਂ ਇਹ ਲੰਗਰ ਦੀ ਸੇਵਾ ਲੈ ਲਵੋ।
1: ਕਰਹਿ ਸੋ ਹੁਕਮ ਜੇ ਰਾਵਰ ਕਹੈ,
0: ਜੇ ਆਪ ਜੀ ਆਗਿਆ ਦਿਓ ਤੇ ਫਿਰ ਮੈਂ ਉਹਨੂੰ ਜਾ ਕੇ ਉਸੇ ਤਰ੍ਹਾਂ ਹੀ ਬੇਨਤੀ ਕਰ ਦੇਵਾਂਗਾ।
1: ਸਤਿਗੁਰ ਸ੍ਰੀ ਮੁਖ ਤੇ ਫੁਰਮਾਇਓ,
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮੁਖਾਰ ਬਹਿਣ ਤੋਂ ਬਚਨ ਆਖਿਆ।
1: ਲੇਹ ਤੋਲ ਜੇ ਤਿਕ ਮਨ ਭਾਇਓ,
0: ਕਹਿਣ ਲੱਗੇ ਭਾਈ ਵਪਾਰੀ ਬੰਦਾ ਮਗਰੋਂ ਕੋਈ ਰੌਲਾ ਨਾ ਪਵੇ, ਜਿੰਨਾ ਵੀ ਅੰਨ ਲੈਣਾ ਨਾ ਤੋਲ ਕੇ ਲਵੋ, ਤੇ ਫਿਰ ਉਹਦੀ ਆਪਾਂ ਕੀਮਤ ਵੀ ਚੁਕਾਉਣੀ ਹੋਵੇ ਤੇ ਪਤਾ ਲੱਗੇਗਾ ਕਿੰਨੀ ਕੁ ਬਣਦੀ ਹੈ।
1: ਮੇਲਾ ਜਬ ਹੈ ਵਿਸਾਖੀ ਹੋਏ,
0: ਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ ਉਹਨੂੰ ਇਹ ਗੱਲ ਕਹਿ ਦਿਓ ਅੱਗੇ ਵਿਸਾਖੀ ਦਾ ਜੋੜ ਮੇਲਾ ਆਉਣਾ, ਖਾਲਸੇ ਦੀ ਸਿਰਜਣਾ ਦਾ ਬਾਅਦ ਵਿੱਚ ਹੀ ਹੋਈ ਹੈ, ਪਰ ਵਿਸਾਖੀ ਦਾ ਜੋੜ ਮੇਲਾ ਪਹਿਲਾਂ ਤੋਂ ਹੀ ਗੁਰੂ ਅਮਰਦਾਸ ਮਹਾਰਾਜ ਨੇ ਆਰੰਭ ਕੀਤਾ ਸੀ, ਪਹਿਲਾਂ ਗੋਇੰਦਵਾਲ ਸਾਹਿਬ ਤੇ ਫਿਰ ਜਦੋਂ ਗੁਰੂ ਰਾਮਦਾਸ ਮਹਾਰਾਜ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਫਿਰ ਇੱਥੇ ਉਹ ਮਨਾਇਆ ਜਾਣਾ ਆਰੰਭ ਹੋਇਆ। ਇਸ ਲਈ ਹੁਣ ਵਿਸਾਖੀ ਦਾ ਜੋੜ ਮੇਲਾ ਅੱਗੇ ਆ ਰਿਹਾ ਹੈ ਤੇ ਉਸ ਤੋਂ ਬਾਅਦ ਉਹਨੂੰ ਕੀਮਤ ਦਿੱਤੀ ਜਾਵੇਗੀ।
1: ਆਏ ਜੇ ਦਰਬ ਦੇਹ ਤੇ ਸੋਏ,
0: ਕਿਉਂਕਿ ਬੇਅੰਤ ਸੰਗਤਾਂ ਨੇ ਉਸ ਵੇਲੇ ਪੁੱਜਣਾ, ਦਸਵੰਧ ਦੀ ਮਾਇਆ ਭੇਟਾ ਦੀ ਮਾਇਆ ਵੀ ਅਰਪਣ ਕਰਨਗੀਆਂ ਸੰਗਤਾਂ, ਉਹਦੇ ਵਿੱਚੋਂ ਉਹਨੂੰ ਜੋ ਵੀ ਬਣਦੀ ਕੀਮਤ ਉਹਨੂੰ ਦਿੱਤੀ ਜਾਵੇਗੀ।
1: ਸੁਣ ਕਰ ਲੀਨ ਬਾਜਰਾ 100 ਮਨ,
0: ਲਓ ਇਹਨਾਂ ਨੇ ਇੱਕ ਦਿਨ ਦੇ ਵਿੱਚ 100 ਮਨ ਦੇ ਕਰੀਬ ਵੀ ਉਹ ਬਾਜਰਾ ਲੰਗਰ ਵਿੱਚ ਲੱਗ ਜਾਂਦਾ ਸੀ। ਸੰਗਤਾਂ ਬੇਅੰਤ ਸਨ, ਹੁਣ ਵੀ ਬੇਅੰਤ ਸੰਗਤਾਂ ਨੇ, ਤੇ 100 ਮਨ ਬਾਜਰਾ ਉਹਦੇ ਕੋਲੋਂ ਲੈ ਲਿਆ ਤੋਲ ਕੇ।
1: ਕਰ ਕੇ ਦੇਗ ਅਚਾਈ ਤਤ ਛਿਨ,
0: ਤੇ ਲੰਗਰ ਤਿਆਰ ਕੀਤਾ ਗਿਆ ਤੇ ਚਲੋ ਜੋ ਵੀ ਰੁੱਖਾ ਮਿੱਸਾ ਸੀ ਉਹ ਸੰਗਤ ਨੂੰ ਛਕਾ ਦਿੱਤਾ ਗਿਆ।
1: ਦਿਵਸ ਦੂਸਰੇ ਤੈਸੇ ਭਇਓ,
0: ਲਓ ਹੁਣ ਦੂਸਰਾ ਦਿਨ ਆ ਗਿਆ, 2 ਦਿਨ ਤਾਂ ਭੁੱਖੇ ਰਹੇ ਨੇ, 3ਜੇ ਦਿਨ ਇਹ ਲੰਗਰ ਪੱਕਿਆ ਹੈ, ਬਾਜਰੇ ਦੇ ਪ੍ਰਸ਼ਾਦੇ ਤਿਆਰ ਹੋਏ ਨੇ ਗੁਰੂ ਕੇ ਲੰਗਰ ਵਿੱਚ, ਤੇ ਫਿਰ ਉਦੋਂ ਅਗਲੇ ਦਿਨ 4ਥੇ ਦਿਨ ਫਿਰ ਉਹੀ ਕੰਮ ਹੋਇਆ।
1: ਕਿਤ ਤੇ ਅੰਨ ਨਾ ਆਵਨ ਥਯੋ,
0: ਤੇ ਕੋਈ ਰਸਾਂ ਬਸਾਂ ਫੇਰ ਨਾ ਪਹੁੰਚੀਆਂ ਲੰਗਰ ਦੇ ਵਿੱਚ, ਇਹ ਵੀ ਗੁਰੂ ਮਹਾਰਾਜ ਦਾ ਕੋਈ ਕੌਤਕ ਸੀ।
1: ਧਰ ਸ਼ਰਧਾ ਉਰ ਗੰਗਾ ਰਾਮ,
0: ਗੰਗਾ ਰਾਮ ਦੇ ਮਨ ਦੇ ਵੀ ਸ਼ਰਧਾ ਭਾਵਨਾ ਬੱਝ ਗਈ ਸੀ ਤੇ ਉਹਨੇ ਫਿਰ ਮਨ ਦੇ ਵਿੱਚ ਖਿਆਲ ਕੀਤਾ।
1: ਕਰਤ ਭਯੋ ਤੈਸੇ ਤਬ ਕਾਮ,
0: ਉਹਨੇ ਆਖਿਆ ਵੀ ਅੱਜ ਵੀ ਸੰਗਤਾਂ ਭੁੱਖੀਆਂ ਨੇ, ਕਿਉਂ ਨਾ ਮੈਂ ਅੱਜ ਫਿਰ ਲੰਗਰ ਦੀ ਸੇਵਾ ਕਰ ਲਵਾਂ।
1: 100 ਮਨ ਤੋਲ ਦਿਓ ਤਿਸ ਤਾਈ,
0: ਲੋ ਇੱਕ ਦਿਨ 100 ਮਨ ਉਹ ਪ੍ਰਸ਼ਾਦਾ ਆਟਾ ਲੱਗ ਜਾਂਦਾ ਸੀ, ਦੂਜੇ ਦਿਨ ਫਿਰ 100 ਮਨ ਅੰਨ ਤੋਲ ਕੇ ਤੇ ਇਹਨੇ ਗੁਰੂ ਮਹਾਰਾਜ ਦੇ ਲਈ ਲੰਗਰ ਵਾਸਤੇ ਦੇ ਦਿੱਤਾ।
1: ਭਾਈ ਦੇਗ ਸੰਗਤ ਤ੍ਰਿਪਤਾਈ,
0: ਲੋ ਸੰਗਤ ਨੇ ਬਾਜਰੇ ਦਾ ਪ੍ਰਸ਼ਾਦਾ ਛਕਿਆ ਤੇ ਬਹੁਤ ਪ੍ਰਸੰਨ ਹੋਈ।
1: ਦਿਵਸ ਤੀਸਰੇ ਦੇਖਿਓ ਤੈਸੇ,
0: ਜੇ ਦਿਨ ਵੀ ਫਿਰ ਉਹ ਨਾ ਕੋਈ ਆਇਆ ਰਸਤਾਂ ਬਸਤਾਂ ਲੈ ਕੇ।
1: 100 ਮਨ ਦੀਨ ਪ੍ਰਥਮ ਹੀ ਜੈਸੇ,
0: ਇਹਦੇ ਕੋਲ ਅਨਾਜ ਕਾਫੀ ਸੀ, ਵੱਡਾ ਵਪਾਰੀ ਸੀ, ਇਹਨੇ 100 ਮਨ ਫਿਰ ਗੁਰੂ ਮਹਾਰਾਜ ਨੂੰ ਬਾਜਰੇ ਦਾ ਅੰਨ ਦੇ ਦਿੱਤਾ।
1: ਦੇਗ ਬਨਹਿ ਸੰਗਤ ਤ੍ਰਿਪਤਾਵ ਹੈ,
0: ਲਓ ਹੁਣ 3 ਦਿਨ ਹੋ ਗਏ ਨੇ ਸੇਵਾ ਕਰਦਿਆਂ ਨੂੰ ਤੇ ਲੰਗਰ ਤਿਆਰ ਹੁੰਦਾ, ਸੰਗਤਾਂ ਛਕ ਰਹੀਆਂ ਹਨ।
1: ਸਾਰ ਕੀ ਸਭ ਹੀ ਕਾਰ ਕਮਾਵਹਿ,
0: ਸਭ ਸੰਗਤਾਂ ਪ੍ਰੇਮ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰ ਰਹੀਆਂ ਹਨ।
1: 5 ਦਿਵਸ ਲੱਗ ਤੈਸੇ ਕੀਨੋ,
0: ਲਓ ਕਵੀ ਜੀ ਲਿਖਦੇ ਨੇ 5 ਦਿਨ ਤੱਕ ਇਹ ਗੰਗਾ ਰਾਮ ਵੱਲੋਂ ਹੀ ਲੰਗਰ ਦੀ ਸੇਵਾ ਹੁੰਦੀ ਰਹੀ, 5 ਦਿਨ ਬਾਹਰੋਂ ਕੋਈ ਸੰਗਤ ਵੱਲੋਂ ਲੰਗਰ ਦਾ ਪ੍ਰਬੰਧ ਨਹੀਂ ਹੋ ਸਕਿਆ।
1: ਅੰਨ 500 ਮਨ ਤੇ ਦੀਨੋ,
0: ਤੇ 500 ਮਨ ਬਾਜਰੇ ਦਾ ਅਨਾਜ ਇਹਦੇ ਕੋਲੋਂ ਲਿਆ ਗਿਆ ਤੇ ਸੰਗਤਾਂ ਨੂੰ ਲੰਗਰ ਵਿੱਚ ਵਰਤਾਇਆ ਗਿਆ।
1: ਰਹੇ ਉਹ ਪਿਖਤ ਪੁੰਨ ਸਭ ਵਿਵਹਾਰ,
0: ਤੇ ਗੰਗਾ ਰਾਮ ਇਹਨੇ 500 ਮਨ ਬਾਜਰਾ ਗੁਰੂ ਕੇ ਲੰਗਰ ਵਾਸਤੇ ਹੁਣ ਇਹ ਦਿੱਤਾ ਹੈ ਤੇ ਸਾਰਾ ਗੁਰੂ ਘਰ ਦਾ ਕਾਰ ਵਿਹਾਰ ਜੋ ਵੀ ਚੱਲ ਰਿਹਾ ਬੜੇ ਗੋਹ ਦੇ ਨਾਲ ਵੇਖ ਰਿਹਾ ਹੈ।
1: ਦਿਨ ਪ੍ਰਤ ਹੋਤ ਤਾਲ ਕੀ ਕਾਰ,
0: ਕਿਉਂਕਿ ਦਿਨ ਪ੍ਰਤੀ ਦਿਨ ਭਾਵ ਹਮੇਸ਼ਾ ਲਗਾਤਾਰ ਇੱਕ ਰਸ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਹੈ।
1: ਅੰਨ 1000 ਮਨ ਅਰਪਾਵ ਹੈ,
0: ਕਿਉਂ 1000 ਮਨ ਅੰਨ ਲੋਕ ਇੱਥੇ ਆ ਕੇ ਭੇਟਾ ਕਰਦੇ ਹਨ।
1: ਆਨ ਸਿੱਖ ਪੁੰਨ ਕਾਰ ਕਮਾਵ ਹੈ,
0: ਤੇ ਨਾਲੇ ਤਾਂ ਅੰਨ ਭੇਟਾ ਕਰਦੇ ਨੇ, ਰਸਤਾਂ ਬਸਤਾਂ ਵੀ ਦਿੰਦੇ ਨੇ, ਨਾਲੇ ਹੱਥੀਂ ਵੀ ਆ ਕੇ ਸੇਵਾ ਕਰਦੇ ਹਨ।
1: ਧਨੀ ਪੁਰਖ ਧਨ ਦੇਤ ਚੜਾਏ,
0: ਤੇ ਜਿਹੜੇ ਧਨਾੜ ਬੰਦੇ ਨੇ ਗੁਰਸਿੱਖ ਉਹ ਆ ਕੇ ਧਨ ਚੜਾ ਦਿੰਦੇ ਹਨ।
1: ਪੁੰਨ ਨਿਜ ਕਰ ਸੋ ਸੇਵ ਕਮਾਏ,
0: ਤੇ ਜਿਹੜੇ ਬੜੇ ਬੜੇ ਅਮੀਰ ਸਿੱਖ ਨੇ ਉਹ ਆ ਕੇ ਉਹ ਸਰੋਵਰ ਦੀ ਹੱਥੀਂ ਸੇਵਾ ਵੀ ਕਰਦੇ ਹਨ।
1: ਹੇਰ ਹੇਰ ਸਿੱਖਣ ਕੀ ਰੀਤ,
0: ਤੇ ਲਓ ਜਦੋਂ ਸਿੱਖਾਂ ਦੀ ਇਹ ਸੇਵਾ ਦੀ ਮਰਯਾਦਾ ਨੂੰ ਵੇਖ ਵੇਖ ਕੇ
1: ਨਿਜ ਬਰ ਕਹਿ ਉਪਜਤ ਚਿਤ ਪ੍ਰੀਤ,
0: ਤੇ ਜਿਹੜਾ ਗੰਗਾ ਰਾਮ ਬ੍ਰਾਹਮਣ ਆਇਆ ਸੀ ਇਹਦੇ ਮਨ ਦੇ ਵਿੱਚ ਵੀ ਸੇਵਾ ਭਾਵਨਾ ਅਤੇ ਸੇਵਾ ਲਈ ਉਤਸ਼ਾਹ ਪੈਦਾ ਹੋ ਰਿਹਾ ਹੈ।
1: ਮਿਲ ਸਭ ਹਿੰਨ ਮੈਂ ਕਰਬੇ ਲੱਗਿਓ,
0: ਇਹ ਵੀ ਸਾਰੀ ਸੰਗਤ ਦੇ ਨਾਲ ਰਲ ਕੇ ਹੁਣ ਇਹ ਵੀ ਹੱਥੀਂ ਸੇਵਾ ਕਰਨ ਲੱਗ ਪਿਆ, ਕਿਉਂਕਿ ਜੈਸੀ ਸੰਗਤ ਤੈਸੀ ਰੰਗਤ, ਬੜੇ ਬੜੇ ਅਮੀਰ ਸਿੱਖ ਵੀ ਉੱਥੇ ਸੇਵਾ ਕਰਦੇ ਸਨ ਤੇ ਹੁਣ ਵੀ ਕਰਦੇ ਨੇ ਜਦੋਂ ਕਿਤੇ ਸੇਵਾ ਦਾ ਮੌਕਾ ਮਿਲਦਾ ਹੈ। ਤੇ ਇਸ ਲਈ ਹੁਣ ਗੰਗਾ ਰਾਮ ਵੀ ਹੱਥੀ ਸੇਵਾ ਕਰਨ ਵੀ ਲੱਗ ਪਿਆ ਹੈ।
1: ਸੇਵਾ ਸਰ ਕੀ ਪ੍ਰੇਮੈ ਪਗਿਓ,
0: ਤੇ ਸਰੋਵਰ ਦੀ ਸੇਵਾ ਦੇ ਵਿਚ ਇਹ ਵੀ ਪ੍ਰੇਮ ਦੇ ਵਿਚ ਰੰਗਿਆ ਹੋਇਆ ਹੁਣ ਸੇਵਾ ਨਿਭਾ ਰਿਹਾ ਹੈ।
1: ਦਿਨ ਪ੍ਰਤ ਸ਼ਰਧਾ ਅਧਿਕ ਵਧਾਵੈ,
0: ਇਹਦੇ ਮਨ ਦੇ ਵਿਚ ਸੇਵਾ ਪ੍ਰਤੀ ਗੁਰੂ ਘਰ ਪ੍ਰਤੀ ਸ਼ਰਧਾ ਭਾਵਨਾ ਵੀ ਬਹੁਤ ਵੱਧ ਰਹੀ ਹੈ।
1: ਭਾਗ ਜਗੇ ਕਹ ਕੌਣ ਸਿਖਾਵੈ,
0: ਲੋਕ ਕਵੀ ਜੀ ਕਹਿੰਦੇ ਨੇ ਹੁਣ ਇਹਦੇ ਭਾਗ ਜਾਗ ਪਏ ਨੇ, ਇਹਦਾ ਹੁਣ ਜੀਵਨ ਸਫਲ ਹੋਣਾ ਹੈ, ਦੱਸੋ ਜੀ ਦੇ ਭਾਗ ਜਾਗ ਪੈਣ ਨੂੰ ਕੌਣ ਸਿੱਖਿਆ ਦਿੰਦਾ? ਭਾਵ ਆਪਣੇ ਆਪ ਹੀ ਪਰਮੇਸ਼ਰ ਕਿਰਪਾ ਕਰ ਦਿੰਦਾ, ਕੋਈ ਢੋ ਢੁਕਾ ਦਿੰਦਾ, ਕੋਈ ਸੁਭਾਅ ਬਣ ਜਾਂਦਾ ਹੈ।
1: ਘਰ ਕੀ ਚਿੰਤਾ ਦਿਨ ਪ੍ਰਤ ਤਿਆਗੇ,
0: ਲੋ ਇਹਨੇ ਘਰ ਦੀ ਚਿੰਤਾ ਘਰ ਦਾ ਫਿਕਰ ਵੀ ਪਿਛਲਾ ਛੱਡ ਦਿੱਤਾ ਹੈ।
1: ਕਰਹਿ ਪ੍ਰੇਮ ਅਰ ਸੇਵਾ ਲਾਗੇ,
0: ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਿਹਾ ਹੈ ਤੇ ਹੁਣ ਸੇਵਾ ਦੇ ਵਿਚ ਹੀ ਤਿਆਰ ਬਰਤਿਆਰ ਹੋ ਕੇ ਲੱਗ ਗਿਆ।
1: ਕੇਤਿਕ ਦਿਨ ਗੁਰ ਨਿਕਟ ਗੁਜਾਰੇ,
0: ਲੋ ਗੰਗਾ ਰਾਮ ਨੇ ਕਿੰਨੇ ਕ ਦਿਨ ਗੁਰੂ ਮਹਾਰਾਜ ਦੇ ਕੋਲ ਇਸੇ ਤਰ੍ਹਾਂ ਸੇਵਾ

0: ਲਓ ਹੁਣ ਇਹ ਵੈਸਾਖੀ ਦਾ ਜੋੜ ਮੇਲਾ, ਵੈਸੇ ਤੇ ਇਹਨੂੰ ਕੋਈ ਇਹਨੂੰ ਮੌਸਮੀ ਜਿਹੜਾ ਇੱਕ ਤਿਉਹਾਰ ਹੀ ਮੰਨਿਆ ਜਾਂਦਾ ਸੀ ਆਮ ਲੋਕਾਂ ਦੇ ਵਿੱਚ, ਅਤੇ ਜਦੋਂ ਕਲਗੀਧਰ ਪਾਤਸ਼ਾਹ ਨੇ 1699 1756 ਬਿਕਰਮੀ ਦੀ ਵਿਸਾਖੀ ਨੂੰ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਖਾਲਸੇ ਪੰਥ ਦੀ ਸਿਰਜਣਾ ਕੀਤੀ, ਅਤੇ ਫਿਰ ਵਿਸਾਖੀ ਵਾਲਾ ਉਹ ਦਿਨ ਸੀ, ਅਤੇ ਇਸ ਲਈ ਹੁਣ ਖਾਲਸੇ ਦੀ ਸਿਰਜਣਾ ਬਾਅਦ ਵਿੱਚ ਹੁੰਦੀ ਹੈ, ਪਰ ਵਿਸਾਖੀ ਦਾ ਪੁਰਬ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੋਂ ਮਨਾਇਆ ਜਾਣਾ ਸ਼ੁਰੂ ਹੋ ਚੁੱਕਿਆ ਸੀ, ਤੇ ਹੁਣ ਵਿਸਾਖੀ ਦਾ ਜੋੜ ਮੇਲਾ ਆ ਗਿਆ।
1: ਚਾਹੁੰ ਦਿਸ਼ ਕੇ ਨਰ ਭਏ ਸਕੇਲਾ,
0: ਤੇ ਚਾਰੇ ਪਾਸਿਆਂ ਤੋਂ ਦੂਰੋਂ ਨੇੜਿਓਂ ਗੁਰੂ ਕੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਪਹੁੰਚ ਗਈਆਂ।
1: ਅਧਿਕ ਭੀਰ ਸਤਿਗੁਰ ਢਿੱਗ ਹੋਈ,
0: ਲੋ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਬਹੁਤ ਸੰਗਤਾਂ ਦੀ ਭੀੜ ਇਕੱਤਰਤਾ ਹੋਈ ਹੈ।
1: ਧਰ ਹੈ ਭੇਟ ਬੰਦਤ ਸਭ ਕੋਈ,
0: ਜਿੰਨੀਆਂ ਸੰਗਤਾਂ ਆਈਆਂ ਨੇ ਸ਼ਰਧਾ ਭਾਵਨਾ ਦੇ ਨਾਲ ਭੇਟਾ ਅਰਪਣ ਕਰਦੀਆਂ, ਨਾਲ ਹੀ ਮੱਥਾ ਟੇਕ ਰਹੀਆਂ ਹਨ।
1: ਸੁੰਦਰ ਵਸਤ ਅਨੇਕ ਪ੍ਰਕਾਰਾ,
0: ਨਾਲ ਹੋਰ ਅਨੇਕਾਂ ਪ੍ਰਕਾਰ ਦੀਆਂ ਸੁੰਦਰ ਵਸਤਾਂ ਭਾਵ ਵਸਤਰ ਆਦਿਕ ਤੇ ਹੋਰ ਵੀ ਚੀਜ਼ਾਂ ਵਸਤਾਂ ਜੋ ਚਾਹੀਦੀਆਂ ਨੇ ਗੁਰੂ ਘਰ ਵਿੱਚ ਅਰਪਣ ਕਰ ਰਹੀਆਂ ਹਨ।
1: ਕੋ ਅੰਨ ਹੈ ਧਨ ਕੀ ਉਪਹਾਰਾ,
0: ਕਈ ਗੁਰਸਿੱਖ ਸੰਬੰਧੀ ਮਾਇਆ ਵੀ ਆ ਕੇ ਭੇਟ ਕਰ ਰਹੇ ਹਨ।
1: ਜੇ ਤਿਕ ਨਰ ਮੇਲੇ ਪੁਨ ਆਏ,
0: ਲੋ ਜਿੰਨੇ ਵੀ ਗੁਰਸਿੱਖ ਮਾਈ ਭਾਈ ਵੈਸਾਖੀ ਦਾ ਜੋੜ ਮੇਲਾ ਮਨਾਉਣ ਵਾਸਤੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸਨ,
1: ਧਰ ਹੈ ਭਾਉ ਸਰ ਸੇਵ ਕਮਾਏ,
0: ਤੇ ਨਾਲੇ ਮਾਇਆ ਵੀ ਅਰਪਣ ਕਰਦੇ ਨੇ, ਹੋਰ ਕਈ ਪ੍ਰਕਾਰ ਦੀਆਂ ਭੇਟਾਂ ਵੀ ਨਿਵੇਦਨ ਕਰਦੇ ਹਨ, ਤੇ ਨਾਲ ਹੱਥੀ ਸਰੋਵਰ ਦੀ ਸੇਵਾ ਵੀ ਚਾਹ ਦੇ ਨਾਲ ਕਰ ਰਹੇ ਹਨ।
1: ਅਨੇਕ ਕਾਮਨਾ ਪੂਰਨ ਹੋਏ,
0: ਕਿਉਂ ਸੇਵਾ ਦੇ ਨਾਲ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾ, ਜਦੋਂ ਪ੍ਰੇਮ ਦੇ ਨਾਲ ਕੋਈ ਸੇਵਾ ਕਰਦਾ ਹੈ ਤੇ ਮਨ ਦੀਆਂ ਕਾਮਨਾ ਵੀ ਪੂਰੀਆਂ ਹੋ ਰਹੀਆਂ ਹਨ।
1: ਨਈ ਕਰਤ ਹੈ ਮਨ ਮਹਿ ਕੋਈ,
0: ਫਿਰ ਸੰਸਾਰੀ ਪੁਰਸ਼ ਨੇ ਕੋਈ ਹੋਰ ਨਵੀਂ ਇੱਛਾ ਮਨ ਵਿੱਚ ਜਾਗ ਪੈਂਦੀ ਹੈ ਤੇ ਫਿਰ ਉਹ ਹੋਰ ਆ ਕੇ ਸੇਵਾ ਕਰਦੇ ਹਨ।
1: ਕਰਹਿ ਮੇਵਰੋ ਸਭ ਅਰਦਾਸ,
0: ਤੇ ਜਿਹੜਾ ਅਰਦਾਸੀਆ ਹੈ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਖਲੋ ਕੇ ਹਰ ਸਿੱਖ ਦੀ ਨਾਂ ਲੈ ਕੇ ਅਰਦਾਸ ਕਰਦਾ ਹੈ।
1: ਸਕਲ ਨਿਵੇਦ ਹੈ ਸਿੱਖਿਅਨ ਆਸ,
0: ਤੇ ਜੋ ਸਿੱਖਾਂ ਦੀਆਂ ਆਸਾਂ ਨੇ ਇੱਛਾ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉਹ ਬਿਆਨ ਕਰਦਾ, ਮਹਾਰਾਜ ਆਹ ਸਿੱਖ ਆਹ ਇੱਛਾ ਨੂੰ ਲੈ ਕੇ ਆਇਆ ਤੇ ਆਹ ਸੇਵਾ ਕਰ ਰਿਹਾ ਹੈ।
1: ਸੁਣ ਸਤਿਗੁਰ ਦੇ ਖੁਸ਼ੀ ਵਿਸ਼ਾਲ,
0: ਤੇ ਇਹ ਦੇਖ ਕੇ ਗੁਰੂ ਮਹਾਰਾਜ ਜਿੰਨੇ ਵੀ ਗੁਰਸਿੱਖ ਮਾਈ ਪਾਈ ਸਕਾਮੀ ਜਾਂ ਨਿਸਕਾਮੀ ਆਉਂਦੇ ਨੇ ਤੇ ਸਭ ਨੂੰ ਪ੍ਰਸੰਨਤਾ ਖੁਸ਼ੀਆਂ ਵੰਡ ਰਹੇ ਹਨ।
1: ਦਰਸ਼ਨ ਪਿਖ ਪਿਖ ਹੋਏ ਨਿਹਾਲ,
0: ਤੇ ਜਿੰਨੇ ਗੁਰਸਿੱਖ ਮਾਈ ਪਾਈ ਨੇ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਕਰਕੇ ਤੇ ਸਾਰੇ ਨਿਹਾਲ ਹੋ ਰਹੇ ਹਨ।
1: ਮੇਲਾ ਵਿਛੜ ਗਇਓ ਪੁਨ ਤਹਾਂ,
0: ਲਓ ਹੁਣ ਇਹ ਮੇਲਾ ਤਕਰੀਬਨ 3 ਜਾਂ 4 ਦਿਨ ਹੀ ਭਰਦਾ ਹੁੰਦਾ, ਤੇ ਇਹ ਜਦੋਂ ਵਿਸਾਖੀ ਦਾ ਜੋੜ ਮੇਲਾ ਮਨਾਇਆ ਸੰਗਤਾਂ ਨੇ ਤੇ ਬੜੀ ਸੰਗਤਾਂ ਦੀ ਭੀੜ ਵੀ ਹੋਈ, ਬੜਾ ਵੱਡਾ ਇਕੱਠ ਵੀ ਹੋਇਆ, ਤੇ ਫੇਰ ਜਦੋਂ 4 ਦਿਨ ਤੋਂ ਬਾਅਦ ਵੈਸਾਖੀ ਦਾ ਜੋੜ ਮੇਲਾ ਸਮਾਪਤ ਹੋ ਗਿਆ।
1: ਗੰਗਾ ਰਾਮ ਪ੍ਰੇਮ ਔਰ ਮਹਾ,
0: ਤੇ ਗੰਗਾ ਰਾਮ ਜਿਹੜਾ ਬਠਿੰਡੇ ਤੋਂ ਆਇਆ ਸੀ ਵਪਾਰੀ ਬੰਦਾ, ਇਹਦੇ ਮਨ ਦੇ ਵਿੱਚ ਹੁਣ ਸੇਵਾ ਦਾ ਗੁਰੂ ਮਹਾਰਾਜ ਦੇ ਚਰਨਾਂ ਦਾ ਬਹੁਤਾ ਪ੍ਰੇਮ ਜਾਗ ਪਿਆ।
1: ਸਦਨ ਜਾਨ ਨਹ ਚਿਤਵਨ ਕਰਤਾ,
0: ਹੁਣ ਇਹਨਾਂ ਸੇਵਾ ਦੇ ਵਿੱਚ ਮਸਤ ਹੋ ਗਿਆ, ਇਹਦਾ ਘਰ ਜਾਣ ਨੂੰ ਵੀ ਮਨ ਨਹੀਂ ਕਰਦਾ।
1: ਨਿਜ ਕਲਿਆਣ ਆਸ ਔਰ ਧਰਤਾ,
0: ਬਸ ਇੱਕੋ ਹੀ ਇਹਦੇ ਮਨ ਦੇ ਵਿੱਚ ਇੱਛਾ ਰਹਿ ਗਈ ਆ ਵੀ ਹੁਣ ਮੇਰੀ ਕਲਿਆਣ ਹੋ ਜਾਵੇ, ਮੇਰਾ ਭਲਾ ਹੋ ਜਾਵੇ, ਗੁਰੂ ਮਹਾਰਾਜ ਮੇਰਾ ਪਾਰੋ ਤਾਰਾ ਕਰ ਦੇਣ।
1: ਵੈਸਾਖੀ ਕੇਤਕ ਦਿਨ ਪਾਛੇ,
0: ਲੋ ਜਦੋਂ ਵਿਸਾਖੀ ਦਾ ਜੋੜ ਮੇਲਾ ਮਨਾਇਆ ਗਿਆ, ਸੰਗਤਾਂ ਚਲੀਆਂ ਗਈਆਂ ਤੇ ਜਿਹੜੇ ਖਾਸ ਸੇਵਾਦਾਰ ਉਹ ਰਹਿ ਗਏ, ਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਛ ਦਿਨ ਬਾਅਦ
1: ਸ੍ਰੀ ਅਰਜਨ ਸਿਮਰਨ ਕਰ ਆਛੇ,
0: ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹ ਸਮਾਂ ਯਾਦ ਕੀਤਾ।
1: ਅੰਨ ਪ੍ਰਥਮ ਦੀਨਸ ਦਿਜ ਜਾਹੀ,
0: ਕਿਉਂ ਇਹ ਗੰਗਾ ਰਾਮ ਬ੍ਰਾਹਮਣ ਇਹਨੇ ਪਹਿਲੇ ਦਿਨ, ਹੈ ਤਾਂ ਵਪਾਰੀ ਬੰਦਾ ਸੀ, ਤੇ ਇਹਨੇ ਪਹਿਲੇ ਦਿਨ ਉਧਾਰਾ ਅੰਨ ਦਿੱਤਾ ਸੀ, ਫਿਰ ਦੂਜੇ ਦਿਨ, 5 ਦਿਨ ਲਗਾਤਾਰ ਇਹਦੇ ਵੱਲੋਂ ਲੰਗਰ ਦੀ ਸੇਵਾ ਹੋਈ ਸੀ।
1: ਅਨ ਹੋ ਤਹਿ ਬੁਲਾਏ ਹਮ ਪਾਹੀ।
0: ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਸ ਗੰਗਾ ਰਾਮ ਬ੍ਰਾਹਮਣ ਨੂੰ ਸਾਡੇ ਕੋਲ ਲੈ ਆਵੋ।
1: ਮੇਲੇ ਮਹਿ ਆਏ ਹੋ ਧਨ ਜੋਏ।
0: ਲੋ, ਜੋ ਵੀ ਵਿਸਾਖੀ ਦੇ ਜੋੜ ਮੇਲੇ ਤੇ ਸੰਗਤਾਂ ਵੱਲੋਂ ਬੇਅੰਤ ਧਨ ਮਾਇਆ ਆਈ ਹੈ,
1: ਤਿਸ ਮਹਿ ਤੇ ਦੀਜ ਹੈ ਭਿਖ ਸੋਏ।
0: ਉਹਦੇ ਵਿਚੋਂ ਜਿੰਨੀ ਉਹਦੀ ਬਣਦੀ ਆ ਮਾਇਆ ਜਾਂ ਬਾਜਰੇ ਦੀ ਕੀਮਤ ਉਹਨੂੰ ਦਿੱਤੀ ਜਾਵੇ।
1: ਹੁਕਮ ਮਸੰਦਨ ਪਰ ਇਮ ਹੋਵਾ।
0: ਜਿਹੜੇ ਮਸੰਦ ਜਥੇਦਾਰ ਸਨ ਉਸ ਵੇਲੇ ਤੇ ਉਹਨਾਂ ਦੇ ਪ੍ਰਤੀ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਕੀਤਾ,
1: ਸਿੱਖ ਨੇ ਜਾਏ ਸੋ ਦਿਜ ਕੋ ਜੋਵਾ।
0: ਤੁਸੀਂ ਉਹਦਾ ਹਿਸਾਬ ਕਿਤਾਬ ਕਰੋ ਵੀ ਜਿਹਨੇ ਪਹਿਲਾਂ ਲੰਗਰ ਦੇ ਵਿਚ ਸੇਵਾ ਕੀਤੀ ਹੈ। ਤੇ ਉਸ ਵੇਲੇ ਇੱਕ ਸਿੱਖ ਨੇ ਜਾ ਕੇ ਗੰਗਾ ਰਾਮ ਨੂੰ ਜਾ ਕੇ ਬੇਨਤੀ ਕੀਤੀ,
1: ਕਹਿਓ ਬਿਪਰ ਤੁਮ ਉੱਠ ਚੱਲ ਸਾਥ।
0: ਗੁਰਸੇ ਕਹਿਣ ਲੱਗਿਆ ਵੀ ਚੱਲ ਮੇਰੇ ਨਾਲ ਤੇ ਤੈਨੂੰ ਗੁਰੂ ਮਹਾਰਾਜ ਦੇ ਕੋਲ ਜਾਣਾ ਪਵੇਗਾ।
1: ਸਿਮਰਤ ਹੈ ਅਬ ਸ਼੍ਰੀ ਗੁਰਨਾਥ।
0: ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਤੈਨੂੰ ਯਾਦ ਕਰ ਰਹੇ ਹਨ।
1: ਕਿਆ ਮਝ ਕਹਿ ਹੈ ਵਿਚਾਰਤ ਮਨ ਮੈਂ।
0: ਮਨ ਦੇ ਵਿੱਚ ਸੋਚਦਾ ਗੰਗਾ ਰਾਮ ਵੀ ਗੁਰੂ ਮਹਾਰਾਜ ਕੀ ਬਚਨ ਕਹਿਣਗੇ, ਕੋਈ ਸਵਾਲ ਪਾਉਣਗੇ ਜਾਂ ਮੈਨੂੰ ਮਾਇਆ ਦੇਣਗੇ ਜਾਂ ਕੀ ਕਹਿਣਗੇ, ਉਹਦੇ ਬਾਰੇ ਸੋਚਦਾ ਜਾ ਰਿਹਾ ਹੈ।
1: ਸਿੱਖ ਕੇ ਸੰਗ ਆਏ ਤਿਸ ਛਿਨ ਮੈਂ।
0: ਤੇ ਉਸੇ ਵੇਲੇ ਇੱਕ ਛਿਨ ਦੇ ਵਿੱਚ ਜਦੋਂ ਹੁਕਮ ਹੋਇਆ ਤੇ ਉਹ ਵੀ ਸਿੱਖ ਦੇ ਨਾਲ ਗੁਰੂ ਮਹਾਰਾਜ ਦੇ ਕੋਲ ਆ ਗਿਆ।
1: ਬੰਦਨ ਕਰ ਬੈਠਿਓ ਅਗਵਾਈ।
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਅੱਗੇ ਆ ਕੇ ਇਸ ਨੇ ਨਮਸਕਾਰ ਕੀਤੀ ਤੇ ਸਨਮੁਖ ਬੈਠ ਗਿਆ।
1: ਜਿਸ ਕੇ ਪ੍ਰੇਮ ਵਧਿਓ ਅਧਿਕਾਈ।
0: ਜਿਸ ਗੰਗਾ ਰਾਮ ਦੇ ਮਨ ਦੇ ਵਿਚ ਸੇਵਾ ਦਾ ਗੁਰੂ ਚਰਨਾਂ ਦਾ ਬਹੁਤਾ ਪ੍ਰੇਮ ਵਧਿਆ ਹੋਇਆ ਹੈ।
1: ਸੇਵਾ ਮਹਿ ਨਿਸ ਦਿਨ ਅਨੁਰਾਗਾ।
0: ਤੇ ਦਿਨ ਰਾਤ ਹੁਣ ਸੇਵਾ ਦੇ ਵਿਚ ਹੀ ਲੱਗਿਆ ਰਹਿੰਦਾ ਤੇ ਪ੍ਰੇਮ ਦੇ ਨਾਲ ਸੇਵਾ ਕਰ ਰਿਹਾ ਹੈ।
1: ਅਪਰ ਮਨੋਰਥ ਸਗਰੋ ਤਿਆਗਾ।
0: ਹੋਰ ਜਿਹੜਾ ਇਸ ਦੇ ਮਨ ਦਾ ਕੋਈ ਸੰਕਲਪ ਸੀ ਉਹ

0: ਦੇ ਚਰਨਾਂ ਤੇ ਮੱਥਾ ਟੇਕ ਕੇ ਸਾਹਮਣੇ ਬੈਠ ਗਿਆ ਤੇ ਫਿਰ ਇਹ ਗੁਰੂ ਅਰਜਨ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਨਮੁਖ ਬੈਠ ਕੇ ਦਰਸ਼ਨ ਕਰੀ ਜਾ ਰਿਹਾ ਹੈ।
1: ਕਿਰਪਾ ਬਿਲੋਚਨ ਭਰ ਰਹੇ ਕਹਿਓ ਬਿਪਰ ਕੇ ਸਾਥ।
0: ਗੁਰੂ ਅਰਜਨ ਦੇਵ ਮਹਾਰਾਜ ਨੇ ਕਰਨਾ ਰਸ ਨਿਤਨਾ ਵਿਚ ਭਰ ਕੇ ਸਾਹਮਣੇ ਬੈਠਾ ਸੀ ਗੰਗਾ ਰਾਮ ਤੇ ਉਹਨੂੰ ਬਚਨ ਆਖਿਆ।
1: ਚੌਪਈ ਦਿਜ ਜੂ ਮੋਲ ਅੰਨ ਕੋ ਲੀਜੈ।
0: ਗੁਰੂ ਮਹਾਰਾਜ ਕਹਿਣ ਲੱਗੇ ਬ੍ਰਾਹਮਣ ਜੀ ਤੁਸੀਂ ਆਪਣੇ ਜੋ ਬਾਜਰੇ ਦਾ ਅੰਨ ਲੈ ਕੇ ਆਏ ਸੀ ਨਾ ਤੇ ਉਹਦੀ ਜਿੰਨੀ ਕੀਮਤ ਹੈ ਤੇ ਜਿੰਨਾ ਮੁੱਲ ਹੈ ਉਹ ਲੈ ਲਵੋ।
1: ਪੁਰਹੋ ਕਾਮਨਾ ਸਦਨ ਸਿਧੀਜੈ।
0: ਕਿਉਂਕਿ ਤੁਸੀਂ ਵਪਾਰੀ ਹੋ, ਤੁਸੀਂ ਮਾਇਆ ਦਾ ਲਾਭ ਲੈਣ ਵਾਸਤੇ ਆਏ ਸੀ, ਜਿੰਨੀ ਮਾਇਆ ਬਣਦੀ ਆ ਤੇ ਉਹ ਤੁਸੀਂ ਲਓ ਤੇ ਆਪਣੇ ਘਰ ਨੂੰ ਚਲੇ ਜਾਓ।
1: ਤੁਰਿਓ ਹੁਤੋ ਜਬ ਤੁਮਨੇ ਦਇਓ।
0: ਲੋ ਗੁਰੂ ਮਹਾਰਾਜ ਕਹਿਣ ਲੱਗੇ ਬ੍ਰਾਹਮਣ ਜੀ ਤੁਹਾਡਾ ਧੰਨਵਾਦ, ਜਦੋਂ ਲੰਗਰ ਵਿਚ ਥੋੜਾ ਆਏ ਸੀ ਤੁਸੀਂ ਉਸ ਵੇਲੇ ਅੰਨ ਦਿੱਤਾ ਸੀ।
1: ਸਤ ਸੰਗਤ ਸਭ ਅਚਵਨ ਕਯੋ।
0: ਸਾਰੀ ਸੰਗਤ ਨੇ ਪ੍ਰੇਮ ਦੇ ਨਾਲ ਤੁਹਾਡਾ ਲੰਗਰ ਛਕਿਆ ਸੀ।
1: ਲੇ ਹੋ ਮੋਲ ਤੇ ਦਰਬ ਸਵਾਯੋ।
0: ਲੋ ਹੁਣ ਜਿੰਨਾ ਮੁੱਲ ਸੀ ਅਸਲੀ ਮੁੱਲ ਹੈ ਉਹਦੇ ਨਾਲੋਂ ਭਾਵੇਂ ਵੱਧ ਵੀ ਤੁਸੀਂ ਲੈਣਾ ਚਾਹੋ, ਹੁਣ ਸੰਗਤਾਂ ਵੱਲੋਂ ਮਾਇਆ ਆ ਚੁੱਕੀ ਹੈ ਤੇ ਤੁਸੀਂ ਓਨੀ ਲੈ ਲਵੋ।
1: ਜਿਸ ਤੇ ਦੂਰ ਦੇਸ਼ ਤੇ ਲਿਆਇਓ।
0: ਕਿਉਂਕਿ ਤੁਸੀਂ ਦੂਰੋਂ ਦੇਸ਼ ਤੋਂ ਲਿਆਇਓ, ਖਰਚਾ ਵੀ ਹੋਇਆ ਹੋਣਾ ਤੇ ਇਸ ਲਈ ਤੁਸੀਂ ਆਪਣੇ ਜਿਹੜੇ ਵਾਜੋ ਮੁੱਲ ਤੋਂ ਵੱਧ ਵੀ ਜੇ ਲੈਣਾ ਚਾਹੋ ਮਾਇਆ ਦੇ ਸਕਦੇ ਹਾਂ।
1: ਪੁੰਨ ਉਧਾਰ ਪਰ ਬਾਂਛਤ ਕਾਲਾ।
0: ਤੇ ਫਿਰ ਨਾਲ ਹੀ ਗੁਰੂ ਮਹਾਰਾਜ ਕਹਿਣ ਲੱਗੇ ਸਾਨੂੰ ਲੋੜ ਸੀ, ਉਸ ਵੇਲੇ ਅਸੀਂ ਤੁਹਾਡੇ ਕੋਲੋਂ ਲੰਗਰ ਮੰਗ ਕੇ ਉਧਾਰਾ ਲਿਆ ਸੀ।
1: ਦਇਓ ਅੰਨ ਤੈ ਆਨ ਵਿਸਾਲਾ।
0: ਤੂੰ 500 ਮਣ ਬਾਜਰੇ ਦਾ ਅੰਨ ਆਟਾ ਇੱਥੇ ਸਾਨੂੰ ਲਿਆ ਕੇ ਦਿੱਤਾ ਸੀ।
1: ਸੁਣ ਦੇ ਜੋ ਹੱਥ ਜੋੜ ਕੇ ਬੋਲਾ।
0: ਤੇ ਸੁਣ ਕੇ ਜਿਹੜਾ ਗੰਗਾ ਰਾਮ ਬ੍ਰਾਹਮਣ ਸੀ ਹੱਥ ਜੋੜ ਕੇ

0: ਧਨ ਦੀ ਬਾਜਰੇ ਦੀ ਕੀਮਤ ਨੀ ਵਸੂਲਣੀ ਚਾਹੁੰਦਾ।
1: ਰਾਵਰ ਕੀ ਸੇਵਾ ਮੈਂ ਕਰੇ ਹਾਂ।
0: ਤੇ ਮਹਾਰਾਜ ਮੈਂ ਤੇ ਹੁਣ ਸੇਵਾ ਚ ਹੀ ਸਾਰਾ ਕੁਝ ਅਰਪਣ ਕਰ ਦਿੱਤਾ, ਮੈਂ ਤੇ ਹੁਣ ਆਪ ਜੀ ਦੀ ਸੇਵਾ ਹੀ ਕਰਾਂਗਾ।
1: ਜਨਮ ਸਫਲ ਕੀ ਆਸਾ ਧਰੇ ਹਾਂ।
0: ਬਸ ਮੇਰੇ ਮਨ ਦੇ ਵਿਚ ਇੱਕੋ ਇੱਛਾ ਰਹਿ ਗਈ ਹੈ, ਮੈਂ ਆਪਣੇ ਜਨਮ ਨੂੰ ਤੇ ਜੀਵਨ ਨੂੰ ਸਫਲਾ ਕਰਨਾ ਚਾਹੁੰਦਾ ਹਾਂ।
1: ਸਦਨ ਜਾਨ ਕੀ ਨਾਹਿਨ ਚਾਹੂ।
0: ਮਹਾਰਾਜ ਹੁਣ ਮੈਨੂੰ ਮੋਹ ਵੀ ਮੇਰਾ ਟੁੱਟ ਗਿਆ, ਘਰ ਜਾਣ ਦੀ ਇੱਛਾ ਨਹੀਂ ਰਹੀ।
1: ਬੈਸ ਬਿਤਾਵਾਂ ਸੰਗਤ ਮਾਹੂ।
0: ਬਸ ਹੁਣ ਤੇ ਇਹੀ ਕਿਰਪਾ ਕਰੋ, ਮੈਂ ਤੁਹਾਡੇ ਚਰਨਾਂ ਵਿੱਚ ਸੰਗਤ ਵਿੱਚ ਰਹਿ ਕੇ ਸੇਵਾ ਕਰਾਂ ਤੇ ਜਨਮ

0: ਇਹ ਗੰਗਾ ਰਾਮ ਕਹਿੰਦਾ ਮਹਾਰਾਜ ਮੈਂ ਹੁਣ ਤੁਹਾਡਾ ਦਰ ਗੁਰੂ ਨਾਨਕ ਸਾਹਿਬ ਦਾ ਦਰ ਕਦੀ ਵੀ ਨੀ ਛੱਡਾਂਗਾ,
1: ਰਾਵਰ ਨਾਮ ਧਿਆਨ ਹੀ ਧਰੂ,
0: ਬਸ ਆਪ ਜੀ ਦਾ ਨਾਮ ਜਪਾਂਗਾ ਤੇ ਆਪ ਜੀ ਦਾ ਧਿਆਨ ਧਾਰਨ ਕਰਾਂਗਾ।
1: ਸੁਨ ਬੋਲੇ ਸ਼੍ਰੀ ਸਤਿਗੁਰ ਤਵੈ,
0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਅੱਗੋਂ ਜਵਾਬ ਦੇਣ ਲੱਗੇ,
1: ਦਰ ਬਸਰਬ ਲਿਹੋ ਦਿਜਬਰ ਅਵੈ,
0: ਕਹਿੰਦੇ ਬ੍ਰਾਹਮਣ ਜੀ ਤੁਸੀਂ ਇਹ ਸਾਰਾ ਧਨ ਲਵੋ, ਤੁਸੀਂ ਵਪਾਰੀ ਬੰਦੇ ਹੋ ਤੇ ਜਿੰਨਾ ਵੀ ਤੁਹਾਡਾ ਬਣਦਾ ਅਸੀਂ ਕਿਸੇ ਦਾ ਹੱਕ ਨਹੀਂ ਲੈਣਾ ਚਾਹੁੰਦੇ, ਤੁਸੀਂ ਸੇਵਾ ਜਿੰਨੀ ਕੀਤੀ ਆ ਪ੍ਰੇਮ ਨਾਲ ਵੱਖਰੀ ਗੱਲ ਹੈ, ਪਰ ਤੁਸੀਂ ਆਪਣਾ ਸਾਰਾ ਧਨ ਲੈ ਲਵੋ।
1: ਸੋ ਗ੍ਰਹਿ ਆਪਣੇ ਦੇਹ ਪਚਾਏ,
0: ਤੁਹਾਡਾ ਪਰਿਵਾਰ ਵੀ ਹੋਵੇਗਾ ਤੁਸੀਂ ਉਹ ਧਨ ਲੈ ਕੇ ਆਪਣੇ ਪਿੱਛੇ ਪਰਿਵਾਰ ਨੂੰ ਭੇਜ ਦੇਵੋ।
1: ਕਹਿ ਅਬ ਆਪ ਸੋ ਲੇ ਹੁਸਿਧਾਏ,
0: ਜਾਂ ਫਿਰ ਇਉਂ ਕਰੋ ਤੁਸੀਂ ਧਨ ਲਵੋ ਤੇ ਤੁਸੀਂ ਵਾਪਸ ਆਪ ਤਨ ਲੈ ਕੇ ਪਰਿਵਾਰ ਨੂੰ ਜਾ ਕੇ ਦੇ ਆਵੋ।
1: ਬਹਰੋ ਆਏ ਕਰੋ ਸਰ ਸੇਵਾ,
0: ਫੇਰ ਆ ਕੇ ਤੁਸੀਂ ਦੁਬਾਰਾ ਆ ਕੇ ਸਰੋਵਰ ਦੀ ਸੇਵਾ ਕਰ ਸਕਦੇ ਹੋ। ਇਉਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੰਗਾ ਰਾਮ ਨੂੰ ਇਹ ਬਚਨ ਆਖੇ ਨੇ, ਜੋ ਆਪ ਸੰਗਤਾਂ ਨੇ ਸਰਵਣ ਕੀਤਾ ਇਤਿਹਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਸੇਵਾ ਦਾ ਕੁੰਭ ਲਾਇਆ ਹੋਇਆ ਹੈ, ਜਿੱਥੇ ਸਕਾਮੀ ਮਨ ਦੀਆਂ ਕਾਮਨਾ ਪੂਰੀਆਂ ਕਰ ਰਹੇ ਨੇ, ਨਿਸਕਾਮੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਆਪਣੀ ਕਲਿਆਣ ਨੂੰ ਪ੍ਰਾਪਤ ਕਰ ਰਹੇ ਨੇ, ਤੇ ਐਸੇ ਮਹਾਨ ਸਤਿਗੁਰੂ ਦੀ ਮਹਿਮਾ ਉਹਨਾਂ ਦਾ ਇਤਿਹਾਸ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਤੇ ਹੁਣ ਇੱਥੇ ਕਥਾ ਦਾ ਸਮਾਂ ਵੀ ਸੰਪੂਰਨ ਹੋਇਆ ਹੈ, ਤੇ ਇਹਦੇ ਨਾਲ ਹੀ ਆਪ ਸੰਗਤਾਂ ਨੂੰ ਇਹ ਜਾਣ ਕੇ ਮਹਾਨ ਪ੍ਰਸੰਨਤਾ ਹੋਵੇਗੀ, ਜੋ ਨਿਹੰਗ ਸਿੰਘਾਂ ਦੀ ਜਥੇਬੰਦੀ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਜਥੇਦਾਰ ਸਾਹਿਬ ਇੱਥੇ ਪਹੁੰਚੇ ਹੋਏ ਨੇ, ਅਤੇ ਉਹਨਾਂ ਦੇ ਨਾਲ ਹੀ ਸਾਡੇ ਸਤਿਕਾਰਯੋਗ ਗਿਆਨੀ ਮਹਿੰਦਰ ਸਿੰਘ ਜੀ ਵਿਦਿਆਰਥੀ ਦਮਨੀ ਟਕਸਾਲ ਉਹਨਾਂ ਨੇ ਵੀ ਦਰਸ਼ਨ ਦਿੱਤੇ ਨੇ। ਅਤੇ ਸੋ ਹੁਣ ਇੱਥੇ ਕਥਾ ਦੀ ਸਮਾਪਤੀ ਹੈ, ਅਤੇ ਜੋ ਮਹਾਂਪੁਰਖ ਆਏ ਨੇ ਗਿਆਨੀ ਜੀ ਆਏ ਨੇ, ਅਤੇ ਇਹਨਾਂ ਦਾ ਹਾਰਦਿਕ ਧੰਨਵਾਦ, ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਇਹਨਾਂ ਦੇ ਪੋਤਰੇ ਬਹੁਤ ਹੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਆਪ ਸੰਗਤਾਂ ਨੂੰ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ, ਨਾਲ ਸਿੰਘ ਸਾਹਿਬ ਪਾਠ ਦੀ ਸੇਵਾ ਨਿਭਾ ਰਹੇ ਸਨ। ਸਮੂਹ ਹੀ ਸੰਗਤ ਵੱਲੋਂ ਬਾਬਾ ਜੀ ਦਾ, ਸਿੰਘ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਪਹਿਲੀ ਤਰੀਕ ਤੋਂ ਲੈ ਕਰਕੇ 18 ਤਰੀਕ ਤੱਕ ਬਾਬਾ ਅਵਤਾਰ ਸਿੰਘ ਜੀ ਹੁਣੀ ਹਾਜ਼ਰੀ ਭਰਨੀ ਹੈ। ਸੋ ਵੱਧ ਚੜ੍ਹ ਕੇ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਆਪਾਂ ਹੋਰ ਵੀ ਵਧੇਰੇ ਲਾਹੇ ਪ੍ਰਾਪਤ ਕਰੀਏ ਜੀ। ਉੱਥੇ ਨਾਲ ਹੀ ਬੇਨਤੀ ਹੈ ਕਿ ਖਾਲਸਾ ਜੀ, ਜੋ ਆਉਣ ਵਾਲੇ ਸਮਾਗਮ ਨੇ 24 ਅਤੇ 25 ਅਕਤੂਬਰ ਨੂੰ, ਜੋ ਵਿਸ਼ੇਸ਼ ਰਾਗ ਦਰਬਾਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਾਲਾਨਾ ਰਾਗ ਦਰਬਾਰ ਹੁੰਦੇ ਨੇ, ਉਹ 24 ਅਤੇ 25 ਨੂੰ ਹੋਣ ਜਾ ਰਹੇ ਨੇ। 24 ਸ਼ਾਮ ਨੂੰ ਤਕਰੀਬਨ 5 ਵਜੇ ਤੋਂ ਲੈ ਕੇ 9 ਵਜੇ ਤੱਕ, ਔਰ 25 ਤਰੀਕ ਨੂੰ ਦੁਪਹਿਰ ਨੂੰ ਤਕਰੀਬਨ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਰਾਗ ਦਰਬਾਰ ਹੋਣੇ ਨੇ, ਜਿਸ ਵਿੱਚ ਵੱਖ ਵੱਖ ਵਿਦਿਆਲਿਆਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਭਾਗ ਲੈਣੇ ਨੇ, ਔਰ ਰਾਗਾਂ ਦੇ ਆਧਾਰ ਦੇ ਉੱਤੇ ਇਹ ਕੀਰਤਨ ਦਰਬਾਰ ਹੋਣੇ ਨੇ। ਸੋ ਵੱਧ ਚੜ੍ਹ ਕੇ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਉਸ ਤੋਂ ਉਪਰੰਤ 25 ਤਰੀਕ ਨੂੰ ਸ਼ਾਮ ਨੂੰ ਤਕਰੀਬਨ 4 ਵਜੇ ਮੇਨ ਦਰਬਾਰ ਹਾਲ ਦੇ ਵਿੱਚ, ਜੋ ਸ਼੍ਰੀ ਅਖੰਡ ਪਾਠ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 27 ਤਰੀਕ ਨੂੰ ਸ਼ਾਮ ਨੂੰ ਤਕਰੀਬਨ 5 ਵਜੇ ਪੈਣਗੇ। ਸੋ ਸਾਰੇ ਸਮਾਗਮਾਂ ਵਿੱਚ ਖਾਲਸਾ ਜੀ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਤਨ ਮਨ ਧੰਨ ਦੇ ਨਾਲ ਸੁਆਵਾਂ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸੋ ਖਾਲਸਾ ਜੀ, ਜਿਸ ਤਰ੍ਹਾਂ ਬਾਬਾ ਜੀ ਨੇ ਵੀ ਬੇਨਤੀ ਕੀਤੀ ਹੈ, ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਵਾਲੇ, ਉਹ ਪਹੁੰਚੇ ਨੇ ਗੁਰੂ ਘਰ ਨਾਲ, ਸਿੰਘ ਪਹੁੰਚੇ ਨੇ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ, ਆਪ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਗੁਰੂ ਚਰਨਾਂ ਵਿੱਚ ਪਹੁੰਚੇ ਨੇ। ਦਾਸ ਗੁਰਦੁਆਰਾ ਸਾਹਿਬ ਦੇ ਸਮੂਹ ਹੀ ਸੇਵਾਦਾਰਾਂ ਵੱਲੋਂ ਜਥੇਦਾਰ ਬਾਬਾ ਨਾਗਰ ਸਿੰਘ ਜੀ ਨਾਲ ਦੇ ਸਿੰਘਾਂ ਨੂੰ ਸਾਰਿਆਂ ਨੂੰ ਜੀਓ ਆਇਆਂ ਆਖਦੇ ਹਾਂ। ਔਰ ਉਸ ਦੇ ਨਾਲ ਹੀ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਬਹੁਤ ਹੀ ਸਤਿਕਾਰਯੋਗ ਭਾਈ ਮਹਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹ ਵੀ ਗੁਰਮੁਖ ਪਿਆਰੇ ਪਹੁੰਚੇ ਨੇ, ਉਹਨਾਂ ਨੂੰ ਵੀ ਸਮੂਹੀ ਸੇਵਾਦਾਰਾਂ ਵੱਲੋਂ ਜੀਓ ਆਇਆਂ ਨੂੰ ਹੈ। ਸੋ ਖਾਲਸਾ ਜੀ, ਬਾਬਾ ਨਾਗਰ ਸਿੰਘ ਜੀ ਪੰਜਾਬ ਦੀ ਧਰਤੀ 'ਤੇ, ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵਿਚਰ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਇਹਨਾਂ ਦੇ ਕੋਲੋਂ ਲੈਂਦੇ ਲੈਣ। ਸੋ ਮੈਂ ਹੁਣ ਬੇਨਤੀ ਕਰਾਂਗਾ ਗ੍ਰੰਥੀ ਬਾਬਾ ਲਖਵੀਰ ਸਿੰਘ ਜੀ, ਗ੍ਰੰਥੀ ਗੁਰਪ੍ਰੀਤ ਸਿੰਘ ਜੀ ਨਾਲ ਜਿੰਨੇ ਵੀ ਗੁਰਮੁਖ ਪਿਆਰੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ, ਤਾਂ ਕਿ ਆਪਾਂ ਬਾਬਾ ਜੀ ਦਾ ਜੋ ਗੁਰੂ ਘਰ ਵੱਲੋਂ ਸਨਮਾਨ ਹੈ ਉਹ ਆਪਾਂ ਕਰ ਸਕੀਏ। ਭਾਈ ਅਮਨਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੇ, ਆਓ ਭਾਈ ਅਮਨਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ, ਤਾਂ ਹਾਂਜੀ ਹਾਂਜੀ ਬਾਅਦ 'ਚ ਬੋਲਣ, ਤਾਂ ਕਿ ਆਪਾਂ ਗੁਰੂ ਘਰ ਵੱਲੋਂ ਜੋ ਸਨਮਾਨ ਹੈ ਉਹ ਆਪਾਂ ਕਰ ਸਕੀਏ। ਸੋ ਨਾਲ ਹੀ ਮੈਂ ਬੇਨਤੀ ਕਰਾਂਗਾ ਬਾਬਾ ਅਵਤਾਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਭਾਈ ਮਹਿੰਦਰ ਸਿੰਘ ਜੀ, ਉਹਨਾਂ ਨੂੰ ਵੀ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਜ਼ਰੂਰ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ, ਤਾਂ ਕਿ ਆਪਾਂ ਜੋ ਜਥੇਦਾਰ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਵਾਲੇ ਪਹੁੰਚੇ ਨੇ, ਉਹਨਾਂ ਦਾ ਗੁਰੂ ਘਰ ਵੱਲੋਂ ਜੋ ਸਨਮਾਨ ਹੈ, ਜੋ ਸਰੂਪ ਦੀ ਬਖਸ਼ਿਸ਼ ਹੈ ਉਹ ਆਪਾਂ ਕਰ ਸਕੀਏ। ਸੋ ਮੈਂ ਬੇਨਤੀ ਕਰਾਂਗਾ ਜਥੇਦਾਰ ਬਾਬਾ ਨਾਗਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ, ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਪਹੁੰਚੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ, ਤਾਂ ਕਿ ਗੁਰੂ ਘਰ ਵੱਲੋਂ ਜੋ ਸਰੂਪ ਦੀ ਦਾਤ ਹੈ, ਜੋ ਗੁਰੂ ਘਰ ਵੱਲੋਂ ਸਨਮਾਨ ਹੈ ਉਹ ਕੀਤਾ ਜਾ ਸਕੇ। ਸੋ ਇੱਕ ਵਾਰ ਫਿਰ ਦਾਸ
ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਬਾਬਾ ਜੀ ਨੂੰ ਜੀਓਂ ਆਇਆ ਤਹਿ ਦਿਲ ਤੋਂ ਧੰਨਵਾਦ। ਜੋ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਨੇ, ਔਰ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਇਸੇ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਚੜ੍ਹਦੀ। ਸਤਿ ਸ੍ਰੀ ਅਕਾਲ। ਸੋ ਭਾਈ ਮਹਿੰਦਰ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ, ਸਾਰੇ ਹੀ ਗੁਰਮੁਖ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜੀਓ ਆਇਆਂ ਹੈ ਸਾਰਿਆਂ ਨੂੰ। ਸੋ ਹੁਣ ਮੈਂ ਬੇਨਤੀ ਕਰਾਂਗਾ ਭਾਈ ਸਤਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਵਾਸਤੇ ਉਹ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਸਤਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਫਤਿਹ, ਜਥੇਬੰਦੀ ਵੱਲੋਂ ਸਤਿ ਸ੍ਰੀ ਅਕਾਲ, ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਨਾਗਰ ਸਿੰਘ ਸਾਹਿਬ ਜੀ ਵੱਲੋਂ ਹੱਥ ਜੋੜ ਕੇ ਸੀਸ ਨਿਵਾ ਕੇ ਬੁਲਾਈ ਹੋਈ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਕਿਰਪਾ ਸਦਕਾ ਅੱਜ ਸ਼ਹੀਦਾਂ ਦੇ ਅਸਥਾਨ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਜੀ ਨੇ ਦਇਆ ਰਹਿਮਤ ਕੀਤੀ ਹੈ। ਸੰਗਤਾਂ ਦੇ ਦਰਸ਼ਨ ਕੀਤੇ ਹਨ। ਸਤਿਗੁਰੂ ਗੁਰੂ ਗ੍ਰੀਨ ਵਾਜ ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ ਹੈ। ਭਾਈ ਗੁਰਦਾਸ ਜੀਆਂ ਦਾ ਬਚਨ ਹੈ, ਸਾਰ ਸੰਗਤ ਅਸਥਾਨ ਜਾਗਮਗ ਨੂਰ ਹੈ, ਲੱਖ ਲੱਖ ਸਸੀ ਅਰਪਹਾਨ ਕਿਰਨ ਠਰੂਰ ਹੈ। ਸਤਿਗੁਰੂ ਗੁਰੂ ਗ੍ਰੀਨ ਵਾਜ ਜੀਆਂ ਦੀ ਸੰਗਤ ਅਸਥਾਨਾਂ 'ਤੇ ਹੀ ਸੋਭਦੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪ ਬਿਰਾਜਮਾਨ ਹੋਣ ਅਤੇ ਆਪ ਸਾਧ ਸੰਗਤ ਸਾਧੂ ਜਨ ਜੋ ਹਨ ਸੰਗਤ ਦੇ ਵਿੱਚ ਆ ਕਰਕੇ ਬਿਰਾਜਮਾਨ ਹੁੰਦੇ ਹਨ। ਮਹਾਰਾਜ ਜੀਆਂ ਦੀ ਦਇਆ ਹੈ, ਰਹਿਮਤ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਵਿਦੇਸ਼ਾਂ ਦੀ ਧਰਤੀ 'ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਜਥੇਬੰਦੀ ਵੱਲੋਂ ਬਾਬਾ ਜੀ ਬਾਬਾ ਨਾਗਰ ਸਿੰਘ ਸਾਹਿਬ ਜੀ ਵਿਦੇਸ਼ਾਂ ਦੇ ਵਿੱਚ ਆ ਕਰਕੇ ਜਿੱਥੇ ਪ੍ਰਚਾਰ ਕਰ ਰਹੇ ਹਨ, ਉੱਥੇ ਹੀ ਪੰਜਾਬ ਦੀ ਧਰਤੀ 'ਤੇ ਉੱਤੇ ਸਤਿਗੁਰੂ ਜੀ ਦੀ ਦਇਆ ਦੇ ਕਿਰਪਾ ਦੇ ਨਾਲ ਬਾਬਾ ਜੀ ਲਗਭਗ 8-10 ਪੜਾਵਾਂ ਦੀ ਸੇਵਾ ਆਪਣੀ ਨਿਗਰਾਨੀ ਥੱਲੇ ਕਰਾਉਂਦੇ ਅਤੇ ਦਲ ਪੰਥ ਵੀ ਸਤਿਗੁਰੂ ਜੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀਆਂ ਦੇ ਨਾਮ 'ਤੇ ਹਰੀਆਂ ਵੇਲਾਂ ਦਾ ਦਲ ਪੰਥ ਜੋ ਹੈ ਸਾਰੇ ਸੰਸਾਰ ਵਿੱਚ ਪੰਜਾਬ ਵਿੱਚ ਵਿਚਰ ਕਰਕੇ ਸਤਿਗੁਰੂ ਜੀ ਦੇ ਬਾਣੀ ਬਾਣੇ ਦਾ ਪ੍ਰਚਾਰ ਕਰਦੇ। ਸਤਿਗੁਰੂ ਜੀ ਦਾ ਬਚਨ ਹੈ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਇਹ ਜਿਹੜੇ ਨਿਹੰਗ ਸਿੰਘ ਹਨ, ਇਹ ਜੋ ਬਾਣਾ ਹੈ, ਜੋ ਇਹ ਬਾਣਾ ਪਹਿਣ ਕਰਕੇ ਸੰਸਾਰ ਦੇ ਵਿੱਚ ਵਿਚਰਦਾ ਹੈ, ਜਿਹੜਾ ਵੀ ਪ੍ਰਾਣੀ ਇਸ ਬਾਣੇ ਨੂੰ ਦੇਖਦਾ ਹੈ, ਦਰਸ਼ਨ ਕਰਦਾ ਹੈ, ਉਹਦੇ ਮੁਖ ਤੋਂ ਵਾਹਿਗੁਰੂ ਨਿਕਲਦਾ ਹੈ। ਸੋ ਐਸਾ ਹੈ ਇਹ ਬਾਣਾ, ਜਿਸ ਨੂੰ ਵੇਖ ਕਰਕੇ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਯਾਦ ਆਉਂਦੀ ਹੈ ਕਿ ਜਿਨ੍ਹਾਂ ਦੇ ਉੱਪਰ ਮਹਾਰਾਜ ਸਾਹਿਬ ਜੀਆਂ ਦੀ ਦਇਆ ਹੋਵੇ। ਸਤਿਗੁਰੂ ਜੀ ਦਾ ਬਚਨ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ। ਇਹ ਉਹ ਹਨ ਪੁੱਤਰ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਦਇਆ ਰਹਿਮਤ ਕਰਕੇ ਇਹ ਬਾਣਾ ਬਖਸ਼ਿਸ਼ ਕੀਤਾ। ਜੇ ਸੰਤ ਅਤੇ ਸਿਪਾਹੀ ਦਾ ਸਰੂਪ ਵੇਖਣਾ ਹੋਵੇ ਅਤੇ ਨਿਹੰਗ ਸਿੰਘ ਦਾ ਸਰੂਪ ਦਰਸ਼ਨ ਕਰਕੇ ਸਾਡੇ ਮਨ ਦੇ ਵਿੱਚ ਇਹ ਦ੍ਰਿੜਤਾ ਆ ਜਾਂਦੀ ਹੈ ਕਿ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਜੀਵਨ ਪੜ੍ਹਦੇ ਹਾਂ, ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਬਲੀ ਬਲਵਾਨ ਸਨ। ਜੰਗ ਯੁੱਧ ਦੇ ਵਿੱਚ ਸਤਿਗੁਰੂ ਜੀ ਤੋਂ ਵੱਧ ਕੋਈ ਹੋਰ ਸੂਰਮਾ ਨਹੀਂ ਸੀ, ਉੱਥੇ ਹੀ ਸਤਿਗੁਰੂ ਜੀ ਬਾਣੀ ਦੇ ਪਨੀਕ ਸਨ। ਆਪ ਬਾਣੀ ਉਚਾਰਨ ਕੀਤੀ ਗੁਰੂ ਗ੍ਰੀਨਵਾਜ ਪਾਤਸ਼ਾਹ ਨੇ, ਸਤਿਗੁਰੂ ਜੀ ਨੇ ਉਹੀ ਬਾਣਾ ਜੋ ਹੈ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਆਪਨ ਪਾਓ ਸ੍ਰੀ ਖਾਲਸਾ ਸੌਂਪਾ ਦੁਆਤੈ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸਪਾਖਣ ਨਾਮ ਗੋਬਿੰਦ ਕੀਰਤਨ ਸੰਥਾ। ਸਤਿਗੁਰੂ ਜੀ ਨੇ ਬਾਣਾ ਬਖਸ਼ਿਸ਼ ਕਰਕੇ ਸਿੰਘਾਂ ਦੇ ਅੰਦਰ ਸੂਰਮਤਾਈ ਵੀ ਭਰੀ। ਜਿੱਥੇ ਵੀ ਕੋਈ ਮੋਰਚਾ ਲੱਗਦਾ ਹੈ ਸਤਿਗੁਰੂ ਜੀ ਦਇਆ ਕਰਦੇ ਹਨ। ਨਿਹੰਗ ਸਿੰਘ ਉੱਥੇ ਪਹੁੰਚ ਕਰਕੇ ਸਤਿਗੁਰੂ ਜੀ ਦੇ ਪੰਥ ਦੀ ਅਤੇ ਹੋਰ ਪੰਜਾਬ ਵਿੱਚ ਰਹਿੰਦੇ ਪ੍ਰਾਣੀਆਂ ਦੀ ਮਦਦ ਕਰਦੇ, ਭਾਵੇਂ ਉਹ ਕਿਸਾਨੀ ਮੋਰਚਾ ਹੋਵੇ, ਭਾਵੇਂ ਉਹ ਜਿਹੜਾ ਮਰਜ਼ੀ ਮੋਰਚਾ ਹੋਵੇ, ਖਾਲਸਾ ਉੱਥੇ ਪਹੁੰਚ ਕਰਕੇ ਸਭ ਸੰਗਤਾਂ ਦੀਆਂ ਗੱਲਾਂ ਨੂੰ ਸੁਣ ਕਰਕੇ, ਉਹਨਾਂ ਦੇ ਬਚਨਾਂ ਨੂੰ ਸੁਣ ਕਰਕੇ ਉਹਨਾਂ ਦੀ ਸਹਾਇਤਾ ਕਰਦੇ। ਜਦੋਂ ਕਿਸਾਨੀ ਮੋਰਚਾ ਸੀ, ਉਸ ਵੇਲੇ ਵੀ ਬਾਬਾ ਜੀ ਆਪਣਾ ਦਲ ਲੈ ਕਰਕੇ ਦਿੱਲੀ ਵਿਖੇ ਪਹੁੰਚੇ, ਹੋਰ ਨਿਹੰਗ ਸਿੰਘ ਪਹੁੰਚਾਂ ਫੌਜਾਂ ਪਹੁੰਚੀਆਂ। ਇਹ ਜਿਹੜਾ ਪੰਥ ਹੈ ਖਾਲਸਾ ਪੰਥ, ਇਹ ਫੁਲਵਾੜੀ ਹੈ, ਇਸ ਫੁਲਵਾੜੀ ਦਾ ਮੁੜ ਜੋ ਹੈ ਇਹ ਹੈ ਖਾਲਸਾ ਪੰਥ, ਜਿਸ ਨੂੰ ਮਹਾਰਾਜ ਜੀਆਂ ਨੇ ਬਚਨ ਕੀਤਾ ਹੈ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੇ ਜੋਗ, ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟ ਹੈ ਸੋਗ। ਮਹਾਰਾਜ ਜੀਆਂ ਨੇ ਇਹ ਬਾਣਾ ਬਖਸ਼ਿਸ਼ ਕਰਕੇ ਜਿੱਥੇ ਸਾਨੂੰ ਜੋਗੀ ਬਣਾਇਆ, ਉੱਥੇ ਰਾਜੇ ਪਾਤਸ਼ਾਹ ਵੀ ਬਣਾਇਆ। ਸਾਨੂੰ ਮਹਾਰਾਜ ਨੇ ਘੋੜਿਆਂ ਦੀਆਂ ਕਾਠੀਆਂ 'ਤੇ ਬੈਠ ਕਰਕੇ ਪਾਤਸ਼ਾਹੀ ਬਖਸ਼ਿਸ਼ ਕੀਤੀ। ਦਲ ਪੰਥ ਜੋ ਹਨ ਘੋੜਿਆਂ ਸਮੇਤ, ਜਿਸ ਤਰ੍ਹਾਂ ਬਾਬਾ ਜੀ ਦੀ ਰਹਿਨੁਮਾਈ ਦੇ ਹੇਠ ਲਗਭਗ 60-70 ਘੋੜੇ ਪੰਜਾਬ ਦੀ ਧਰਤੀ ਦੇ ਉੱਪਰ ਵਿਚਰ ਕਰਕੇ, ਚੱਕਰਵਰਤੀ ਰਹਿ ਕਰਕੇ ਜਿੱਥੇ ਬਾਣੀ ਬਾਣੇ ਦਾ ਪ੍ਰਚਾਰ ਕਰਦੇ, ਉੱਥੇ ਹੀ ਨਾਲ ਹੀ ਭਜੰਗੀਆਂ ਨੂੰ ਨਸ਼ੇ ਛੱਡਣ ਤੋਂ, ਅੰਮ੍ਰਿਤ ਛਕਣ ਲਈ ਪ੍ਰੇਰਿਤ ਕਰਦੇ, ਉੱਥੇ ਹੀ ਅਖੰਡ ਪਾਠ ਸਾਹਿਬ ਹੁੰਦੇ, ਉੱਥੇ ਹੀ ਸ਼ਾਸਤਰ ਵਿੱਦਿਆ ਜੋ ਹੈ ਉਹ ਦਿੱਤੀ ਜਾਂਦੀ। 100 ਦੇ ਕਰੀਬ ਵਿਦਿਆਰਥੀ ਜੋ ਹਨ ਮਹਾਰਾਜ ਸਾਹਿਬ ਜੀਆਂ ਦੀ ਦਇਆ ਦੇ ਨਾਲ ਟਕਸਾਲਾਂ ਦੇ ਵਿੱਚ ਪੜ੍ਹਦੇ, ਮਹਾਰਾਜ ਜੀਆਂ ਦੀ ਦਇਆ ਦੇ ਨਾਲ ਥਾਂ ਥਾਂ ਅਸਥਾਨਾਂ ਦੇ ਉੱਪਰ ਦੁਆਬੇ ਦੇ ਵਿੱਚ ਬਾਬਾ ਜੀ ਦੀ ਰਹਿਨੁਮਾਈ ਦੇ ਹੇਠ ਜਿਹੜੇ ਅਸਥਾਨ ਹਨ
ਉਹਨਾਂ ਦੇ ਵਿਦਿਆਰਥੀ ਆ ਕੇ ਵਿੱਦਿਆ ਪ੍ਰਾਪਤ ਕਰਦੇ, ਭਾਵੇਂ ਉਹ ਘੋੜਸਵਾਰੀ ਦੀ ਵਿੱਦਿਆ ਹੋਵੇ, ਗੱਤਕੇ ਦੀ ਹੋਵੇ, ਭਾਵੇਂ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਰਲੋ ਜੀ ਦੀ ਵਿੱਦਿਆ ਹੋਵੇ, ਹੋਰ ਗ੍ਰੰਥਾਂ ਦੀ ਵਿੱਦਿਆ ਹੋਵੇ, ਸਤਿਗੁਰੂ ਜੀ ਦੇ ਦਇਆ ਦੇ ਨਾਲ ਇਹ ਮੋਰਚੇ ਚੱਲ ਰਹੇ ਹਨ। ਮਹਾਰਾਜ ਗੁਰੂ ਗ੍ਰੀ ਨੂੰ ਅੱਜ ਬਖਸ਼ਿਸ਼ ਕਰਨ, ਆਪ ਜੀ ਇਸ ਅਸਥਾਨ ਤੇ ਆਪ ਦਰਸ਼ਨ ਕਰਦੇ ਹੋ। ਮਹਾਂਪੁਰਸ਼ਾਂ ਨੂੰ ਅਸੀਂ ਦੱਸ ਰਹੇ ਸਾਂ, ਦਾਸ ਇੱਥੇ ਵੀ ਸੇਵਾ ਨਿਭਾਉਂਦਾ ਹੈ, ਮਹਾਂਪੁਰਸ਼ਾਂ ਨੂੰ ਦੱਸ ਰਹੇ ਸਾਂ ਕਿ ਇਸ ਅਸਥਾਨ ਦੇ ਉੱਪਰ ਹਰ ਇੱਕ ਸ਼ਹੀਦ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ, ਇੱਥੇ ਗੁਰਪੁਰਬ ਮਨਾਏ ਜਾਂਦੇ। ਇਹ ਉਹ ਅਸਥਾਨ ਹੈ ਜਿੱਥੇ ਸੁਚੱਜੇ ਢੰਗ ਦੇ ਨਾਲ ਸਾਰੇ ਗੁਰੂਆਂ ਦੇ ਗੁਰਪੁਰਬਾਂ ਨੂੰ ਬੜੇ ਪ੍ਰੇਮ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ, ਅਤੇ ਸਤਿਗੁਰੂ ਸਾਹਿਬ ਜੀ ਦਇਆ ਦੇ ਨਾਲ ਇਹ ਸਾਰੇ ਪ੍ਰਬੰਧਕ ਕਮੇਟੀ ਇੱਥੇ ਦੇ ਸਾਰੇ ਸੇਵਾਦਾਰ ਭਾਈ ਅਮਰਦੀਪ ਸਿੰਘ ਜੀ, ਹੋਰ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਹਨ, ਸਭਨਾਂ ਦਾ ਸਾਰੇ ਹੀ ਵਧਾਈ ਦੇ ਪਾਤਰ ਹਨ, ਅਤੇ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਨੂੰ, ਅੱਜ ਦੇ ਇੱਥੇ ਨੌਜਵਾਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਹੈ। ਇੱਥੇ ਸੰਥਿਆ ਦੀਆਂ ਕਲਾਸਾਂ ਵੀ ਚੱਲਦੀਆਂ, ਹੋਰ ਸਾਰੇ ਤਰ੍ਹਾਂ ਦੇ ਕਾਰਜ ਚੱਲਦੇ। ਇਹ ਵੀ ਦੱਸ ਦਈਏ

0: ਮਨ ਤੇ ਸਰ ਲਓ ਧਨ ਹੈ ਸਭ ਹੀ ਇਨਹੀ ਕੋ। ਮਹਾਰਾਜ ਜੀਆਂ ਨੇ ਬਚਨ ਕੀਤਾ। ਇਸੇ ਤਰ੍ਹਾਂ ਹੀ ਮਹਾਰਾਜ ਦੇ ਬਚਨ ਨੂੰ ਪਾਲਦਿਆਂ ਹੋਇਆ ਮਹਾਰਾਜ ਨੇ ਜਦੋਂ ਦਇਆ ਕੀਤੀ, ਬਾਬਾ ਜੀ 5 ਸਾਲ ਦੀ ਉਮਰ ਦੇ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਜਸੀਬੰਦੀ ਦੇ ਵਿੱਚ ਆ ਕੇ ਇਹ ਸਾਰੇ ਪੰਥ ਦੀ ਸੇਵਾ ਕੀਤੀ। ਹੌਲੀ ਹੌਲੀ ਸਾਰਾ ਪ੍ਰਬੰਧ ਬਾਬਾ ਜੀ ਦੇ ਜੰਮੇ ਆਇਆ ਨਾ। ਇਸ ਸਮੇਂ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਬਾਬਾ ਜੀ ਦੀ ਕਿਰਪਾ ਦੇ ਨਾਲ, ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ, ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਬਾਬਾ ਜੀ ਸਾਰੇ ਪੰਜਾਬ ਦੇ ਵਿੱਚ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ, ਸਾਰੇ ਪਾਸੇ ਜੋ ਵੀ ਸੰਗਤ ਆਉਂਦੀ ਹੈ ਉਹਨੂੰ ਅੰਮ੍ਰਿਤ ਛਕਣ ਲਈ ਪ੍ਰੇਰਨਾ ਕਰਦੇ। ਬਾਣੀ ਬਾਣੀ ਦੇ ਧਾਰਨੀ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਉਪਦੇਸ਼ ਦੇ ਕੇ, ਭਾਵੇਂ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ ਜਾ ਸਕਦਾ, ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ। ਮਹਾਰਾਜ ਸਾਹਿਬ ਜੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਦਰ ਘਰ ਵਿੱਚ ਜਿਹੜਾ ਆਉਂਦਾ ਹੈ, ਗੁਰੂ ਕਾ ਸਿੱਖ ਅਖਵਾਉਂਦਾ ਹੈ, ਜ਼ਰੂਰ ਬਰ ਜ਼ਰੂਰ ਬਾਣੀ ਬਾਣੇ ਦਾ ਧਾਰਨੀ ਹੋਵੇ। ਹੁਣ ਲਗਭਗ 1970 ਦੇ ਵਿੱਚ ਬਾਬਾ ਜੀ ਜਥੇਬੰਦੀ ਵਿੱਚ ਆਏ, ਹੁਣ ਤੱਕ ਮਹਾਰਾਜ ਸਾਹਿਬ ਜੀ ਕਿਰਪਾ ਦੇ ਨਾਲ ਸੇਵਾ ਨਿਭਾ ਰਹੇ ਹਨ। ਜਿੱਥੇ ਵੀ ਪੰਥ ਨੂੰ ਲੋੜ ਹੋਵੇ ਉੱਥੇ ਮੋਰਚਿਆਂ ਦੇ ਵਿੱਚ ਜਾ ਕਰਕੇ ਬਾਬਾ ਜੀ ਸਹਿਯੋਗ ਕਰਦੇ ਹਨ। ਕੋਟਾਨ ਕੋਟ ਸ਼ੁਕਰਾਨਾ ਹੈ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ, ਜਿਨ੍ਹਾਂ ਨੇ ਦਇਆ ਕਰਕੇ ਇਹ ਸੇਵਾ ਬਖਸ਼ਿਸ਼ ਕੀਤੀ ਹੈ। ਆਪ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਇਹ ਮਾਣ ਬਖਸ਼ਿਸ਼ ਕਰਦੇ ਹਨ। ਵਿਦੇਸ਼ਾਂ ਦੇ ਵਿੱਚ ਵੀ ਬਾਬਾ ਜੀ ਇੱਥੇ ਆ ਕਰਕੇ ਨਿਹੰਗ ਸਿੰਘਾਂ ਦਾ ਬਾਣੀ ਬਾਣੇ ਦਾ ਪ੍ਰਚਾਰ ਕਰਦੇ। ਪਿਛਲੇ ਹਫ਼ਤੇ ਕੈਲਗਰੀ ਦੇ ਵਿੱਚ ਵੀ ਮਹੱਲਾ ਕੱਢਿਆ, ਜਿੱਥੇ ਹੋਰ ਭਜੰਗੀਆਂ ਨੇ, ਸੰਗਤਾਂ ਨੇ ਦਰਸ਼ਨ ਕੀਤੇ। ਸਤਿਗੁਰੂ ਸਾਹਿਬ ਜੀਆਂ ਦੀ ਬਖਸ਼ੀ ਹੋਈ ਵਿੱਦਿਆ ਜੋ ਹੈ ਉਸ ਨੂੰ ਬਾਬਾ ਜੀਆਂ ਨੇ ਇੱਥੇ ਪ੍ਰਚਲਿਤ ਕੀਤਾ ਹੈ। ਸਤਿਗੁਰੂ ਜੀ ਦੀ ਕਿਰਪਾ ਹੈ ਅਤੇ ਆਪ ਜੀ ਦਾ ਸਹਿਯੋਗ ਹੈ। ਸੋ ਧੰਨਵਾਦ ਹੈ, ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ, ਸ਼ੁਕਰਾਨਾ ਹੈ ਆਪ ਸੰਗਤ ਦਾ ਜਿਨ੍ਹਾਂ ਨੇ ਇਹ ਸੇਵਾ ਬਖਸ਼ਿਸ਼ ਕੀਤੀ ਹੈ। ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਕੋਟਾਨ ਕੋਟ ਜਿਉਂ ਆਇਆ, ਜੋ ਵੀ ਆ ਕਰਕੇ ਇੱਥੇ ਜਿਨ੍ਹਾਂ ਨੇ ਦਰਸ਼ਨ ਦਿੱਤੇ ਹਨ, ਅਤੇ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਦੇ ਨਾਲ ਹੀ ਧੰਨਵਾਦ ਹੈ ਬਾਬਾ ਅਵਤਾਰ ਸਿੰਘ ਜੀ ਬਾਈ ਜੀਆਂ ਦਾ, ਜਿਨ੍ਹਾਂ ਨੇ ਦਰਸ਼ਨ ਦਿੱਤੇ ਹਨ। ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਜਿਉਂ ਆਇਆ ਧੰਨਵਾਦ ਹੈ। ਨਾਲ ਹੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਰੱਬ ਵਰਗੀਆਂ ਰੂਹਾਂ ਦੇ ਸੰਗਤ ਦੇ ਦਰਸ਼ਨ ਕਰਵਾਏ ਹਨ। ਸਤਿਗੁਰੂ ਗੁਰੂ ਜੀ ਨੂੰ ਅੱਜ ਕਿਰਪਾ ਕਰਨ, ਇਸੇ ਤਰ੍ਹਾਂ ਇਹਨਾਂ ਸਥਾਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਜਿੱਥੇ ਹੋਰ ਸਾਰੀਆਂ ਸੰਗਤਾਂ ਆ ਕੇ ਸੇਵਾ ਨਿਭਾਉਂਦੀਆਂ। ਬਾਬਾ ਜੀ ਦਾ ਪਰਿਵਾਰ ਵੀ ਇੱਥੇ, ਭਾਈ ਪ੍ਰਭਜੀਤ ਸਿੰਘ ਦੀ ਵੱਡੀਆਂ ਸੇਵਾਵਾਂ, ਭਾਵੇਂ ਉਹ ਕੰਸਟਰਕਸ਼ਨ ਦੀਆਂ ਹੋਣ, ਭਾਵੇਂ ਪਾਰਕਿੰਗ ਲਾਟ ਦੀ ਸੇਵਾ ਹੋਵੇ, ਇਹ ਵੀ ਅੱਗੇ ਹੋ ਕੇ ਬਾਬਿਆਂ ਦੀ ਪ੍ਰੇਰਨਾ ਦੇ ਨਾਲ ਸੇਵਾ ਇੱਥੇ ਨਿਭਾਉਂਦੇ ਹਨ। ਸੋ ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕ ਜਨਾਂ ਦਾ, ਸੰਘਾ ਸਾਹਿਬ ਦਾ, ਹੋਰ ਜਿੰਨੇ ਵੀ ਇੱਥੇ ਪਹੁੰਚੇ ਹਨ, ਪ੍ਰਬੰਧਕ ਜਨ, ਭਾਈ ਭੁਪਿੰਦਰ ਸਿੰਘ ਜੀ ਹੋਠੀ ਜੀ, ਭਾਈ ਅਮਨਦੀਪ ਸਿੰਘ ਜੀ ਪ੍ਰਧਾਨ ਸਾਹਿਬ, ਸਾਰਿਆਂ ਦਾ ਕੋਟਾਨ ਕੋਟ ਸ਼ੁਕਰਾਨਾ। ਫੌਜਾਂ ਦਾ, ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ। ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਕਾਰਾ ਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਤਿੰਦਰ ਸਿੰਘ ਜੀ, ਜਿਨ੍ਹਾਂ ਨੇ ਸੰਖੇਪ ਰੂਪ ਦੇ ਵਿੱਚ ਜੋ ਜਥੇਦਾਰ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾ ਜੋ ਸੇਵਾਵਾਂ ਨਿਭਾ ਰਹੇ ਨੇ ਪੰਜਾਬ ਦੀ ਧਰਤੀ ਅਤੇ ਵਿਦੇਸ਼ਾਂ ਦੀ ਧਰਤੀ ਦੇ, ਸੰਖੇਪ ਰੂਪ ਦੇ ਵਿੱਚ ਜਾਣਕਾਰੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਸਮੂਹ ਸੰਗਤਾਂ ਵੱਲੋਂ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਇਸੇ ਤਰ੍ਹਾਂ ਹੀ ਜੋ ਹੈ ਮਹਾਂਪੁਰਖਾਂ ਤੋਂ ਸੇਵਾ ਲੈਂਦੇ ਰਹਿਣ। ਸੋ ਖਾਲਸਾ ਜੀ, ਜ਼ਰੂਰਤ ਹੈ ਅੱਜ, ਕਿਉਂਕਿ ਜਿੱਥੇ ਆਪਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ, ਉੱਥੇ ਨਾਲ ਦੀ ਨਾਲ ਕੌਮੀ ਸੰਘਰਸ਼ ਵੀ ਚੱਲ ਰਿਹਾ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੂੰ ਅਗਰ ਯਾਦ ਹੋਵੇਗਾ ਕਿ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਬਿਹਾਰ ਲਈ ਮੋਰਚਾ ਲੱਗਾ ਸੀ ਸਰੀ ਦੇ ਵਿੱਚ 132 ਦੇ ਉੱਤੇ, ਉੱਥੇ ਵੀ ਮਹਾਂਪੁਰਖਾਂ ਨੇ ਆ ਕਰਕੇ ਹਾਜ਼ਰੀ ਭਰੀ ਸੀਗੀ। ਸੋ ਖਾਲਸਾ ਜੀ, ਜ਼ਰੂਰਤ ਹੈ ਅੱਜ ਜਿੱਥੇ ਵੀ ਜੋ ਲੋੜ ਹੁੰਦੀ ਹੈ ਪੰਥ ਨੂੰ, ਉੱਥੇ ਜੋ ਸਾਡੇ ਪ੍ਰਚਾਰਕ ਨੇ, ਸਾਡੇ ਮਹਾਂਪੁਰਖ ਨੇ, ਉਹਨਾਂ ਦਾ ਫਰਜ਼ ਵੀ ਬਣਦਾ ਹੈ ਕਿ ਉਹਦੇ ਵਿੱਚ ਜ਼ਰੂਰ ਹੋ ਸ਼ਮੂਲੀਅਤ ਕਰਨ। ਸੋ ਅਸੀਂ ਧੰਨਵਾਦ ਕਰਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਕੋਲੋਂ ਸੇਵਾਵਾਂ ਜਿਹੜੀਆਂ ਉਹ ਲੈਂਦੇ ਰਹਿਣ। ਸੋ ਇੱਕ ਵਾਰ ਫਿਰ ਅਰਦਾਸ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਸਮੂਹ ਸੰਗਤਾਂ ਵੱਲੋਂ ਜੀਓ ਆਇਆਂ ਆਖਦਾ ਧੰਨਵਾਦ ਕਰਦੇ ਹਾਂ। ਸੋ ਆਓ ਖਾਲਸਾ ਜੀ, ਹੁਣ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀ ਸ਼੍ਰੀ ਜਥਾ ਭਾਈ ਜੋਗਾ ਸਿੰਘ ਜੀ ਭਾਗੋਵਾਲ ਅਤੇ ਉਹਨਾਂ ਦੇ ਸਾਥੀ ਤਕਰੀਬਨ 8:30 ਵਜੇ ਤੱਕ ਆਪ ਸੰਗਤਾਂ ਨੂੰ ਕਵੀ ਸ਼੍ਰੀ ਵਾਰਾ ਰਾਹੀਂ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੋੜਨਗੇ ਜੀ। ਆਓ ਜੀ, ਸਰਵਣ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਜੋਗਾ ਸਿੰਘ ਜੀ ਭਾਗੋਵਾਲੀ ਅਤੇ ਉਹਨਾਂ ਦੇ ਸਾਥੀ ਵਾਹਿਗੁਰੂ।

दाता दो नैन दीवानी दीदा दे चित तेरा दर्शन हारिया खिन खिन दे।

0: You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: Oh, my God.
3: Juggo jugg atal, deen duni de malik, shahan de shahnshah, aur rabbi talim de mahasagar, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਮੇਂ ਚੋਂ ਸਮਾਂ ਕੱਢ ਕੇ ਯਾਤਰਾ ਕਰਕੇ ਸਤਸੰਗੀਆਂ ਦੇ ਰੂਪ ਵਿੱਚ ਜੁੜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ, ਵੱਡਿਆਂ ਭਾਗਾਂ ਵਾਲੇ ਹੋ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਰਦਾਰ ਕਰਕੇ ਆਏ ਹੋਏ ਵਿਦਵਾਨਾਂ ਪਾਸੋਂ ਆਪਣੇ ਵੱਡ ਵਡੇਰਿਆਂ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਆਪਣੇ ਭਾਗਾਂ ਨੂੰ ਸਫਲਾ ਕਰ ਰਹੇ ਹੋ। ਆਓ ਗੱਲਬਾਤ ਦਾ ਸਿਲਸਿਲਾ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ। ਉਹ ਫਤਿਹ ਜਿਹਦੇ ਵਿੱਚ ਨਿਰੰਕਾਰ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੋ ਵਾਰੀ ਨਾਮ ਆਉਂਦਾ, ਜਿਸ ਨੂੰ ਬੁਲਾਉਣ ਨਾਲ ਰਸਨਾ ਪਵਿੱਤਰ ਹੁੰਦੀ ਹੈ ਔਰ ਆਤਮਾ ਨੂੰ ਸਕੂਨ ਮਿਲਦਾ ਹੈ। ਔਰ ਕਰੋ ਕਿਰਪਾ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਾਡੇ ਤੋਂ ਪਹਿਲਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਜੀ, ਉਹਨਾਂ ਨੇ ਪੰਜਾਬ ਦੀ ਧਰਤੀ ਤੋਂ ਆਏ ਹੋਏ ਨਿਹੰਗ ਸਿੰਘ ਜਥੇਬੰਦੀ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਬਾਬਾ ਨਿਹਾਲ ਸਿੰਘ ਜੀ, ਉਹਨਾਂ ਦੇ ਜਥੇਦਾਰ ਬਾਬਾ ਨਾਗਰ ਸਿੰਘ ਜੀ ਜੋ ਕੈਨੇਡਾ ਦੀ ਯਾਤਰਾ ਤੇ ਨੇ, ਉਹ ਆਪਣੇ ਸਿੰਘਾਂ ਸਮੇਤ ਗੁਰੂ ਕੇ ਦਰਬਾਰ ਵਿੱਚ ਦਰਸ਼ਨ ਦਰਦਾਰ ਕਰਨ ਵਾਸਤੇ ਆਏ, ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਆਏ। ਭਾਈ ਸਾਹਿਬ ਜੀ ਨੇ ਉਹਨਾਂ ਨੂੰ ਜਿੱਥੇ ਜੀ ਆਇਆ ਆਖਿਆ, ਉੱਥੇ ਗੁਰੂ ਘਰ ਦੀ ਬਖਸ਼ ਸਰੋ ਪਾਓ ਦੇ ਕੇ ਉਹਨਾਂ ਦਾ ਮਾਣ ਕੀਤਾ, ਕਿਉਂਕਿ ਇਹ ਸਾਡੇ ਗੁਰੂ ਘਰ ਦਾ ਇੱਕ ਰਿਵਾਜ ਹੈ, ਇੰਝ ਕਹਿ ਲਓ ਇੱਕ ਮਰਜ਼ਾਦਾ ਹੈ। ਕੋਈ ਵੀ ਮਹਾਂਪੁਰਖ ਜਦੋਂ ਗੁਰੂ ਕੇ ਦਰਬਾਰ ਵਿੱਚ ਆਉਂਦਾ ਹੈ ਤਾਂ ਉਸ ਨੂੰ ਗੁਰੂ ਘਰ ਦੀ ਮਰਜ਼ਾਦਾ ਮੁਤਾਬਕ ਸਤਿਕਾਰ ਦਿੱਤਾ ਜਾਂਦਾ। ਔਰ ਇਹ ਜਥੇਬੰਦੀ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਪੰਜਾਬ ਦੀ ਧਰਤੀ ਤੇ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਜਥੇਬੰਦੀ ਹੈ। ਬੜੇ ਵੱਡੇ ਉਹਨਾਂ ਦੇ ਕਾਰਜ ਨੇ, ਬੜੇ ਵੱਡਿਆਂ ਸਥਾਨਾਂ ਦੀਆਂ ਇਹਨਾਂ ਕੋਲ ਸੇਵਾਵਾਂ ਨੇ। ਬਾਬਾ ਨਾਗਰ ਸਿੰਘ ਜੀ ਬੜੇ ਉਦਮੀ ਨੇ। ਜਦੋਂ ਕਿਸਾਨੀ ਮੋਰਚਾ ਲੱਗਾ ਸੀ ਆਪਾਂ ਉੱਥੇ ਵੇਖਿਆ ਵੀ ਕਿਸ ਤਰ੍ਹਾਂ ਮੋਹਰੇ ਹੋ ਕੇ ਡਟ ਕੇ ਪੰਜਾਬੀਆਂ ਦੀ ਸੇਵਾ ਕੀਤੀ ਹੈ। ਬਾਬਾ ਨਿਹਾਲ ਸਿੰਘ ਜੀ ਭਾਵੇਂ ਇਸ ਵਕਤ ਤੋਂ ਵਡੇਰੀ ਆਰਜੂ ਦੇ ਨੇ, ਪਰ ਉਹਨਾਂ ਨੇ ਭਰ ਜਵਾਨੀ ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ਜੀ ਨੂੰ ਆਜ਼ਾਦ ਕਰਾਉਂਦਿਆਂ ਜਿੱਥੇ ਕੁਝ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ ਬਾਬਾ ਨਿਹਾਲ ਸਿੰਘ ਜੀ ਨੂੰ ਵੀ ਗੋਲੀਆਂ ਲੱਗੀਆਂ। ਅੱਜ ਵੀ ਦੱਸਦੇ ਆ ਵੀ ਇੱਕ ਗੋਲੀ ਦਾ ਸ਼ਰਰਾ ਜਿਹੜਾ ਉਹਨਾਂ ਦੇ ਸਰੀਰ ਅੰਦਰ ਹੈ। ਔਰ ਵੱਡੀ ਜਥੇਬੰਦੀ ਹੈ, ਉਹਨਾਂ ਦਾ ਮਾਣ ਸਤਿਕਾਰ ਕੀਤਾ ਗਿਆ। ਹੋਰ ਵੀ ਗੁਰਮੁਖ ਪਿਆਰੇ ਨਾਲ ਆਏ ਸਭਨਾਂ ਦਾ ਧੰਨਵਾਦ, ਕਿਉਂਕਿ ਇਹ ਨਿਹੰਗ ਸਿੰਘ ਸਾਡੇ ਖਾਲਸਾ ਪੰਥ ਦੇ ਉਹ ਸਿਪਾਹੀ ਨੇ ਜਿਨ੍ਹਾਂ ਕੋਲ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਵੀ ਹੈ ਔਰ ਬਾਣਾ ਵੀ ਹੈ, ਸ਼ਸਤਰ ਵੀ ਉਹਨਾਂ ਸੰਭਾਲ ਕੇ ਰੱਖੇ ਹੋਏ ਹੈ। ਸਾਡੇ ਬੱਚਿਆਂ ਵਾਸਤੇ ਇਹ ਜਿਉਂਦੀ ਜਾਗਦੀ ਤਸਵੀਰ ਨੇ ਵੀ ਆਪਣੇ ਪੁਰਾਤਨ ਸਿੰਘ ਜਿਹੜੇ ਉਹ ਇਸ ਤਰ੍ਹਾਂ ਦੇ ਹੁੰਦੇ ਸੀ, ਹਰ ਵੇਲੇ ਤਿਆਰ ਬਰ ਤਿਆਰ ਰਹਿਣਾ। ਵਕਤ ਦੀ ਹਕੂਮਤ ਨੇ ਘਰ ਖੋਲੇ, ਪਿੰਡ ਖੋਲੇ ਔਰ ਛੱਡ ਕੇ ਸਭ ਕੁਝ ਜੰਗਲਾਂ ਵਿੱਚ ਜਾ ਵਿਚਰੇ, ਪਰ ਫਿਰ ਵੀ ਨਿਹੰਗ ਸਿੰਘ ਆਪਣੇ ਕੋਲ ਇੱਕ ਖਜ਼ਾਨਾ ਰੱਖਦੇ ਹੁੰਦੇ ਸੀ। ਉਸ ਖਜ਼ਾਨੇ ਵਿੱਚ ਗੁਰੂ ਕੀ ਬਾਣੀ ਦਾ ਗੁਟਕਾ, ਜਦੋਂ ਅੰਮ੍ਰਿਤ ਵੇਲਾ ਹੋਣਾ ਜੇ ਨੇੜੇ ਖੂਹ ਹੈ ਤਾਂ ਉੱਥੋਂ ਇਸ਼ਨਾਨ ਕਰ ਲੈਣਾ, ਜੇ ਦਰਿਆ ਵਗਦਾ ਉੱਥੋਂ ਇਸ਼ਨਾਨ ਕਰਕੇ ਤੇ ਜਿੱਥੇ ਵੀ ਸਮਾਂ ਮਿਲਣਾ ਉੱਥੇ ਅੰਮ੍ਰਿਤ ਵੇਲੇ ਬੈਠ ਕੇ ਬਾਣੀ ਪੜ੍ਹਨੀ। ਭਾਵੇਂ ਘਰ ਕਾਟ ਜ਼ਮੀਨ ਜਾਇਦਾਦ ਸਰਕਾਰ ਨੇ ਖੋਹ ਲਈ, ਪਰ ਇੱਕ ਗੁਰੂ ਕੀ ਬਾਣੀ ਦਾ ਗੁਟਕਾ ਨਿਹੰਗ ਸਿੰਘਾਂ ਨੇ ਨਹੀਂ ਕਿਸੇ ਨੂੰ ਦਿੱਤਾ, ਇਹਨੂੰ ਹਮੇਸ਼ਾ ਆਪਣੇ ਕੋਲ ਸੰਭਾਲ ਕੇ ਰੱਖਦੇ ਰਹੇ, ਕਿਉਂਕਿ ਬਾਣੀ ਗੁਰੂ ਕੀ ਸਿੱਖ ਦੀ ਆਤਮਾ ਹੈ, ਇਹਦੇ ਤੋਂ ਸਾਨੂੰ ਸ਼ਕਤੀ ਪ੍ਰਾਪਤ ਹੁੰਦੀ। ਹਰਨਾਮ ਦਾਸ ਸਹਰਾਈ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਨਿਹੰਗ ਸਿੰਘ ਇਸ ਧਰਤੀ ਦੇ ਉੱਤੇ ਇੱਕ ਮਹਾਂ ਸ਼ਕਤੀ ਹੈ ਜਿਹੜੀ ਹਰ ਵੇਲੇ ਮਜ਼ਲੂਮ ਦੀ ਰਾਖੀ ਵਾਸਤੇ ਤਤਪਰ ਰਹਿੰਦੀ ਹੈ। ਕਹਿੰਦਾ ਨਿਹੰਗ ਸਿੰਘ ਦਾ ਇੱਕ ਹੱਥ ਘੋੜੇ ਦੀ ਵਾਗ ਨੂੰ ਹੁੰਦਾ ਤੇ ਦੂਜਾ ਤਲਵਾਰ ਦੀ ਮੁੱਠ ਨੂੰ ਹੁੰਦਾ। ਰਣ ਮੈਦਾਨ ਵਿੱਚ ਦੁਸ਼ਮਣ ਦਾ ਪਹਿਲਾ ਵਾਰ ਨਿਹੰਗ ਸਿੰਘ ਖਾਂਦਾ। ਭਾਵੇਂ ਕਹਿੰਦਾ ਨਿਹੰਗਾਂ ਦੀ ਦੁਨੀਆਂ ਕੋਈ ਨਹੀਂ ਹੁੰਦੀ, ਪਰ ਸਾਰੀ ਦੁਨੀਆਂ ਨਿਹੰਗਾਂ ਦੀ ਹੁੰਦੀ। ਵੇਖਣ ਨੂੰ ਜਿੰਨੇ ਇਹ ਬਾਹਰੋਂ ਸ਼ਸਤਰਧਾਰੀ ਦਲੇਰ ਔਰ ਨੇੜੇ ਬੈਠੋ ਤੇ ਓਨੇ ਹੀ ਇਹ ਗੁਰੂ ਕੇ ਪਿਆਰ ਵਿੱਚ ਭਿੱਜੇ ਹੋਏ। ਔਰ ਉਹਨੇ ਆਪਣੀ ਕਿਤਾਬ ਦਾ ਨਾਂ ਰੱਖਿਆ ਲਾਡਲੀਆਂ ਫੌਜਾਂ, ਉਹਦੇ ਵਿੱਚ ਨਿਹੰਗ ਸਿੰਘਾਂ ਦੀ ਸਾਰੀ ਪੁਰਾਤਨ ਤਵਾਰੀਖ, ਇਹਨਾਂ ਦੇ ਕਾਰਨਾਮੇ, ਕਿਉਂਕਿ ਇੱਕ ਮਿਸਾਲ ਸੀ, ਇੱਕ ਅਖਾਣ ਪੰਜਾਬ ਵਿੱਚ ਬਣਿਆ ਹੋਇਆ ਸੀ, ਜਿਹੜੇ ਨਿੱਕੇ ਨਿੱਕੇ ਅਖਾਣ ਨੇ ਨਾ ਉਹਨਾਂ ਵਿੱਚੋਂ ਪੰਜਾਬ ਦੀ ਤਵਾਰੀਖ ਦੀ ਝਲਕ ਪੈਂਦੀ ਹੈ। ਜਿਵੇਂ ਅਸੀਂ ਕਹਿੰਦੇ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਇਹ ਨਿੱਕੇ ਜੇ ਦੋਹਰੇ ਵਿੱਚ ਹੀ ਬੜੀ ਵੱਡੀ ਗੱਲ ਹੈ ਵੀ ਜਿਵੇਂ ਜਿਵੇਂ ਵੈਰੀ ਸਾਨੂੰ ਮਾਰਦਾ ਅਸੀਂ ਹੋਰ ਵੱਧਦੇ ਜਾਂਦੇ ਹਾਂ, ਹੋਰ ਸਾਡੀ ਕੌਮ ਅੱਗੇ ਤੁਰੀ ਜਾਂਦੀ ਹੈ। ਔਰ ਇਸੇ ਤਰ੍ਹਾਂ ਇੱਕ ਅਖਾਣ ਸੀ ਵੀ ਆ ਗਏ ਨੇ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ। ਉਹਦਾ ਮਤਲਬ ਇਹ ਹੁੰਦਾ ਸੀ ਵੀ ਜਿੱਥੇ ਗੁਰੂ ਘਰ ਨਿਹੰਗ ਸਿੰਘ ਬਹਿ ਗਿਆ ਨਾ ਉਹਦੇ ਲਾਗੇ ਦੁਸ਼ਮਣ ਨੇ ਤੇ ਕੀ ਆਉਣਾ, ਕਾਲ ਵੀ ਨਹੀਂ ਆਉਂਦਾ। ਇਸੇ ਕਰਕੇ ਬਹੁਤ ਸਾਰੇ ਨਿਹੰਗ ਸਿੰਘਾਂ ਨੂੰ ਤਖਲਸ ਜਦੋਂ ਦਿੰਦੇ ਨਾ ਫਰਲਾ, ਉਹਦੇ ਨਾਲ ਮਹਾਂਕਾਲ ਦਾ ਤਖਲਸ ਦਿੰਦੇ ਆ। ਮਹਾਂਕਾਲ ਦਾ ਮਤਲਬ ਹੁੰਦਾ ਵੀ ਜਿਹੜਾ ਕਾਲ ਤੋਂ ਵੀ ਉੱਤੇ ਹੋਵੇ, ਵੀ ਜਿਹਨੂੰ ਮੌਤ ਦਾ ਕੋਈ ਡਰ ਹੀ ਨਹੀਂ ਹੈ, ਮੌਤ ਉੱਤੇ ਵੀ ਫਤਿਹ ਪ੍ਰਾਪਤ ਕਰਨ ਵਾਲੇ ਨੂੰ ਨਿਹੰਗ ਸਿੰਘ ਮਹਾਂਕਾਲ ਆਉਂਦੇ, ਜਿਵੇਂ ਹੁਣ ਬਾਬਾ ਜੋਗਾ ਸਿੰਘ ਜੀ, ਬਾਬਾ ਬਕਾਲਾ ਸਾਹਿਬ ਵਾਲੇ, ਹੋਰ ਗੁਰੂ ਕੇ ਕਿਤਨੇ ਲਾਲ ਨੇ। ਤੋ ਖੈਰ ਗੁਰੂ ਕੇ ਨਿਹੰਗ ਸਿੰਘ ਆਏ ਵੀ ਬਾਬਾ ਨਾਗਰ ਸਿੰਘ ਜੀ ਹੁਣਾਂ ਨੂੰ ਜੀ ਆਇਆ, ਉਹਨਾਂ ਕੈਨੇਡਾ ਦੀ ਧਰਤੀ ਤੇ ਦਰਸ਼ਨ ਦਿਦਾਰ ਦਿੱਤੇ ਔਰ ਗੁਰੂ ਕੀ ਸੰਗਤ ਦੇ ਦਰਸ਼ਨ ਕਰਕੇ ਗਏ ਨੇ, ਕਿਉਂਕਿ ਇਹ ਮੰਚ ਜਿਹੜਾ ਹੈ ਇੱਥੇ ਗੁਰਬਾਣੀ ਦੀ ਵੀ ਗੱਲ ਹੁੰਦੀ ਹੈ, ਕਥਾ ਵਿਚਾਰਾਂ ਵੀ, ਗੁਰੂ ਕਾ ਇਤਿਹਾਸ ਵੀ, ਤੇ ਨਾਲ ਨਾਲ ਕੌਮ ਦੀ ਆਜ਼ਾਦੀ ਵਾਸਤੇ ਹੱਕ ਸੱਚ ਦੀ ਲੜਾਈ ਵੀ ਇਸ ਗੁਰੂ ਘਰ ਵੱਲੋਂ ਲੜੀ ਜਾ ਰਹੀ ਹੈ। ਭਾਈ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਆਪਣਾ ਲਹੂ ਡੋਲ ਕੇ ਉਸ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾ ਕੇ ਕੁਰਬਾਨੀ ਕਰਕੇ ਇੱਕ ਬੜਾ ਵੱਡਾ ਇਤਿਹਾਸ ਰਚ ਗਏ ਨੇ। ਸਮੇਂ ਸਮੇਂ ਇਸ ਮੰਚ ਤੋਂ ਬੁਲਾਰੇ ਆਪਣੀ ਆਜ਼ਾਦੀ ਵਾਸਤੇ ਗੱਲ ਕਰਦੇ ਰਹਿੰਦੇ ਨੇ। ਇਹ ਕੋਈ ਗੁਨਾਹ ਨਹੀਂ, ਇਹ ਨਹੀਂ ਵੀ ਅਸੀਂ ਆਜ਼ਾਦੀ ਮੰਗਦੇ ਹਾਂ, ਪੂਰੇ ਵਰਲਡ ਵਿੱਚ ਬੜੀਆਂ ਕੌਮਾਂ ਆਪਣੀ ਆਪਣੀ ਆਜ਼ਾਦੀ ਵਾਸਤੇ ਲੜ ਰਹੀਆਂ ਤੇ ਇਹ ਹੱਕ ਹੈ ਮਨੁੱਖ ਦਾ। ਤੋ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕੌਮ ਦੀਆਂ ਆਸਾਂ ਨੂੰ ਫੜ ਲਾਉਣ। ਆਓ, ਸਮਾਂ ਇਤਨਾ ਜ਼ਿਆਦਾ ਨਹੀਂ, ਪਹਿਲੀ ਕਵਿਤਾ ਹੈ ਕਰ ਹੋਸ਼ ਗਾਫਲਾ ਕਿਉਂ ਸੁੱਤਿਆਂ ਰਹਿਣ ਗੁਜ਼ਾਰੀ ਜਾਣਾ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਵਕਤ ਬੀਤਦਾ ਜਾ ਰਿਹਾ, ਜਿਹੜੀ ਡਿਊਟੀ ਲੱਗੀ ਸੀ ਉਹ ਡਿਊਟੀ ਨੂੰ ਕਦੋਂ ਪੂਰਿਆਂ ਕਰੇਗਾ, ਜਦੋਂ ਗੋਡੇ ਰਹਿ ਗਏ, ਅੱਖਾਂ ਦੀ ਨਿਗਾਹ ਘਟ ਗਈ, ਸਰਵਣ ਕੰਮ ਕਰਨੋਂ ਹਟ ਗਏ, ਉਸ ਵਕਤ ਫਿਰ ਤੇਰੇ ਪੱਲੇ ਕੇਵਲ ਪਛਤਾਵਾ ਹੀ ਰਹਿ ਜਾਣਾ। ਅਜੇ ਵਕਤ ਹੈ ਆਪਣੇ ਉਸ ਪਹਿਰੇ ਨੂੰ ਸੰਭਾਲ, ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪ, ਜੇ ਤੂੰ 8 ਘੰਟੇ ਸੌ ਲਏਗਾ ਤਾਂ ਵੀ ਨੀਂਦ ਪੂਰੀ ਹੋ ਜਾਣੀ ਹੈ, ਤੇ ਜੇ 2 ਘਟਾ ਲਏਗਾ ਬਾਣੀ ਪੜ੍ਹਨ ਵਾਸਤੇ ਤੇ ਤਾਂ ਵੀ ਤੇਰਾ ਕੰਮ ਚੱਲ ਜਾਣਾ। ਇਸ ਕਰਕੇ ਸਮੇਂ ਚੋਂ ਸਮਾਂ ਕੱਢ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਪਰਮੇਸ਼ਰ ਦਾ ਨਾਮ ਜਪ, ਜਪਿਆ ਹੋਇਆ ਨਾਮ ਹੀ ਤੇਰੇ ਅਗਲੀ ਦਰਗਾਹ ਵਿੱਚ ਕੰਮ ਆਏਗਾ। ਆਓ, ਬੜੀਆਂ ਪਿਆਰੀਆਂ ਲਾਈਨਾਂ ਇਹ ਕਹਿ ਕੇ ਫਿਰ ਆਪਾਂ ਇੱਕ ਦੋ ਕਵਿਤਾ ਇਤਿਹਾਸ ਚੋਂ ਕਹਿ ਕੇ ਆਪ ਜੀ ਤੋਂ ਖਿਮਾ ਦੇ ਜਾ ਚੁੱਕੇ ਹੋਵਾਂਗੇ। ਆਉਣ ਵਾਲੇ ਦਿਨਾਂ ਵਿੱਚ ਮਹਾਨ ਪ੍ਰੋਗਰਾਮ ਆ ਰਹੇ ਨੇ, ਸਟੇਜ ਸਕਤੀ ਸਭ ਆਪ ਜੀ ਨੂੰ ਦੱਸਣਗੇ। ਸਰਵਣ ਕਰੋ ਜ਼ਿੰਦਗੀ ਪ੍ਰਥਾਏ 4 ਲਾਈਨਾਂ, ਇਉਂ ਬੇਨਤੀ ਕੀਤੀ ਜਾ ਰਹੀ ਹੈ।

ਦੇਣ ਦਾ, ਓ ਮੇਲਾ ਕੋਈ ਦੇਣ ਦਾ, ਫਿਰ ਕਿਉਂ ਮਹਿਲ ਉਸਾਰੀ ਜਾਣੇ, ਕਰ ਹੋਸ਼ ਗਾਫਲਾ ਕਿਉਂ, ਸੁੱਤਿਆਂ ਰਹਿਣ ਗੁਜ਼ਾਰੀ ਜਾਣੇ, ਕਰ ਹੋਸ਼ ਗਾ

ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗੁਰੂ ਘਰ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਸ਼ਨੀ ਵਿੱਚ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ। ਇਹ ਮਨੁੱਖ ਜਨਮ ਬੜਾ ਕੀਮਤੀ ਹੈ, 84 ਲੱਖ ਜਨਮਾਂ ਦੇ ਗੇੜੇ ਤੋਂ ਬਾਅਦ ਇਹ ਤੈਨੂੰ ਪ੍ਰਾਪਤ ਹੋਇਆ, ਫਿਰ ਮਿਲੇ ਕਿ ਨਾ ਮਿਲੇ ਕੋਈ ਦਾਅਵਾ ਨਹੀਂ ਕਰ ਸਕਦਾ ਇਨਸਾਨ, ਕਿਉਂਕਿ ਅੱਜ ਤੱਕ ਕਿਸੇ ਨੇ ਮੁੜ ਕੇ ਆ ਕੇ ਦੱਸਿਆ ਹੀ ਨਹੀਂ ਅੱਗੇ ਬੀਤਦੀ ਕੀ ਹੈ। ਇਸ ਕਰਕੇ ਇਸ ਜੀਵਨ ਨੂੰ ਸੰਭਾਲਣ ਦਾ ਯਤਨ ਕਰ, ਸੰਭਾਲਣ ਦਾ ਭਾਵ ਉਸ ਪਰਮੇਸ਼ਰ ਨੂੰ ਆਪਣੇ ਚੇਤੇ ਵਿੱਚ ਰੱਖ, ਆਪਣੇ ਕਰਮਾਂ ਦੇ ਵਿੱਚ ਸੁਧਾਰ ਕਰਕੇ ਕੁਝ ਇਸ ਤਰ੍ਹਾਂ ਦੀਆਂ ਯਾਦਾਂ ਦੁਨੀਆਂ ਤੇ ਛੱਡ ਕੇ ਜਾ, ਤੇਰੇ ਜਨਮ ਤੋਂ ਬਾਅਦ ਕੋਈ ਚਾਰ ਜੀ ਤੈਨੂੰ ਯਾਦ ਕਰਨ, ਸੀਤਲ ਜਾਣੇ ਬਿਨਸ ਸਰੀਰ ਤਾਂ ਪਿੱਛੋਂ ਰਹਿਣਗੇ, ਕੀਤੇ ਸ਼ੁਭ ਕਰਮ ਜੋ ਕਰਮ ਜੋ ਮਾਨਸ ਜਾਮਾ ਤਾਰੇ। ਤੋ ਆਓ ਲੜੀ ਆਰੰਭ ਕਰਦੇ ਹਾਂ। ਮਨੁੱਖ ਦੇ ਜੀਵਨ ਵਿੱਚ ਗੁਰੂ ਦੀ ਮਹੱਤਤਾ, ਗੁਰੂ ਦੇ ਅੱਖਰੀ ਅਰਥ ਕਰਨੇ ਹੋਣ ਤਾਂ ਇਹ ਸੰਸਕ੍ਰਿਤ ਦਾ ਸ਼ਬਦ ਹੈ, ਅੰਧੇਰੇ ਨੂੰ ਖਾ ਜਾਣ ਵਾਲਾ ਭਾਵ ਹਨੇਰਾ ਖਤਮ ਕਰਕੇ ਰੋਸ਼ਨੀ ਕਰਨ ਵਾਲਾ ਉਹ ਗੁਰੂ ਹੈ। ਵੈਸੇ ਹਰ ਖੇਤਰ ਵਿੱਚ ਰਹਿਨੁਮਾਈ ਦੀ ਲੋੜ ਪੈਂਦੀ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਵੀ ਫਲਾਣਾ ਮੇਰਾ ਗੁਰੂ ਹੈ, ਪਰ ਕਿਸੇ ਵੀ ਖੇਤਰ ਵਿੱਚ ਕੋਈ ਸਾਨੂੰ ਡਰਾਈਵਰੀ ਸਿਖਾ ਦਿੰਦਾ, ਕੋਈ ਰਾਮਗੜੀਆ ਸਿੰਘ ਆਪਣੇ ਕਿਸੇ ਸ਼ਾਗਿਰਦ ਨੂੰ ਆਪਣਾ ਕੰਮ ਸਿਖਾ ਦਿੰਦਾ, ਕੋਈ ਮਿਸਤਰੀ ਆਪਣੇ ਕੰਮ ਤੇ ਲਾ ਦਿੰਦਾ, ਉਹ ਹੁੰਦੀ ਹੈ ਉਸਤਾਦੀ ਸ਼ਾਗਿਰਦੀ। ਅਧਿਆਤਮਿਕ ਤੌਰ ਤੇ ਕੇਵਲ ਸਾਡੀ ਸਹਾਇਤਾ ਗੁਰੂ ਕਰ ਸਕਦਾ, ਲੋਕ ਵਿੱਚ ਵੀ ਤਾਂ ਪਰਲੋਕ ਵਿੱਚ ਵੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਉਹ ਧੁਰੋਂ ਥਾਪੇ ਗੁਰੂ ਨੇ, ਉਸ ਤੋਂ ਅੱਗੇ ਜੋਤ ਤੋਂ ਜੋਤ ਜਗਦੀ ਗਈ, ਫਿਰ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਦਾ ਗੱਦੀ ਦੇ ਕੇ ਜੁਗੋ ਜੁਗ ਅਟਲ ਗੁਰੂ ਸਥਾਪਨ ਕਰ ਗਏ। ਤੋ ਜਦ ਅਸੀਂ ਆਪਣੇ ਸਤਿਗੁਰਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਇਸ ਚੀਜ਼ ਦੀ ਬੜੀ ਮਹੱਤਤਾ ਹੈ। ਠੀਕ ਹੈ, ਚੰਗੇ ਕਰਮ ਕਰਨੇ ਚੰਗੀ ਬਾਤ ਹੈ, ਪੁੰਨ ਦਾਨ ਕਰਨਾ, ਤੀਰਥ ਇਸ਼ਨਾਨ ਕਰਨਾ, ਕਿਸੇ ਗਰੀਬ ਦੀ ਮਦਦ ਕਰਨੀ ਔਰ ਕਿਸੇ ਰੋਂਦੇ ਨੂੰ ਉਹਦਾ ਦੁੱਖ ਪੁੱਛਣਾ, ਜਿਵੇਂ ਕਿਸੇ ਵਿਦਵਾਨ ਨੇ ਕਿਹਾ ਹੈ ਵੀ ਕਿਸੇ ਰੋਂਦੇ ਹੋਏ ਕੋਲ ਖਲੋ ਕੇ ਉਹਨੂੰ ਪੁੱਛ ਲਈਏ ਨਾ ਵੀ ਤੈਨੂੰ ਦੁੱਖ ਕੀ ਹੈ, ਤੇ ਅੱਧਾ ਦੁੱਖ ਉਹਦਾ ਵੈਸੇ ਹੀ ਘਟ ਜਾਂਦਾ ਹੈ। ਉਹ ਸੋਚਦਾ ਵੀ ਕੋਈ ਸੰਸਾਰ ਵਿੱਚ ਹਮਦਰਦੀ ਆਇਆ ਜਿਹਨੇ ਇੰਨਾ ਤਾਂ ਪੁੱਛਿਆ ਵੀ ਤੈਨੂੰ ਦੁੱਖ ਕੀ ਹੈ। ਸੋ ਇਨਸਾਨ ਕਿਸੇ ਵੀ ਤਰੀਕੇ ਨਾਲ ਕੋਈ ਚੰਗਾ ਕਰਮ ਕਰ ਲੈ ਤੇ ਉਸ ਚੰਗੇ ਕਰਮ ਨੂੰ ਪਰਮਾਤਮਾ ਜਿਹੜਾ ਲੇਖੇ ਵਿੱਚ ਲਾਉਂਦਾ ਹੈ। ਜਰਮਨ ਦੇ ਵਿੱਚ ਇੱਕ ਡਾਕਟਰ ਨੇ ਇੱਕ ਅੰਨੀ ਮਾਂ ਦਾ ਇਲਾਜ ਕੀਤਾ, ਉਹਨੇ ਮਿਹਨਤ ਬਹੁਤ ਕੀਤੀ, ਉਹਦੀਆਂ ਅੱਖਾਂ ਪਰਤਾਈਆਂ, ਅੰਨੀ ਮਾਂ ਨੂੰ ਰੋਸ਼ਨੀ ਮਿਲ ਗਈ। ਜਦੋਂ ਉਹਨੇ ਪਹਿਲੀ ਵਾਰੀ ਸੰਸਾਰ ਵੇਖਿਆ, ਸਾਹਮਣੇ ਉਹਦੇ ਡਾਕਟਰ ਖੜਾ ਸੀ ਤੇ ਡਾਕਟਰ ਨੇ ਆਖਿਆ ਮਾਂ ਰੱਬ ਵੇਖਿਆ? ਉਹ ਕਹਿੰਦੀ ਵੇਖਿਆ ਤਾਂ ਨਹੀਂ, ਜੇ ਹੋਇਆ ਤਾਂ ਉਹ ਤੇਰੇ ਵਰਗਾ ਹੋਣਾ, ਜਿਹਨੇ ਮੇਰੀ ਹਨੇਰੀ ਦੁਨੀਆਂ ਨੂੰ ਰੋਸ਼ਨੀ ਵਿੱਚ ਬਦਲ ਦਿੱਤਾ ਔਰ ਤੇਰੇ ਨਾਲ ਉਹ ਘੱਟ ਨਹੀਂ ਹੋਣਾ। ਮੇਰੇ ਕਹਿਣ ਦਾ ਭਾਵ ਤੁਸੀਂ ਜੀਵਨ ਦੇ ਵਿੱਚ ਕੋਈ ਵੀ ਚੰਗਾ ਕਰਮ ਕਰਕੇ ਕਿਸੇ ਦੀ ਅਸੀਸ ਪ੍ਰਾਪਤ ਕਰ ਸਕਦੇ ਹੋ। ਅਧਿਆਤਮਿਕ ਤੌਰ ਤੇ ਗੁਰੂ ਸਾਡੀ ਸਹਾਇਤਾ ਕਰਦਾ, ਇਸ ਤੋਂ ਬਿਨਾਂ ਕੋਈ ਨਹੀਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਸਾਡੇ ਵਾਸਤੇ ਬੜਾ ਪ੍ਰੇਰਨਾਦਾਇਕ ਹੈ। 20 ਵਾਰ ਹਰਿਦੁਆਰ ਦੀ ਯਾਤਰਾ ਕੀਤੀ, ਕਰਮ ਕਾਂਡ, ਪੁੰਨ ਦਾਨ, ਇਸ਼ਨਾਨ। ਰਸਤੇ ਵਿੱਚ ਆਉਂਦਿਆਂ ਇੱਕ ਸਾਧੂ ਮਿਲਿਆ, ਉਹਨੂੰ ਘਰ ਲੈ ਆਏ, ਉਹਦੀ ਬੜੀ ਸੇਵਾ ਕੀਤੀ। ਕਈ ਦਿਨ ਵਿਚਾਰਾਂ ਚੱਲਦੀਆਂ ਰਹੀਆਂ ਕਿਉਂਕਿ ਦੋਵੇਂ ਨਾਮ ਦੇ ਪਿਆਰੇ ਸਨ। ਜਦੋਂ ਉਹ ਸਾਧੂ ਬਾਬੇ ਨੂੰ ਤੋਰਨ ਵਾਸਤੇ ਗਏ, ਵਿਦਾਇਗੀ ਦੇਣ ਵਾਸਤੇ ਗਏ, ਉਹਨੇ ਪੁੱਛਿਆ ਵੀ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਹੈ? ਇੰਨੀਆਂ ਚੰਗੀਆਂ ਗੱਲਾਂ, ਇੰਨੇ ਚੰਗੇ ਕਰਮ, ਤੇ ਗੁਰੂ ਤਾਂ ਕੁਦਰਤੀ ਬਾਤ ਹੈ, ਬਹੁਤ ਮਹਾਨ ਹੋਵੇਗਾ। ਤੋ ਬਾਬਾ ਅਮਰਦਾਸ ਜੀ ਕਹਿੰਦੇ, ਮੈਂ ਅੱਜ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਅਧਿਆਤਮਿਕ ਤੌਰ ਤੇ, ਪਿਤਾ ਪੁਰਖੀ ਕਿੱਤੇ ਨੂੰ ਨਿਭਾਉਂਦਿਆਂ ਕਰਮ ਕਾਂਡ ਪੁੰਨ ਦਾਨ ਜ਼ਰੂਰ ਕੀਤੇ। ਉਹ ਕਹਿੰਦਾ ਤੁਸੀਂ ਕਿਸੇ ਨੂੰ ਗੁਰੂ ਹੀ ਨਹੀਂ ਮੰਨਦੇ, ਫਿਰ ਤੇ ਮੇਰਾ ਪੁੰਨ ਦਾਨ ਭਗਤੀ ਸ਼ਕਤੀ ਸਭ ਵਿਅਰਥ ਗਏ, ਕਿਉਂਕਿ ਮੈਂ ਭੁਲੇਖੇ ਵਿੱਚ ਇੱਕ ਨਗੋਰੇ ਬੰਦੇ ਦੀ ਸੰਗਤ ਕਰਦਾ ਰਿਹਾ, ਮੇਥੋਂ ਤੇ ਮਾੜਾ ਕਰਮ ਹੋ ਗਿਆ। ਇਸ ਤਰ੍ਹਾਂ ਉਹ ਕਰਦਾ ਕਰਦਾ ਦੂਰ ਨਿਕਲ ਗਿਆ, ਇੰਜ ਲੱਗਾ ਵੀ ਜਿਵੇਂ ਉਹਨੂੰ ਇਸ ਗੱਲ ਦਾ ਪਛਤਾਵਾ ਹੋਇਆ ਹੋਵੇ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਅਜੇ ਉਹ ਗੁਰੂ ਨਹੀਂ ਸੀ ਬਣੇ, ਮਨ ਨੂੰ ਬੜੀ ਠੋਕਰ ਵੱਜੀ ਵੀ ਇਹ ਸਾਧੂ ਬਾਬਾ ਕੀ ਕਹਿ ਗਿਆ, ਮੈਨੂੰ 20 ਸਾਲ ਹੋ ਗਏ ਨੇ ਲੱਤਾਂ ਤੋੜਦਿਆਂ ਨੂੰ, ਇੰਨੀ ਯਾਤਰਾ ਕਰਦਿਆਂ ਨੂੰ, ਇੰਨਾ ਪੁੰਨ ਦਾਨ ਕਰਦਿਆਂ ਨੂੰ, ਇਹ ਕਹਿੰਦਾ ਗੁਰੂ ਤੋਂ ਬਿਨਾਂ ਕੋਈ ਬੰਦੇ ਦਾ ਅਰਥ ਹੀ ਕੋਈ ਨਹੀਂ ਹੈ, ਗੁਰੂ ਤੋਂ ਬਿਨਾਂ ਬਾਤ ਹੀ ਨਹੀਂ ਬਣਦੀ। ਗੁਰੂ ਮਿਲੇਗਾ ਕਿੱਥੋਂ? ਦੁਨੀਆਂ ਵਿੱਚ ਤਾਂ ਅਨੇਕਾਂ ਲੋਕ ਨੇ ਜਿਹੜੇ ਆਪਣੇ ਆਪਣੇ ਨਾਮ ਨਾਲ ਗੁਰੂ ਲਾ ਕੇ ਬੈਠੇ। ਕੋਈ ਸੱਚਾ ਗੁਰੂ ਕਿਵੇਂ ਲੱਭ ਸਕਦਾ, ਕਿੱਥੋਂ ਪ੍ਰਾਪਤ ਹੋ ਸਕਦਾ? ਜਿਹੜਾ ਮਨੁੱਖ ਦੇ ਡੁੱਬਦੇ ਹੋਏ ਬੇੜੇ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੋਵੇ, ਕਿਉਂਕਿ ਜਿੰਨਾ ਗੁਰੂ ਅਖਵਾਉਣਾ ਸੌਖਾ ਹੈ, ਗੁਰੂ ਬਣ ਕੇ ਵਿਖਾਉਣਾ ਓਨਾ ਹੀ ਔਖਾ ਹੈ।
ਤੋ ਮਨ ਦੇ ਅੰਦਰ ਉਦਾਸੀ ਘਰ ਕਰ ਗਈ। ਘਰ ਨੂੰ ਆਏ, ਇੱਕ ਨਿੱਕੀ ਜੀ ਚੋਟ ਨੇ ਜੀਵਨ ਨੂੰ ਬੇਚੈਨ ਕਰਕੇ ਰੱਖ ਦਿੱਤਾ, ਅੰਦਰ ਆਤਮਾ ਤੱਕ ਰੂਹ ਝੰਜੋੜੀ ਗਈ ਔਰ ਉਦਾਸੀ ਚਿਹਰੇ ਤੇ, ਔਰ ਚੁੱਪ ਕਰਕੇ ਆ ਕੇ ਘਰ ਬੈਠ ਗਏ। ਸ਼ਾਮ ਨੂੰ ਘਰਦਿਆਂ ਨੇ ਪ੍ਰਸ਼ਾਦਾ ਰੱਖਿਆ ਪਰ ਖਾਣ ਨੂੰ ਚਿੱਤ ਨਾ ਕੀਤਾ ਕਿ ਗੁਰੂ ਤੋਂ ਬਿਨਾਂ ਮਨੁੱਖ ਜੀਵਨ ਦੀ ਬੇੜੀ ਪਾਰ ਨਹੀਂ ਕਰ ਸਕਦਾ, ਗੁਰੂ ਦੀ ਕੋਈ ਜ਼ਰੂਰਤ ਹੈ। ਔਰ ਇਸੇ ਚੱਕਰਾਂ ਦੇ ਵਿੱਚ ਨੀਂਦ ਵੀ ਨਾ ਆਈ, ਤਾਰੇ ਗਿਣਦਿਆਂ ਰਾਤ ਲੰਘ ਗਈ। ਅੰਮ੍ਰਿਤ ਵੇਲਾ ਹੋਇਆ ਤੇ ਜਿਵੇਂ ਕਿਸੇ ਨੇ ਜ਼ਖਮਾਂ ਦੇ ਉੱਤੇ ਮਲਮ ਰੱਖਤੀ ਹੋਵੇ, ਜਿਵੇਂ ਕਿਸੇ ਨੂੰ ਖਜ਼ਾਨਾ ਲੱਭ ਗਿਆ ਹੋਵੇ, ਮਿੱਠੀ ਮਿੱਠੀ ਬਾਣੀ ਦੀ ਧੁਨ ਕੰਨਾਂ ਵਿੱਚ ਪਈ, ਉਹਨੇ ਆਤਮਾ ਨੂੰ ਬੜਾ ਪ੍ਰਭਾਵਿਤ ਕੀਤਾ, ਆਤਮਾ ਨੂੰ ਬੜਾ ਸਕੂਨ ਦਿੱਤਾ। ਬਾਣੀ ਪੜ੍ਹ ਰਹੀ ਸੀ ਉਹਨਾਂ ਦੀ ਨੂੰਹ ਬੀਬੀ ਅਮਰੋ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪੁੱਤਰੀ, ਔਰ ਸੁਣ ਰਹੇ ਸਨ ਬਾਬਾ ਅਮਰਦਾਸ ਜੀ। ਜਿਵੇਂ ਜਿਵੇਂ ਉਹ ਬਾਣੀ ਦਾ ਸ਼ਬਦ ਹਿਰਦੇ ਨਾਲ ਟਕਰਾਉਂਦਾ ਹੈ, ਤੇਵੇਂ ਤੇਵੇਂ ਇੰਜ ਮਹਿਸੂਸ ਹੋ ਰਿਹਾ ਵੀ ਕੁਝ ਸਕੂਨ ਮਿਲ ਰਿਹਾ, ਜਿਵੇਂ ਚਟਾਨਾਂ ਦੇ ਉੱਤੇ ਮੈਲ ਜੰਮ ਜਾਂਦੀ ਹੈ, ਫਿਰ ਜਦੋਂ ਬਾਰਿਸ਼ ਹੁੰਦੀ ਹੈ ਉਹ ਧੁੱਪ ਜਾਂਦੀ, ਸ਼ੀਸ਼ੇ ਵਾਂਗੂ ਚਮਕਦੀਆਂ। ਇਸੇ ਤਰ੍ਹਾਂ ਮਨੁੱਖੀ ਇੰਨੇ ਉੱਤੇ ਵੀ, ਆਤਮਾ ਦੇ ਇੰਨੇ ਉੱਤੇ ਵੀ ਵਿਕਾਰਾਂ ਦੀ ਮੈਲ ਜੰਮ ਜਾਂਦੀ, ਫਿਰ ਉਸ ਮੈਲ ਨੂੰ ਧੋਣ ਵਾਸਤੇ ਬਾਹਰੀ ਸਾਬਣ ਦੀ ਜ਼ਰੂਰਤ ਨਹੀਂ ਹੁੰਦੀ, ਫਿਰ ਉਹ ਪਰਮੇਸ਼ਰ ਦੇ ਨਾਮ ਨਾਲ ਧੁੱਪਦੀ ਹੈ, ਬਾਣੀ ਦੇ ਨਾਮ ਨਾਲ ਧੁੱਪਦੀ ਹੈ। ਜਿਵੇਂ ਜਿਵੇਂ ਬਾਣੀ ਸੁਣਦੇ ਜਾ ਰਹੇ ਨੇ, ਤੇਵੇਂ ਤੇਵੇਂ ਉਸ ਆਤਮਾ ਦੇ ਵਿੱਚੋਂ ਉਹਨਾਂ ਨੂੰ ਉਸ ਪਰਮੇਸ਼ਰ ਦੇ ਦਰਸ਼ਨ ਦਾਰ ਹੁੰਦੇ ਜਾ ਰਹੇ ਨੇ, ਤੇ ਫੈਸਲਾ ਇਹ ਲੈ ਰਹੇ ਨੇ ਵੀ ਜਿਸ ਗੁਰੂ ਦੀ ਬਾਣੀ ਇੰਨਾ ਆਨੰਦ ਦੇ ਰਹੀ, ਉਹਦੇ ਦਰਸ਼ਨਾਂ ਵਿੱਚ ਕਿਹੋ ਜਿਹੀ ਖਿੱਚ ਹੋਵੇਗੀ, ਕਿਹੋ ਜਿਹੀ ਕਸ਼ਿਸ਼ ਹੋਵੇਗੀ। ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸੁਣ ਕੇ ਬਾਬਾ ਅਮਰਦਾਸ ਜੀ ਦੇ ਦਿਲ ਉੱਤੇ ਜੋ ਪ੍ਰਭਾਵ ਪੈ ਰਿਹਾ, ਉਹ ਸਾਰੀ ਵਾਰਤਾ ਇਹਨਾਂ ਸ਼ਬਦਾਂ ਵਿੱਚ ਉਹ ਮੈਨੂੰ ਕੀਤੀ ਜਾ ਰਹੀ ਹੈ।

0: ਠਰਦਾ ਗਿਆ ਜੀ,
1: ਤਪਦਾ ਹਿਰਦਾ ਠਰਦਾ ਗਿਆ,
0: ਇੱਕ ਵਾਰੀ ਬੀਬੀ ਅਮਰੋ ਦੀ ਕਮਾਈ ਦਾ ਧਿਆਨ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਬੋਲੀ ਵੀ ਬੰਦੇ ਨੂੰ ਸਵਾਰ ਜਾਂਦੀ ਹੈ, ਤੋ ਉਸ ਸਾਧੂ ਦੇ ਬਚਨ ਬਾਬਾ ਅਮਰਦਾਸ ਜੀ ਦੇ ਕਿਵੇਂ ਕੰਮ ਆਏ ਆਪਾਂ ਅਗਲੇ ਭਾਗ ਵਿੱਚ ਇਹ ਸਾਖੀ ਸਾਂਝੀ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵਕਤ ਤੱਕ ਦਰਸ਼ਨ ਦਾਰ ਦੇ ਕੇ ਗੁਰੂ ਕੀ ਸਿੱਖ ਸੰਗਤ ਨੂੰ ਤਾਰਿਆ ਹੈ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਜੀਵਾਂ ਦੀ ਹਾਜ਼ਰੀ ਦਰ ਲੱਗੇ, ਦਰੋਂ ਘਰੋਂ ਸੱਚੇ ਪਾਤਸ਼ਾਹ ਮਹਾਰਾਜ ਨਾਮਦਾਨ ਦੀਆਂ ਦਾਤਾਂ ਦੇ ਕੇ ਆਪ ਸਭ ਨੂੰ ਨਵਾਜਣ। ਸਰਦਾਰ ਮੁਖਵਿੰਦਰ ਸਿੰਘ ਜੀ ਦਿੱਲੀ ਵਾਲੇ ਜੋ ਇੱਥੇ ਰਹਿੰਦੇ ਨੇ, ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਔਰ ਜਥੇ ਨੂੰ ਉਨ੍ਹਾਂ ਨੇ ਘਰ ਲਿਜਾ ਕੇ ਜਲ ਪਾਣੀ ਛਕਾਇਆ, ਪ੍ਰੇਮ ਪਿਆਰ ਨਾਲ ਬਾਤਾਂ ਕੀਤੀਆਂ, ਬੜਾ ਮਨ ਖੁਸ਼ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਸੈਂਚੀਆਂ ਗ੍ਰਹਿ ਵਿਖੇ ਰੱਖੀਆਂ ਹੋਈਆਂ, ਤਾਂ ਬੜਾ ਮਨ ਖੁਸ਼ ਹੋਇਆ। ਕਹਿੰਦੇ 1986 ਤੋਂ ਲੈ ਕੇ ਅੱਜ ਤੱਕ ਸਹਿਜ ਪਾਠ ਦੀ ਲੜੀ ਨਹੀਂ ਟੁੱਟੀ, ਔਰ ਤੁਸੀਂ ਹਿਸਾਬ ਲਾ ਲਓ 40 ਸਾਲ ਦਾ ਸਮਾਂ ਬਣ ਜਾਂਦਾ। ਕਿੰਨੇ ਕਰਮਾਂ ਭਾਗਾਂ ਵਾਲੇ ਕਈ ਪਰਿਵਾਰ ਕੈਨੇਡਾ ਦੀ ਧਰਤੀ ਤੇ ਮਿਲਦੇ ਨੇ, ਕਿਉਂਕਿ ਹਰ ਮੁਲਕ ਵਿੱਚ ਹਰ ਤਰ੍ਹਾਂ ਦਾ ਬੰਦਾ ਮਿਲ ਜਾਂਦਾ ਹੈ, ਤੋ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਜਿਸ ਘਰ ਵਿੱਚ ਗੁਰਬਾਣੀ ਦੀ ਜੋਤ ਜਗਦੀ ਹੈ ਉੱਥੇ ਕੋਈ ਦੁਨੀਆਂ ਦਾ ਦੁੱਖ ਕਲੇਸ਼ ਆ ਹੀ ਨਹੀਂ ਸਕਦਾ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਰਾ ਲੱਗਣ ਵਾਲੀ ਗੱਲ ਹੋ ਜਾਂਦੀ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਸਰਬੱਤ ਗੁਰੂ ਕੇ ਸਿੱਖਾਂ ਨੂੰ ਚੜ੍ਹਦੀ ਕਲਾ ਹਰਮਦਨ ਫਤਿਹ ਬਖਸ਼ਣ। ਆਓ ਅਨੰਦ ਸਾਹਿਬ ਜੀ ਦੇ ਛੋਟੇ ਜਾਪ ਉਪਰੰਤ ਅਰਦਾਸ ਬੇਨਤੀਆਂ ਹੋਣਗੀਆਂ। ਭਾਈ ਜੋਗਾ ਸਿੰਘ ਭਾਗੋ ਵਾਲੀ ਸਾਧ ਦੇ ਰਹੇ ਸਨ, ਭਾਈ ਭੁਪਿੰਦਰ ਸਿੰਘ ਦਰਗਾਹਪੁਰ, ਕੁਲਵੰਤ ਸਿੰਘ ਜੀ ਗਿੱਲ ਸਬਰਾ ਪੱਟੀ ਵਾਲੇ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ।

0: ਸਾਥ ਸੁਖ ਮਨ ਆਏ ਵਸਿਆ
1: ਜਿਨ ਇੱਛਾ ਸਭ ਪਜਾਈਆਂ
0: ਸਾਦਾ ਕੁਰਬਾਨ ਕੀਤਾ ਗੁਰ ਵਿਟਹੋ
1: ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ
1: ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਪੰਚ ਸ਼ਬਦ ਤਿਤਕਾਰ।

ਉਪਰੰਤ ਇਕਵੀਸਰੀ ਵਾਰਾਂ ਦੇ ਰਾਹੀਂ ਗੁਰ ਇਤਿਹਾਸ ਇਤਿਹਾਸ ਦੇ ਵਿਖਿਆਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ।

ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੌਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਪਾਵੈ ਸੋ ਆਰਤੀ ਹੋਏ ਹਾਰ ਚਰਨ ਕਮ ਕਰਾਂਦੇ ਲੋਕ ਮਨੋ ਅੰਧਿਨੋ ਮੋਹਿ ਆਈ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤ ਖੀਣ ਸਵੇਂ ਸਿਮਰੰਤ ਨਾਨਕੇ ਰਾਮ ਦਾਮੋਦਰ ਮਾਧਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਕਿਰਪਾ ਜੈ ਨਰ ਕੋ ਕੀਨੇ ਤੈ ਇਹ ਜੁਗਤ ਪਛਾਨੇ ਨਾਨਕ ਨੇਨ ਭਇਓ ਗੋਬਿੰਦ ਸਿੰਘ ਜਿਉ ਪਾਣੇ ਸੰਗ ਪਾਣੇ। ਗੋਬਿੰਦ ਵਿੱਚ ਲੀਨ ਹੋ ਜਾਣਾ ਮਨੁੱਖ ਦੇ ਜੀਵਨ ਦਾ ਲਕਸ਼ ਹੈ, ਭਵਿਸ਼ ਹੈ, ਹੋਰ ਕੋਈ ਭਵਿਸ਼ ਨਹੀਂ ਹੈ। ਪਰਿਵਾਰ ਮਿਲ ਗਿਆ, ਚੰਗਾ ਰੋਜ਼ਗਾਰ ਮਿਲ ਗਿਆ, ਧਨ ਸੰਪਦਾ ਮਿਲ ਗਈ ਹੈ, ਧੀਆਂ ਪੁੱਤਰ ਮਿਲ ਗਏ ਨੇ, ਸਭ ਰਸਤੇ ਦਾ ਪੜਾਅ ਹੈ। ਯਾਤਰਾ ਦੇ ਵਿੱਚ ਕੀ ਆਉਂਦਾ, ਇੱਕ ਪੜਾਅ ਆਇਆ ਗਿਆ, ਇੱਕ ਪੜਾਅ ਆਇਆ ਗਿਆ, ਇੱਕ ਪੜਾਅ ਆਇਆ ਗਿਆ। ਇਸ ਤਰ੍ਹਾਂ ਸੰਸਾਰ ਦੇ ਵਿੱਚ ਆਉਂਦਾ ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਹੋਰ ਮਿਲਿਆ, ਜੋ ਮਿਲਿਆ ਵਿਛੜ ਗਿਆ, ਹੋਰ ਮਿਲਿਆ। ਕਿਤਨੀ ਦਫਾ ਸਾਡੇ ਇਸ ਤਰ੍ਹਾਂ ਦੇ ਸੰਬੰਧ ਜੁੜ ਚੁੱਕੇ ਨੇ। ਐਸੇ ਘਰ ਹਮ ਬਹੁਤ ਵਸਾਏ, ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾ ਚੁੱਕੇ ਹਾਂ, ਕਈਆਂ ਦਾ ਪਿਤਾ ਬਣਿਆ, ਕਈਆਂ ਦਾ ਪੁੱਤਰ ਬਣਿਆ, ਕਈਆਂ ਦਾ ਸੰਬੰਧੀ ਬਣਿਆ, ਬਾਰ ਬਾਰ ਜਨਮ, ਬਾਰ ਬਾਰ ਮਰਨ। ਯਾਤਰੀ ਉਤਨੇ ਚਿਰ ਤੱਕ ਯਾਤਰਾ ਦੇ ਵਿੱਚ ਰਹਿੰਦਾ ਜਿਤਨੇ ਚਿਰ ਤੱਕ ਘਰ ਨਹੀਂ ਪਹੁੰਚਦਾ। ਜਿਸ ਨੂੰ ਅਸੀਂ ਘਰ ਕਹਿੰਦੇ ਹਾਂ, ਘਰ ਨਹੀਂ ਹੈ, ਇਹ ਤਨ ਦਾ ਥੋੜਾ ਜਿਹਾ ਵਿਸ਼ਰਾਮ ਪੜਾਅ ਹੈ, ਇਹ ਮਨ ਦਾ ਘਰ ਨਹੀਂ ਹੈ। ਥੋੜਾ ਜਿਹਾ ਇਸ ਦਾ ਮੈਂ ਨਿਖੇੜਾ ਕਰਾਂ। ਪ੍ਰਥਮ ਲਈਏ ਤਨ ਹੈ ਕਿ ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹੀਏ ਅਤੇ ਗੁਰਬਾਣੀ ਐਸਾ ਕਹਿੰਦੀ ਹੈ ਤਨ ਭੋਜਨ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ, ਤਨ ਰੋਟੀ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਭਾਵ ਤਨ ਕੀ ਹੈ? ਰੋਟੀ। ਤੁਸੀਂ ਆਖੋਗੇ ਮੈਂ ਕੀ ਆਖ ਰਹੇ ਹਾਂ। ਪਹਿਲੇ ਦੇਖਣਾ ਪਏਗਾ ਰੋਟੀ ਦੀ ਅਹਿਮੀਅਤ, ਖਾਸੀਅਤ। ਤਨ ਰੋਟੀ ਤੋਂ ਬਣਿਆ, ਤੁਸੀਂ ਆਖੋਗੇ ਐਸਾ ਪੜ੍ਹਿਆ ਨਹੀਂ, ਐਸਾ ਕਿਧਰੇ ਸੁਣਿਆ ਨਹੀਂ। ਗੁਰਬਾਣੀ ਕਹਿੰਦੀ ਹੈ ਰਖਤ ਬਿੰਦ ਕਰ ਨਿਮਿਆ ਅਗਨ ਉਦਰ ਮਜਾ। ਤਨ ਬਣਿਆ ਲਹੂ ਤੋਂ, ਬਿੰਦ ਤੋਂ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂ ਕੀ ਰਖਤ ਪਿਤਾ ਬਿਨ ਧਾਰਾ। ਮਾਂ ਦਾ ਲਹੂ ਹੈ, ਪਿਤਾ ਦਾ ਬਿੰਦ ਹੈ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਬਹੁਤ ਸਾਰੀਆਂ ਪੰਕਤੀਆਂ। ਪ੍ਰਸ਼ਨ ਪੈਦਾ ਹੁੰਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ। ਬਿੰਦ ਕਿਵੇਂ ਬਣਦਾ? ਰੋਟੀ ਤੋਂ। ਔਰ ਕਿਸ ਤੋਂ ਬਣਦਾ? ਖੂਨ ਕੀ ਹੈ? ਰੋਟੀ। ਬਿੰਦ ਕੀ ਹੈ? ਰੋਟੀ। ਰਖਤ ਬਿੰਦ ਕਰ ਨਿਵਿਆ, ਇਹ ਤਨ ਨਿਵਿਆ ਬਣਿਆ ਲਹੂ ਤੋਂ, ਬਿੰਦ ਤੋਂ। ਰਖਤ ਬਿੰਦ ਕਰ ਨਿਵਿਆ ਅਗਨ ਉਧਰ ਮਡਾ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਦਸ ਮਾਸ ਮਾਤਾ ਉਧਰ ਰੱਖਿਆ, ਬਾਹਰ ਲਾ ਗਈ ਮਾਇਆ। ਇਹ ਖੂਨ ਤੋਂ ਬਣਿਆ, ਬਿੰਦ ਤੋਂ ਬਣਿਆ। ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਤਨ ਬਣਿਆ ਭੋਜਨ ਤੋਂ, ਤਨ ਬਣਿਆ ਰੋਟੀ ਤੋਂ। ਅਗਰ ਇਹ ਬਣਿਆ ਰੋਟੀ ਤੋਂ ਹੈ ਤਾਂ ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਜੀਵ ਹੀ ਨਹੀਂ ਸਕਦਾ। ਤਨ ਨੂੰ ਜਨਮ ਦਿੱਤਾ ਭੋਜਨ ਨੇ, ਤੇ ਤਨ ਜੀਵਦਾ ਵੀ ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਗੁਰਬਾਣੀ ਨੇ ਚਾਰ ਹਸਤੀਆਂ ਨੂੰ ਮਹਾਨ ਪੂਜਨੀਕ ਆਖਿਆ। ਕਿਹੜੀਆਂ ਚਾਰ? ਭਗਤ ਕਬੀਰ ਜੀ ਦਾ ਬੋਲ ਹੈ, ਧਨ ਗੋਪਾਲ ਧਨ ਗੁਰਦੇਵ। ਹੇ ਗੋਪਾਲ, ਤੂੰ ਪੂਜਣ ਯੋਗ ਹੈ, ਤੂੰ ਧਨਤਾ ਦੇ ਯੋਗ ਹੈ। ਫਿਰ ਕਹਿੰਦੇ ਧਨ ਗੁਰਦੇਵ, ਹੇ ਗੁਰੂ ਤੂੰ ਵੀ ਧਨਤਾ ਦੇ ਯੋਗ ਹੈ, ਤੇਰੇ ਕਰਕੇ ਗੋਪਾਲ ਦਾ ਪਤਾ ਚੱਲਦਾ, ਨਹੀਂ ਤੇ ਗੋਪਾਲ ਦਾ ਪਤਾ ਵੀ ਨਾ ਚੱਲੇ। ਫਿਰ ਕਹਿੰਦੇ ਨੇ ਧਨ ਅਨਾਦ ਭੁੱਖੇ ਕਵਲ ਟੇਕੇ। ਹੇ ਅੰਨ ਹੇ ਰੋਟੀ, ਤੂੰ ਵੀ ਪੂਜਣ ਯੋਗ ਹੈ, ਧਨਤਾ ਦੇ ਯੋਗ ਹੈ। ਪੇਟ ਦੇ ਚ ਪੈ ਜਾਏ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ। ਕਬੀਰ ਖੁਦ ਕਹਿੰਦੇ ਨੇ, ਭੁੱਖੇ ਭਗਤ ਨ ਕੀਜੇ ਯੇ ਮਾਲਾ ਆਪਣੀ ਲੀਜੇ। ਪਹਿਲੇ ਆਪਣੀ ਮਾਲਾ, ਭੁੱਖਿਆਂ ਭਜਨ ਬੰਦਗੀ ਨਹੀਂ ਆਉਣੀ। ਧਨ ਗੋਪਾਲ ਧਨ ਗੁਰੂਦੇਵ ਧਨ ਅਨਾਦ ਭੁੱਖੇ ਕਵਲ ਟੇਕੇ। ਫਿਰ ਇੱਕ ਚੌਥਾ ਵੀ ਪੂਜ ਯੋਗ ਦੱਸਦੇ ਨੇ ਭਗਤ ਕਬੀਰ, ਧਨ ਓਏ ਸੰਤ ਜਿਨ ਐਸੀ ਜਾਣੇ ਤਿੰਨ ਕੋ ਮਿਲਬੋ ਸਾਰੰਗ ਪਾਣੇ। ਉਹ ਸੰਤ ਵੀ ਪੂਜਨੀਕ ਨੇ ਜਿਨ੍ਹਾਂ ਨੇ ਇਸ ਅਸਲੀਅਤ ਨੂੰ ਸਮਝਿਆ ਕਿ ਅੰਨ ਵੀ ਪੂਜਣ ਯੋਗ ਹੈ, ਗੁਰੂ ਵੀ ਪੂਜਣ ਯੋਗ ਹੈ, ਪ੍ਰਭੂ ਵੀ ਪੂਜਣ ਯੋਗ ਹੈ। ਤਨ ਰੋਟੀ ਹੈ, ਇਹ ਬਣਿਆ ਰੋਟੀ ਤੋਂ ਹੈ, ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਮੈਂ ਇੱਕ ਦਫਾ ਫਿਰ ਦੁਹਰਾਉਂਦਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਰਖਤ ਬਿੰਦ ਕਰ ਨਿਵਿਆ, ਤਨ ਕਿਵੇਂ ਬਣਦਾ? ਲਹੂ ਤੋਂ, ਬਿੰਦ ਤੋਂ। ਤੇ ਲਹੂ ਤੇ ਬਿੰਦ ਕਿਵੇਂ ਬਣਦਾ? ਰੋਟੀ ਤੋਂ। ਹੋਰ ਕਿਸ ਤੋਂ ਬਣਦਾ? ਭੋਜਨ ਤੋਂ। ਇਹ ਤਨ ਰੋਟੀ ਤੋਂ ਬਣਿਆ, ਭੋਜਨ ਤੋਂ ਬਣਾ। ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ, ਬਿਨਾਂ ਭੋਜਨ ਤੋਂ ਜੀਵ ਹੀ ਨਹੀਂ ਸਕਦਾ। ਜੀਵਨ ਭਰ ਮਨੁੱਖ ਨੂੰ ਜਿਹੜੀ ਪ੍ਰਬਲ ਚਿੰਤਾ ਹੁੰਦੀ ਹੈ ਰਿਜ਼ਕ ਦੀ, ਰੋਟੀ ਦੀ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਸ਼ਿਸ਼ ਰੋਟੀ ਦੀ ਹੈ। ਉਹਦਾ ਇੱਕ ਕਾਰਨ ਵੀ ਹੈ, ਪਾਣੀ ਦੀ ਤੇ ਬਾਰਿਸ਼ ਵੀ ਹੁੰਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ। ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ, ਪਾਣੀ ਦੇ ਤੇ ਸਰੋਵਰ ਵੀ ਹੁੰਦੇ ਨੇ, ਝੀਲਾਂ ਆਉਂਦੀਆਂ ਨੇ, ਸਾਗਰ ਹੈ, ਰੋਟੀਆਂ ਦੇ ਸਾਗਰ ਕੋਈ ਨਹੀਂ, ਰੋਟੀਆਂ ਦੇ ਸਰੋਵਰ ਕੋਈ ਨਹੀਂ, ਰੋਟੀ ਲੱਭਣੀ ਪੈਂਦੀ ਹੈ। ਹੋਰ ਵੀ ਸੁਣ ਲਓ, ਸਤਿਗੁਰ ਦੀ ਬਾਣੀ ਕਹਿੰਦੀ ਹੈ ਹਰ ਜਗ੍ਹਾ ਰੋਟੀ ਨਹੀਂ ਹੈ, ਜਿੱਥੇ ਰੋਟੀ ਹੈ ਉੱਥੇ ਜਾ ਕੇ ਲੱਭਣੀ ਪੈਂਦੀ ਹੈ, ਹਰ ਜਗ੍ਹਾ ਨਹੀਂ ਹੈ, ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਪਿਆ, ਜਿੱਥੇ ਹੈ ਉੱਥੇ ਜਾ ਕੇ ਲੱਭਣਾ ਪੈਂਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ, ਜਿੱਥੇ ਰਿਜ਼ਕ ਪਿਆ ਜਿੱਥੇ ਰੋਟੀ ਪਈ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਇਹੀ ਇੱਕ ਸੱਚਾਈ ਹੈ, ਜਿੱਥੇ ਰਿਜ਼ਕ ਪਿਆ ਉੱਥੇ ਹੀ ਜਾ ਕੇ ਲੱਭਣਾ ਪੈਂਦਾ, ਖਾਣਾ ਪੈਂਦਾ, ਜਾਣਾ ਪੈਂਦਾ। ਕਿਰਤ ਕੀ ਬਾਂਦੀ ਜਗ ਫਿਰੇ ਚਿਤ ਬੰਧ ਨਧੀਰਾ, ਰਿਜ਼ਕ ਖਿੱਚੀ ਫਿਰਦਾ ਹੈ ਮਨੁੱਖ ਨੂੰ ਸਭ ਜਗ੍ਹਾ। ਮਨੁੱਖਤਾ ਦੀ ਸਾਰੀ ਭੱਜ ਦੌੜ, ਪੰਛੀਆਂ ਦੀ ਸਾਰੀ ਭੱਜ ਦੌੜ, ਪਸ਼ੂਆਂ ਦੀ ਸਾਰੀ ਭੱਜ ਦੌੜ ਰਿਜ਼ਕ। ਸਰੀਰ ਦਾ ਭਜਣਾ ਦੌੜਨਾ ਰਿਜ਼ਕ, ਰਿਜ਼ਕ ਭਜਾਈ ਫਿਰਦਾ, ਰੋਟੀ ਭਜਾਈ ਫਿਰਦੀ ਹੈ। ਮੈਨੂੰ ਫਿਰ ਕਹਿਣ ਦੇਣਾ ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ ਹੈ। ਰਖਤ ਬਿੰਦ ਕਰਨ ਮਿਆ, ਇਹ ਖੂਨ ਤੇ ਬਿੰਦ ਤੋਂ ਪੈਦਾ ਹੋਇਆ। ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ ਕਿਵੇਂ ਬਣਿਆ? ਰੋਟੀ ਤੋਂ ਤਨ ਬਣਿਆ, ਰੋਟੀ ਤੋਂ ਇਹ ਜੀਵੇਗਾ, ਰੋਟੀ ਦੇ ਆਸਰੇ ਤੇ ਸਾਰੀ ਜ਼ਿੰਦਗੀ। ਫਿਰ ਮਨੁੱਖ ਰੋਟੀ ਲੱਭਦਾ ਹੀ ਰਹਿੰਦਾ, ਰਿਜ਼ਕ ਹੀ ਲੱਭਦਾ। ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰ ਨੂੰ ਮਿਲਦੀ ਰਹੇ, ਪੋਤਰਿਆਂ ਨੂੰ ਮਿਲਦੀ ਰਹੇ, ਪੜਪੋਤਰਿਆਂ ਨੂੰ ਮਿਲਦੀ ਰਹੇ, ਰਿਜ਼ਕ ਦੀ ਚਿੰਤਾ, ਰੋਟੀਆਂ ਦੀ ਚਿੰਤਾ। ਤਜੂਰੀ ਵਿੱਚ ਸੋਨੇ ਚਾਂਦੀ ਦਾ ਇਕੱਠ, ਰੋਟੀਆਂ ਦਾ ਇਕੱਠ ਹੈ, ਭਵਿਸ਼ ਦੀਆਂ ਰੋਟੀਆਂ, ਅੱਜ ਦੀਆਂ ਨਹੀਂ, ਸੱਤਾਂ ਪੀੜ੍ਹੀਆਂ ਦੀਆਂ। ਚਿੰਤਾ ਰੋਟੀ ਦੀ ਔਰ ਕੁਛ ਵੀ ਨਹੀਂ। ਭਾਵੇਂ ਸਤ ਪੁਰਸ਼, ਗੁਰਬਾਣੀ ਕਹਿੰਦੀ ਹੈ ਕੋਈ ਹੋਰ ਚਿੰਤਾ ਤੂੰ ਕਰਨੀ ਹੈ ਤੇ ਕਰ ਲੈ, ਰਿਜ਼ਕ ਦੀ ਚਿੰਤਾ ਨਾ ਕਰ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਜਿਸਨੇ ਜੀਵਨ ਬਣਾਇਆ, ਜਗਤ ਬਣਾਇਆ, ਰਿਜ਼ਕ ਦੀ ਚਿੰਤਾ ਉਹ ਕਰੇਗਾ। ਤੂੰ ਉਦਮ ਤੇ ਕਰਨਾ, ਚਿੰਤਾ ਨਹੀਂ ਕਰਨੀ। ਰਿਜ਼ਕ ਲੱਭਣਾ ਤੇ ਹੈ, ਚਿੰਤਾ ਨਹੀਂ ਕਰਨੀ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਦੇਖੋ ਕਿਸੇ ਦੇ ਘਰ ਮਹਿਮਾਨ ਹੋਈਏ ਤੇ ਘਰ ਵਾਲੇ ਨੂੰ ਸਾਰੀ ਫਿਕਰ ਕਰਨੀ ਪੈਂਦੀ, ਕਿੱਥੇ ਠਹਿਰਾਉਣਾ, ਕੀ ਖਿਲਾਉਣਾ, ਕੀ ਪਿਲਾਉਣਾ, ਕਿਸ ਤਰ੍ਹਾਂ ਦਾ ਇਸ ਦਾ ਇੰਤਜ਼ਾਮ ਕਰਨਾ। ਇਹ ਸਾਰਾ ਬ੍ਰਹਿਮੰਡ ਪਰਮਾਤਮਾ ਦਾ ਘਰ ਹੈ, ਅਸੀਂ ਉਸਦੇ ਜੀਵ, ਉਹਨੂੰ ਫਿਕਰ ਹੈ, ਉਹਨੂੰ ਫਿਕਰ ਹੈ। ਉਹ ਸਾਡੀ ਚਿੰਤਾ ਦੇ ਚ ਹੈ, ਅਸੀਂ ਉਸਦਾ ਚਿੰਤਨ ਕਰੀਏ, ਬਸ ਇੰਨੀ ਗੱਲ ਹੈ। ਉਹਨੇ ਸਾਡੇ ਨਾਲ ਸੰਬੰਧ ਜੋੜਿਆ ਹੋਇਆ, ਸਿਰ ਸਿਰ ਰਿਜਕ ਸੰਭਾ ਹੇ ਠਾਕਰ, ਕਾਹੇ ਮਨ ਭਉ ਕਰਿਆ। ਬਿਲਕੁਲ ਚਿੰਤਾ ਕਰਦਾ ਹੈ। ਇਰਾਨੀ ਸੂਫੀ ਸੰਤ ਸਾਦੀ ਤੇ ਇਸ ਨੂੰ ਹੋਰ ਬੜੇ ਬਾਕਮਾਲ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਗਮੇ ਰੋਜ਼ੀ ਮਖੁਰ, ਕੋਈ ਗਮ ਤੂੰ ਕਰਨਾ ਹੈ, ਚਿੰਤਾ ਕਰਨੀ ਹੈ, ਕਰ ਲੈ, ਪਰ ਰੋਟੀ ਦਾ ਗਮ ਨਾ ਕਰੀ, ਰਿਜ਼ਕ ਦਾ ਗਮ ਨਾ ਕਰੀ। ਗਮੇ ਰੋਜ਼ੀ ਮਖੁਰ, ਮਜ਼ਨ ਔਰ ਆ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤੇ ਫਲ ਏ ਜ਼ਦ, ਕਲ ਕੋ ਨਦ ਪਸਤਾਨੇ ਮਾਦਰਾ। ਸਾਦੀ ਕਹਿੰਦਾ ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ, ਮਾਂ ਦੇ ਅਸਥਣਾਂ ਵਿੱਚ ਰਿਜ਼ਕ ਦੁੱਧ ਪਹਿਲੇ ਬਣ ਜਾਂਦਾ ਕਿ ਪੇਸ਼ੇ ਅਸਤਿਫਲ ਏ ਜ਼ਦ। ਤਿਫਲ ਕਹਿੰਦੇ ਨੇ ਬੱਚੇ ਦਾ, ਕਿ ਪੇਸ਼ੇ ਅਸਤਿਫਲ ਏ ਜ਼ਦ ਕਲ ਕੁਨਦ ਪਸਤਾਨੇ ਮਾਦਰ ਰਾ। ਮਾਂ ਦੇ ਪਸਤਾਨ ਵਿੱਚ, ਮਾਂ ਦੇ ਅਸਥਣਾਂ ਵਿੱਚ ਦੁੱਧ ਪਹਿਲੇ ਬਣ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ। ਇੱਥੋਂ ਤੂੰ ਸਿੱਖਿਆ ਕਿਉਂ ਨਹੀਂ ਲੈਂਦਾ? ਰਿਜ਼ਕ ਪਹਿਲੇ ਹੈ, ਜੀਵ ਬਾਅਦ ਵਿੱਚ ਹੈ, ਜੀਵਨ ਬਾਅਦ ਵਿੱਚ ਹੈ। ਗੁਰਬਾਣੀ ਫਿਰ ਇਸ ਤਰ੍ਹਾਂ ਬਿਆਨ ਕਰਦੀ ਹੈ, ਪਹਿਲੇ ਦੇਤੇ ਰਿਜ਼ਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਰਿਜ਼ਕ ਪਹਿਲੇ ਪੈਦਾ ਹੁੰਦਾ, ਜੰਤੂ ਬਾਅਦ ਵਿੱਚ ਪੈਦਾ ਹੁੰਦਾ, ਜੀਵ ਬਾਅਦ ਵਿੱਚ ਪੈਦਾ ਹੁੰਦਾ। ਗੁਰਬਾਣੀ ਪਹਿਲੇ ਦੇਤੇ ਰਿਜ਼ਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਮਨੁੱਖ ਨੂੰ ਇਸ ਤੇ ਭਰੋਸਾ ਨਹੀਂ ਆਉਂਦਾ, ਇਸ ਗੱਲ ਤੇ ਭਰੋਸਾ ਨਾ ਕਰਨਾ ਮਾਨੋ ਪਰਮਾਤਮਾ ਤੇ ਭਰੋਸਾ ਨਹੀਂ ਹੈ, ਔਰ ਵਾਕਈ ਪਰਮਾਤਮਾ ਤੇ ਭਰੋਸਾ ਨਹੀਂ। ਪਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ? ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਤ ਮਨ ਪ੍ਰਗਟਾਇਆ। ਤਤਕਾਲ, ਤਤ ਉਸੇ ਵਕਤ, ਇਧਰ ਭਰੋਸਾ ਬੱਝ ਗਿਆ, ਇਧਰ ਮਨੁੱਖ ਦੀ ਸਮਾਧੀ ਲੱਗ ਜਾਂਦੀ, ਲੀਨ ਹੋ ਜਾਂਦਾ, ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ। ਤਤ ਗਿਆਨ ਇਸ ਮਨ ਪ੍ਰਗਟਾਇਆ, ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ। ਜਿੱਥੇ ਵਿਸ਼ਵਾਸ ਪੂਰਾ ਬੱਝ ਜਾਏ, ਵਿਸ਼ਵਾਸ ਡੋਲਦਾ, ਭਰੋਸਾ ਡੋਲਦਾ, ਔਰ ਸਾਰੀ ਜ਼ਿੰਦਗੀ ਡੋਲਦਾ। ਅਰਦਾਸ ਕਰਨਾ ਸਤਿਗੁਰ ਸਾਨੂੰ ਸਿਖਾਉਂਦੇ ਨੇ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕੀ ਡੋਲਦਾ? ਭਰੋਸਾ, ਸਿਦਕ ਡੋਲਦਾ, ਰੋਜ਼ ਰੋਜ਼ ਡੋਲਦਾ, ਭਰੋਸਾ ਨਹੀਂ ਬੱਝਦਾ। ਅੱਜ ਮਿਲਿਆ ਹੈ, ਪਤਾ ਨਹੀਂ ਕੱਲ ਮਿਲਣਾ ਕਿ ਨਹੀਂ। ਮੈਨੂੰ ਮਿਲਿਆ ਹੈ, ਪਤਾ ਨਹੀਂ ਪੁੱਤਰਾਂ ਨੂੰ ਮਿਲਣਾ ਕਿ ਨਹੀਂ। ਪੁੱਤਰਾਂ ਨੂੰ ਮਿਲਿਆ ਹੈ, ਪਤਾ ਨਹੀਂ ਪੋਤਰਿਆਂ ਨੂੰ ਮਿਲਣਾ ਕਿ ਨਹੀਂ। ਜ਼ਿੰਦਗੀ ਲੰਘ ਜਾਂਦੀ ਹੈ ਰਿਜ਼ਕ ਦੀ ਚਿੰਤਾ ਚ। ਬਗੌਰ ਮੁਤਾਲਾ ਕਰਨਾ, ਉਹਦਾ ਇੱਕ ਕਾਰਨ ਹੈ। ਮਨੁੱਖ ਜੀਵਦਾ ਜੋ ਤਨ ਤੇ ਤਲ ਤੇ ਪਿਆ, ਤੇ ਜੇ ਤਨ ਦੇ ਤਲ ਤੇ ਜੀ ਰਿਹਾ, ਤੇ ਤਨ ਤੇ ਰੋਟੀ ਹੈ, ਭੋਜਨ ਹੈ, ਬਣਿਆ ਭੋਜਨ ਤੋਂ ਹੈ, ਜੀਵੇਗਾ ਵੀ ਭੋਜਨ ਤੇ। ਆਸ ਬਣਿਆ ਰੋਟੀ ਤੋਂ ਹੈ, ਜ਼ਿੰਦਾ ਵੀ ਰਹੇਗਾ ਰੋਟੀ ਦੇ ਆਸਰੇ ਤੇ। ਹੁਣ ਮੈਂ ਅਰਜ਼ ਕਰਾਂ, ਇਹ ਮਨ ਰੋਟੀ ਤੋਂ ਨਹੀਂ ਬਣਿਆ, ਇਹ ਜੀਵ ਆਤਮਾ ਰੋਟੀ ਤੋਂ ਨਹੀਂ ਬਣੇ, ਇਹ ਸੰਸਾਰ ਦਾ ਹਿੱਸਾ ਨਹੀਂ ਹੈ। ਇਹ ਤਨ ਰੋਟੀ ਤੋਂ ਬਣਿਆ, ਸੰਸਾਰ ਦਾ ਹਿੱਸਾ। ਇਹ ਠੀਕ ਹੈ, ਕਿਉਂਕਿ ਪ੍ਰਭੂ ਨੇ ਹਰ ਮਨੁੱਖ ਦਾ ਰਿਜ਼ਕ ਉਹਦੇ ਕੋਲ ਨਹੀਂ ਬਣਾਇਆ, ਲੱਭਣਾ ਪੈਂਦਾ। ਇਸ ਵਾਸਤੇ ਮਨੁੱਖ ਨੇ ਬੜੇ ਉੱਦਮ ਤੇ ਉਪਰਾਲੇ ਕੀਤੇ ਨੇ, ਔਰ ਇਸ ਤੋਂ ਬੜੀ ਤਾਮੀਰ ਹੋਈ ਏ। ਸਾਰੀ ਤਾਮੀਰ ਸੰਸਾਰ ਦੇ ਚ ਮਨੁੱਖ ਕੋਲੋਂ ਕਰਵਾਈਏ, ਦੋ ਰੋਟੀਆਂ ਨੇ, ਇਹ ਵੀ ਮੈਂ ਅਰਜ਼ ਕਰਦਾ। ਰੇਲਾਂ ਨੇ, ਮੋਟਰਾਂ ਨੇ, ਗੱਡੀਆਂ ਨੇ, ਸੜਕਾਂ ਨੇ, ਮਹਿਲ ਨੇ, ਮਾੜੀਆਂ ਨੇ, ਫੈਕਟਰੀਆਂ ਨੇ, ਕਾਰਖਾਨੇ ਨੇ, ਮਸਲਾ ਤੇ ਦੋ ਰੋਟੀ ਦਾ ਔਰ ਹੈ ਕਿ ਸਾਰੀ ਭੱਜ ਦਾ। ਜਿੱਥੇ ਮਨੁੱਖ ਹੈ ਉੱਥੇ ਹੀ ਰੋਟੀ ਆਉਂਦੀ, ਫਿਰ ਮਨੁੱਖ ਨੇ ਕੁਛ ਵੀ ਨਹੀਂ ਕਰਨਾ ਸੀ, ਰੋਟੀ ਲੱਭਣੀ ਪੈਂਦੀ ਹੈ। ਜਹਾਂ ਦਾਣੇ ਹੈ ਤਹਾਂ ਖਾਣੇ ਹੈ, ਨਾਨਕਾ ਸੱਚ ਏ। ਪਰਮਾਤਮਾ ਨੇ ਸਾਰਿਆਂ ਦੇ ਦਾਣੇ ਖਿਲੇਰ ਰੱਖ ਦਿੱਤੇ ਨੇ, ਲੱਭ ਆਪਣੇ ਦਾਣੇ, ਲੱਭ ਲੈ ਆਪਣਾ ਚੋਗਾ, ਲੱਭ ਆਪਣੇ। ਪਸ਼ੂਆਂ ਦੇ ਦਾਣੇ ਵੀ ਖਿਲੇਰ ਦਿੱਤੇ ਨੇ, ਪੰਛੀਆਂ ਦੇ ਵੀ ਖਿਲੇਰ ਦਿੱਤੇ, ਲੱਭਦੇ ਫਿਰਦੇ ਨੇ ਪੰਛੀ, ਲੱਭਦੇ ਫਿਰਦੇ ਨੇ ਪਸ਼ੂ, ਲੱਭਦਾ ਫਿਰਦਾ ਮਨੁੱਖ। दाने ही लभदा फिरदा और की लभदा फिरदा। जहां दाने, क्योंकि जिथे है उथे दाना नहीं है, उथे रोटी नहीं है। जहां दाने जिथे दाने पे ने, जिथे रोटी पई है। जहां दाने तहां खाने, कदी बगौर मुताला करना मनुख दा जन्म किथे हुंदा है, जीवदा किथे है, और रिजक दी तलाश किथे किथे करदा है। सारी पंछियां दी दौड़, सारे पशुआं दी दिन भर दौड़, सारे मनुखां दी जीवन भर दी दौड़, मसला रोटी दा और कुछ भी नहीं है, रिजक दा। नक नथ खसम हथ किरत धक्के दे, जहां दाने तहां खाने, नानका सच है। महाराज कहंदे ने सच्चाई है, तन बनिया रोटी तो है, जीवेगा रोटी दे आसरे ते, मन रोटी तो नहीं बनिया। मन तो जोत स्वरूप है, अपना मूल पछा। कहो कबीर ए राम की अंश, रोटी मन दी लोड़ नहीं है। भोजन जीव आत्मा दी लोड़ नहीं है, ये भी मैर्ज करते। पर साड़ा जीवन, जीवन चेतना तन नाल इतनी सम्मिलित हो गई है, इन्हें भी जीवन दा आधार रोटी मन लिया, भोजन मन लिया नहीं। तन भोजन है, मन भोजन नहीं है। दूसरा, जमदिया ही मनुखी बच्चे दिया नजरां जो लभदियां ने, यकीन जानो रिजक ही लभदियां ने, कुछ भी नहीं लभदी, रिजक लभदी। अस्तन मूंह दे च पै जांदा है, खुश हो जांदा है, प्रसन्न हो जांदा है, रिजक मिल गया। अजे उसके हाथ रिजक कमा नहीं सकते, अजे उसके पैर रिजक तक पहुंच नहीं सकते। तो कुदरत ने नियम बनाया, अजे उसनू रिजक मिलता है मां के हाथों तो, अजे उसनू रोजी मिलती है मां तो। सहजे सहजे हाथ पैर काम करेंगे, रिजक लभना पेगा, लभना पेगा। और रिजक हर जगह नहीं पिया, जिथे है उथे रिजक खिंच के ले जाएगा। जहां दाने तहां खाने, नानका सच है। मन ने तन दी संगत कर ली है, तो मन भी समझदा है मेरी भी लोड़ रोटी है, कतई नहीं, कतई नहीं। पेट भर जाता है, मन ते भरदा ही नहीं, तन ते त्रिपत हो जाता है। खांदे हैं दो रोटियां नहीं, चार खा लेंगे, छह खा ले, त्रिपत हो गया, मन ते त्रिपत होंदा। सुनदे होवे कोई कईयां कोल, और कईयां ने मैनू कहा, ज्ञानी जी की करिए, पेट ते भर गया, मन नहीं भरिया। स्वाद है, रस है, हुण तन दी लोड़ ते है ने, भुख ते है ने। तन दी लोड़ नू मन ने अपनी लोड़ बना लिया, तो फिर की आउंदा, खाई जांदा है, खाई जांदा है। मन दी भुख ते मिटदी नहीं, मिटदी। बहुत सारे मुल्कां दा अज मसला हो गया ओवर ईटिंग, जरूरत तो ज्यादा खाना मसला खड़ा हो गया। और साडे देश दे आयुर्वेद आचार्य इंज कहा करदे सन, आहार रोग आहार चिकित्सा, खाना पीना रोग है, खाना पीना अमृत है, खाना पीना जहर है, खाना पीना दारू है। क्यों ऐसा क्यों कह देता है? भूख है, खाना पीना अमृत है, एक एक बुरकी अमृत है, ਸਰੀਰ ਦੀ ਲੋੜਾਂ ਨੂੰ ਪੂਰਾ ਕਰੇਗੇ। ਭੁੱਖ ਨਹੀਂ ਹੈ, ਹੁਣ ਇੱਕ ਇੱਕ ਬੁਰਕੀ ਜ਼ਹਿਰ ਹੈ, ਰੋਗ ਹੈ। ਇਸ ਵਾਸਤੇ ਵੈਦ ਧਨੰਤਰ ਐਲਾਨੀਆਂ ਕਹਿੰਦੇ ਸਨ, ਹੋਰ ਰੋਗਾਂ ਦਾ ਕੋਈ ਕਾਰਨ ਨਹੀਂ, 90% ਆਹਾਰ ਰੋਗ, ਖਾਣੇ ਪੀਣੇ ਤੋਂ ਰੋਗ ਪੈਦਾ ਹੁੰਦਾ। ਆਹਾਰ ਰੋਗ, ਆਹਾਰ ਚਿਕਿਤਸਾ, ਆਹਾਰ ਦਾਰੂ, ਆਹਾਰ ਹੀ ਔਸ਼ਧੀ ਹੈ। ਖਾਣਾ ਪੀਣਾ ਔਸ਼ਧੀ ਹੈ, ਖਾਣਾ ਪੀਣਾ ਰੋਗ ਹੈ। ਕਿਹੜਾ ਖਾਣਾ ਪੀਣਾ ਰੋਗ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਫਰਮਾਨ ਕੀਤਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਇਸ ਹੋਰ ਦੇ ਕੀ ਅਰਥ ਕਰੋਗੇ? ਨਿਕੰਮੇ ਚੱਕਰਾਂ ਚ ਨਾ ਪੈ ਜਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੇ ਹੈ ਨਹੀਂ, ਹੋਰ ਹੁਣ ਹੋਰ ਖਾਈ ਜਾਂਦਾ, ਭੁੱਖ ਤੇ ਹੈ ਨਹੀਂ। ਦੋ ਰੋਟੀਆਂ ਨਾਲ ਪੂਰਤੀ ਹੋ ਗਈ। ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਹੀ ਅਰਥ ਨੇ। ਮਨ ਮਤ ਨਾਲ ਕੋਈ ਅਰਥ ਕਰੇ ਤੇ ਕਰਦਾ ਫਿਰ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੇ ਹੈ ਨਹੀਂ, ਖਾ ਰਿਹਾ, ਇੱਕ ਇੱਕ ਬੁਰਕੀ ਰੋਗ ਹੋਵੇਗੀ, ਇੱਕ ਇੱਕ ਬੁਰਕੀ ਜ਼ਹਿਰ ਬਣੇਗੀ, ਇੱਕ ਬੁਰਕੀ ਸਰੀਰ ਵਿੱਚ ਅਨਰਥ ਪੈਦਾ ਕਰੇਗੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਜ਼ਰੂਰਤ ਤੋਂ ਖਾਧਾ ਹੋਇਆ ਤਨ ਨੂੰ ਰੋਗੀ ਬਣਾਏਗਾ, ਮਨ ਨੂੰ ਵਿਕਾਰੀ ਬਣਾਏਗਾ, ਸ਼ਕਤੀ ਅਦਕ ਬਣੇਗੀ, ਉਹਦੀ ਲੋੜ ਨਹੀਂ। ਤੋ ਮੈਂ ਅਰਜ਼ ਕਰਾਂ, ਤਨ ਭੋਜਨ ਹੈ, ਮਨ ਭੋਜਨ ਨਹੀਂ ਹੈ। ਪਰ ਭੁਲੇਖੇ ਕਰਕੇ ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਸਮਝ ਲਏ, ਤਾਂ ਉਹਦੇ ਨਾਲ ਕੀ ਆਉਂਦਾ? ਤਨ ਤੇ ਲੋੜਾਂ ਦੇ ਤਲ ਤੇ ਸੀਮਤ ਰਹਿੰਦਾ, ਤਨ ਦੀਆਂ ਲੋੜਾਂ ਮਨ ਦੇ ਤਲ ਤੇ ਲੋਭ ਬਣ ਜਾਂਦੀਆਂ। ਲੋਭ ਮਨ ਦੇ ਚ ਆਉਂਦਾ, ਤਨ ਦੇ ਚ ਨਹੀਂ ਆਉਂਦਾ। ਤਨ ਤੇ ਤ੍ਰਿਪਤ ਹੋ ਜਾਂਦਾ, ਭੁੱਖ ਮਿਟ ਗਈ, ਤਨ ਤੇ ਸਾਫ਼ ਕਹਿ ਦਿੰਦਾ ਨਹੀਂ ਲੋੜ ਹੁਣ ਮੈਨੂੰ। ਔਰ ਸਾਰੀਆਂ ਹੀ ਤਨ ਦੀਆਂ ਲੋੜਾਂ ਬਿਲਕੁਲ ਸੀਮਤ ਨੇ, ਲੋਭ ਸੀਮਤ ਨਹੀਂ, ਭੁੱਖੀ ਨਹੀਂ ਸੀਮਤ। ਮਨੁੱਖ ਲੋੜਾਂ ਕਰਕੇ ਬੇਈਮਾਨ ਨਹੀਂ ਆਉਂਦਾ, ਲੋਭ ਕਰਕੇ ਆਉਂਦਾ। ਮਨੁੱਖ ਲੋੜਾਂ ਕਰਕੇ ਭ੍ਰਸ਼ਟ ਨਹੀਂ ਆਉਂਦਾ, ਲੋਭ ਕਰਕੇ ਆਉਂਦਾ। ਮਨੁੱਖ ਲੋੜਾਂ ਕਰਕੇ ਧੋਖੇਬਾਜ਼ ਨਹੀਂ ਬਣਦਾ, ਲੋਭ ਕਰਕੇ ਬਣਦਾ। ਮਨੁੱਖ ਲੋੜਾਂ ਕਰਕੇ ਪਾਪੀ ਨਹੀਂ ਬਣਦਾ, ਲੋਭ ਕਰਕੇ ਬਣਦਾ। ਕਬੀਰ, ਜਹਾਂ ਲੋਭ ਤਾਂ ਪਾਪ ਹੈ। ਲੋਭ ਜਿੱਥੇ ਉੱਥੇ ਤੇ ਪਾਪ ਹੋਏਗਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਸ। ਅਗਰ ਲੋਭ ਰਾਜਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪਾਪ ਵਜ਼ੀਰ ਆਜ਼ਮ ਹੈ, ਉਸਦਾ ਨਾਲ ਹੀ ਰਹੇਗਾ। ਲੱਭ ਤੇ ਪਾਪ ਦੋਵੇਂ ਇਕੱਠੇ ਰਹਿਣਗੇ, ਲੋਭ ਤੇ ਪਾਪ ਦੋਵੇਂ ਇਕੱਠੇ ਰਹਿਣਗੇ। ਮੈਂ ਫਿਰ ਅਰਜ਼ ਕਰਾਂ, ਲੋੜਾਂ ਕਰਕੇ ਮਨੁੱਖ ਭ੍ਰਸ਼ਟ ਨਹੀਂ ਆਉਂਦਾ, ਲੋਭ ਕਰਕੇ ਆਉਂਦਾ। ਲੋੜਾਂ ਦੀ ਤੇ ਸੀਮਾ ਹੈ, ਕਿਤਨੀਆਂ ਲੋੜਾਂ ਨੇ, ਬਿਲਕੁਲ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ। ਅਰਬਾਂ ਖਰਬਾਂ ਦੀ ਧਨ ਸੰਪਦਾ ਜਮ੍ਹਾਂ ਹੋ ਜਾਏ ਤਾਂ ਵੀ ਲੋਭ ਸ਼ਾਂਤ ਨਹੀਂ ਆਉਂਦਾ, ਲੋਭ ਦੀ ਕੋਈ ਸੀਮਾ ਹੀ ਨਹੀਂ। ਇਸ ਵਾਸਤੇ ਇੰਜ ਕਹਿ ਦਈਏ, ਲੱਖਾਂ ਪਤੀ ਵੀ ਮੰਗਤਾ ਹੈ ਭੁੱਖਾ ਹੈ ਭਿਖਾਰੀ ਹੈ, ਕਰੋੜਾਂ ਪਤੀ ਵੀ ਮੰਗਤਾ ਹੈ ਭੁੱਖਾ ਭਿਖਾਰੀ ਹੈ, ਅਰਬਾਂ ਪਤੀ ਵੀ ਨੰਗਾ ਹੈ ਭੁੱਖਾ ਹੈ ਭਿਖਾਰੀ ਹੈ। ਬਲਕਿ ਸਤਿਗੁਰੂ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ, ਸਾਰੀ ਸ੍ਰਿਸ਼ਟੀ ਦਾ ਵੀ ਰਾਜਾ ਬਣ ਜਾਏ ਦੁਖੀ ਦਾ ਦੁਖੀ ਰਹੇ। ਕਾਰਨ, ਸਰੀਰ ਦੀਆਂ ਲੋੜਾਂ ਨੂੰ ਜਦ ਮਨ ਨੇ ਲੋਭ ਬਣਾ ਲਿਆ, ਲੋਭ ਦੀ ਕੋਈ ਸੀਮਾ ਨਹੀਂ, ਕੋਈ ਸੀਮਾ ਨਹੀਂ। ਗੁਰਬਾਣੀ ਸਮਝਾਉਂਦੀ ਹੈ, ਮਨ ਤੇਰੀ ਲੋੜ ਕੁਛ ਹੋਰ ਹੈ, ਤੂੰ ਤਨ ਦੀ ਸੰਗਤ ਕਰਕੇ ਤਨ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਸਮਝ ਬੈਠਾ ਹੈ। ਤਨ ਤੇ ਬਣਿਆ ਰੋਟੀ ਤੋਂ, ਭੋਜਨ ਤੋਂ, ਠੀਕ ਹੈ, ਤੂੰ ਰੋਟੀ ਤੋਂ ਨਹੀਂ ਬਣਿਆ, ਫਿਰ ਤੂੰ ਕਿਸ ਤੋਂ ਬਣਿਆ? ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਤੇ ਰਾਮ ਦੀ ਅੰਸ਼ ਹੈ। ਮਨ ਤੋਂ ਜੋਤ ਸਰੂਪ ਹੈ, अपना मूल पछाण। हुण मैं इसका दूसरा पहलू बयान करा। जन्म तो ही तन दे अंदर भोजन की भुख है, जन्म तो मन दे अंदर भजन की भुख नहीं है। एक कथा तन वास्ते नहीं, इहदे नाल कोई पेट नहीं भरना। अगर पेट भर सकता है तो फिर लंगर पानी की कोई लोड़ ही नहीं। इस कीर्तन नाल तन दियां लोड़ां दी पूर्ति नहीं आउंदी। वाहिगुरु वाहिगुरु दा जप कोई तन दियां लोड़ां नूं पूरा नहीं करदा। इस चक्कर च ना पैणा। ये मन वास्ते, ये मन वास्ते। भोजन मेरे सामने पिया पर भोजन नाल मैं अपना तन ना जोड़ा, भाव बुरकी नूं मूंह च ना पावां, मेरी भुख नहीं मिटेगी। कीर्तन मेरे सामने हो रहा है, पाठ मैं कर रहा, पर मैं इस नाल अपना मन नहीं जोड़दा। यकीन जानो, बाणी पढ़द्या होया भी मन रोंदा पिटदा रहेगा, दुखी रहेगा, संताप ग्रस्त रहेगा, चिंता तुर रहेगा, सोगी रहेगा, भावें सारा दिन पढ़दा रहे बाणी। कहिंदे ने मैनूं मिलदे ने कई, अज असी चार सुखमनी साहब दे पाठ कीते ने। मैं तेरा चेहरा ते दसदा पे एक पंक्ति भी नहीं तेरे मन ने सुनी। उसे तरह ही सोग दे चाहे चिंता दे चाहे हंकार दे चाहे विकार दे चाहे कुछ भी नहीं, कुछ भी नहीं। 36 प्रकार का भोजन मेरे सामने पे है, मैं बुरकी मुंह च नहीं पाई। चलो मुंह च भी पा ली है, स्वाद आ गया सर, पर मैं थले नहीं की थी, कंठ तो थले नहीं की थी। भुख नहीं मिटेगी, भुख नहीं मिटेगी। एक एक बुरकी ही अंदर जाएगी, भुख बाहर आएगा। मन भी भुख ये भोजन नहीं है। जन्म तो तन दे अंदर रोटी दी भुख है, भोजन दी भुख है। जन्म तो शरीर दे ना मन देच भजन दी भुख नहीं है। इतनी मर्ज करा नहीं है। विद्वान इंज भी कहते ने, जेदे अंदर हर वक्त भोजन दी भुख है, भुख तो मुराद है भिखारी। हर वक्त मनुख भिखारी है, पर किसे मन दे अंदर भजन दी भुख पैदा हो जाए, सिर्फ भुख, बादशाहां दा बादशाह हो जाता है, शहन शाहां दा शहन शाह हो जाता है। इनू मैं दूजे नुक्ते नाल बयान करा। संसार दे मार्ग ते चल के बहुत कुछ प्राप्त हो भी जाए, अखीर दे च पता चलता है कख नहीं मिले, कुछ भी नहीं, हथ खाली है। निरंकार दे मार्ग ते चल के, धर्म दे मार्ग ते चल के जे कुछ नहीं भी प्राप्त होया, बहुत कुछ प्राप्त हो जाता है। नहीं परमात्मा मिलया, परमात्मा दी प्यास मिल गई है, उदी तड़प मिल गई है, उदी भुख मिल गई है। भगतां ने इसते भी शुकराना किया। पता है क्यों? किसे मनुख नूं भोगन भुख ही ना लगे भोजन दी, तन दे तल ते। तो आयुर्वेद आचार्य कहिंदे ने तन रोगी है, रोगी बीमार। 104 डिग्री का बुखार चढ़िया होया, 36 प्रकार का भोजन परोस के उसके अगों रखे, कहिंदा नहीं मैनू भुख नहीं है। अगले कहिंदे ने 4 दिन का तू कुछ खादा नहीं, मंजे ते पिया, खा, कमजोर होंदा जा रहे हैं। वैद कहिंदे ने खा, कहिंदा भुख नहीं है। इतना जोर दा ताप उन्हें भुख नूं मार दिता है, भुख दे ताप नूं दबा दिता है। फिर जस उसनूं प्रेरदिया नहीं खा, नहीं तो शरीर निढाल होवेगा, कमजोर होवेगा। वो खांदा है, कहिंदा स्वाद नहीं। आपकी ज्ञातली अर्ज करा, आयुर्वेद आचार्य कहते सारी जबान स्वाद नहीं मानती, कोई थोड़े जिहा तन तू ने जबान रस लेंदे, बारीक तन तो जोर दे बुखार करके कमजोर हो जाते, शीतल हो जाते, रस लैण की उन्होंने समर्था नहीं रह जाती, कम नहीं करते। तो बंदे नूं भोजन का स्वाद नहीं आता, जबकि है स्वाद ही। ਜੋ ਤੰਤੂ ਸਵਾਦ ਮਾਣ ਸਕਦੇ ਨੇ ਉਹ ਰੋਗੀ ਹੋ ਗਏ ਨੇ, ਰੋਗ ਕਰਕੇ ਕਮਜ਼ੋਰ ਹੋ ਗਏ ਨੇ, ਸ਼ਿਥਲ ਹੋ ਗਏ ਨੇ, ਸਵਾਦ ਨਹੀਂ ਆਉਂਦਾ। ਕਹਿੰਦਾ ਸਵਾਦ ਨਹੀਂ ਹੈ, ਭੁੱਖ ਦਾ ਨਾ ਲੱਗਣਾ ਤੇ ਸਵਾਦ ਦਾ ਨਾ ਆਉਣਾ ਇਸ ਗੱਲ ਦੀ ਪਹਿਚਾਣ ਹੈ ਤਨ ਰੋਗੀ ਬਿਮਾਰ ਹੈ। ਹੁਣ ਦੂਸਰਾ ਪਹਿਲੋ, ਜਿਸ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ, ਨਾਮ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ, ਰੋਗੀ ਹੈ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ, ਲੱਗਦੀ ਨਹੀਂ। ਕਿਧਰੇ ਇੱਕ ਦਿਨ ਰੋਟੀ ਨਹੀਂ ਖਾਧੀ, ਸਹੁੰਆਂ ਨੂੰ ਦੱਸਦਾ ਫਿਰਦਾ ਅੱਜ ਤੇ ਮੈਂ ਰੋਟੀ ਖਾਣ ਦੀ ਵਿਹਲ ਨਹੀਂ ਮਿਲੀ, ਨਹੀਂ ਖਾਧੀ, ਅੱਜ ਤੇ ਭੁੱਖੇ ਰਹਿ ਗਏ। ਘਰ ਵਾਲੇ ਵੀ ਚਿੰਤਾ ਕਰਦੇ ਨੇ, ਮਹੀਨਾ ਮਹੀਨਾ ਨਿਤਨੇਮ ਨਹੀਂ ਕੀਤਾ, ਗੁਰਦੁਆਰੇ ਨਹੀਂ ਆਇਆ, ਜਪ ਨਹੀਂ ਕੀਤਾ। ਨਾ ਘਰ ਵਾਲਿਆਂ ਨੂੰ ਅਫਸੋਸ, ਨਾ ਇਹਨੂੰ ਅਫਸੋਸ, ਕਿਉਂ? ਨਾ ਘਰ ਵਾਲਿਆਂ ਨੂੰ ਭੁੱਖ ਲੱਗਦੀ ਹੈ ਭਜਨ ਦੀ, ਨਾ ਇਸ ਨੂੰ ਲੱਗਦੀ। ਘਰ ਵਾਲੇ ਵੀ ਰੋਗੀ, ਇਹ ਵੀ ਰੋਗੀ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ, ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ। ਮਹਾਰਾਜ ਕਹਿੰਦੇ ਸਾਰੇ ਹੀ ਰੋਗੀ ਨੇ, ਜੋ ਜੋ ਦੀਸੇ ਸੋ ਸੋ ਰੋਗੀ। ਤੇ ਰੋਗੀ ਦੀ ਪਹਿਚਾਣ ਕੀ ਹੋਵੇਗੀ? ਖੁਦ ਫੈਸਲਾ ਕਰ ਲੈਣਾ। ਇਹਨੂੰ ਸਾਦੀ ਕਹਿੰਦੇ ਨੇ, ਤੂੰ ਖੁਦ ਬਾ ਮੁਨਸਬ ਸੁਧ, ਆਪਣਾ ਫੈਸਲਾ ਆਪ ਕਰ, ਦੂਜੇ ਤੋਂ ਨਾ ਕਰਾ। ਤੂੰ ਕੀ ਹੈ, ਦੂਜਾ ਕੀ ਜਾਣਦਾ ਤੇਰੇ ਬਾਰੇ, ਤੇਰੇ ਵਿਚਾਰ ਕੀ ਨੇ, ਤੇਰੀ ਸੋਚਣੀ ਕੀ ਹੈ, ਤੇਰਾ ਚਿੰਤਨ ਕੀ ਹੈ, ਦੂਜੇ ਨੂੰ ਕੀ ਪਤਾ, ਉਹ ਤੇ ਚਿੱਤਰ ਗੁਪਤ ਹੈ, ਆਪਣਾ ਫੈਸਲਾ ਆਪ ਕਰ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੂੰ ਸੋਚਦਾ ਰਹਿੰਦਾ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਵਿਚਾਰ ਚੱਲਦੇ ਰਹਿੰਦੇ ਨੇ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੇ ਦੁਨੀਆਂ ਜੋ ਕੁਝ ਤੈਨੂੰ ਜਾਣਦੀ ਹੈ ਤੇ ਕਹਿੰਦੀ ਹੈ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਚਿੰਤਨ ਚੱਲਦਾ ਰਹਿੰਦਾ ਤੂੰ ਉਹ ਹੈ। ਕਹਿੰਦੇ ਨੇ ਇੱਕੋ ਹੀ ਮਨੁੱਖ ਸਾਰੀ ਦੁਨੀਆਂ ਨੂੰ ਦੇਖਦਾ, ਸੂਰਜ ਚੰਦ ਤਾਰਿਆਂ ਨੂੰ ਵੀ ਦੇਖਣ ਦੀ ਇੱਛਾ, ਉੱਥੇ ਜਾਣ ਦੀ ਵੀ ਇੱਛਾ, ਆਪਣੇ ਆਪ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਹਰ ਮਨੁੱਖ ਸਾਰਿਆਂ ਦੇ ਤੇ ਨੇੜੇ ਹੋਣਾ ਚਾਹੁੰਦਾ, ਆਪਣੇ ਨੇੜੇ ਨੇ। ਚਲੋ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ, ਇੱਕ ਪਤੀ ਆਪਣੀ ਪਤਨੀ ਦੇ ਜਿਤਨੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੇ ਗੁਣ ਔਗੁਣ ਸੁਭਾਅ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਪਤਾ। ਤੇ ਹੁਣ ਮੈਂ ਇੰਜ ਵੀ ਅਰਜ਼ ਕਰਾਂ, ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਬੜਾ ਕੁਝ ਪਤਾ ਹੈ ਉਹਦੀ ਹਰ ਕਮਜ਼ੋਰੀ ਦਾ, ਉਹਦੇ ਹਰ ਔਗਣ ਦਾ, ਉਹਦੀ ਹਰ ਖੂਬੀ ਦਾ, ਉਹਦੇ ਹਰ ਸੁਭਾਅ ਦਾ ਪਤਾ ਹੈ, ਆਪਣਾ ਕੱਖ ਵੀ ਨਹੀਂ ਜਾਣਦੇ, ਕੁਛ ਵੀ ਨਹੀਂ ਪਤਾ। ਇੱਕ ਪਿਤਾ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਪੁੱਤਰ ਪਿਤਾ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਇੱਕ ਭਰਾ ਜਿਤਨਾ ਭਰਾ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਤੇ ਜਦ ਆਪਣੇ ਤੋਂ ਹੀ ਦੂਰ ਹੈ, ਆਈ ਦੂਰ, ਬਿਲਕੁਲ ਦੂਰ, ਤੋ ਆਪਣੀ ਅਸਲੀਅਤ ਦਾ ਪਤਾ ਨਹੀਂ ਚੱਲਦਾ। ਆਪਣੀ ਅਸਲੀਅਤ ਦਾ ਪਤਾ, ਆਪਣੇ ਨੇੜੇ ਆਉਣ ਦਾ ਮਤਲਬ ਆਪਣੇ ਵਿਚਾਰਾਂ ਦੇ ਨੇੜੇ ਆਉਣਾ, ਆਪਣੀ ਸੋਚਣੀ ਦੇ ਨੇੜੇ ਆਉਣਾ, ਆਪਣੇ ਚਿੰਤਨ ਦੇ ਨੇੜੇ ਆਉਣਾ। ਮੈਂ ਕੀ ਯਾਦ ਕਰਦਾ ਰਹਿੰਦਾ, ਮੈਂ ਕੀ ਸੋਚਦਾ ਰਹਿੰਦਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਰਹਿੰਦੇ। ਅਗਰ ਕੋਈ ਇਸ ਨੂੰ ਦੇਖਣ ਵਾਲਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ, ਇਹੋ ਮਨ ਆਰ ਸੀ, ਕੋਈ ਗੁਰਮੁਖ ਦੇਖੇ ਤੇ ਗੁਰਮੁਖ ਹੈ, ਇਹ ਤੇ ਮਹਾਨ ਗੁਰਮੁਖ ਹੈ, ਇਹ ਤੇ ਆਪਣੇ ਨੇੜੇ ਆ ਗਏ, ਆਪਣੇ ਵਿਚਾਰਾਂ ਨੂੰ ਦੇਖਣ ਲੱਗ ਪਏ। ਇਹਨਾਂ ਗੰਦੇ ਵਿਚਾਰਾਂ ਨੂੰ ਰੋਜ਼ ਰੋਜ਼ ਦੇਖਦਿਆਂ ਇਸ ਗੰਦੀ ਸੋਚਣੀ ਨੂੰ ਰੋਜ਼ ਰੋਜ਼ ਦੇਖਦੇ ਹਾਂ, ਇਸ ਗੰਦੇ ਚਿੰਤਨ ਨੂੰ ਰੋਜ਼ ਰੋਜ਼ ਦੇਖਦੇ ਹਾਂ, ਆਖਿਰ ਇਸ ਦੇ ਅੰਦਰ ਘਿਰਣਾ ਪੈਦਾ ਹੋ ਜਾਏਗੀ। ਪਰ ਬਦਕਿਸਮਤੀ ਮਨੁੱਖ ਆਪਣੇ ਨੇੜੇ ਆਉਂਦਾ ਹੀ ਨਹੀਂ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੇਰੇ ਬਾਰੇ ਦੂਸਰੇ ਦਾ ਫੈਸਲਾ ਗਲਤ ਹੋਵੇਗਾ। ਦੂਸਰਾ ਕੀ ਜਾਣਦਾ ਤੇਰੇ ਕੀ ਵਿਚਾਰ ਨੇ, ਤੂੰ ਕੀ ਸੋਚਦਾ ਰਹਿਣਾ। ਇਹ ਜ ਮੈਂ ਅਰਜ਼ ਕਰਦੇ ਹਾਂ, 100% ਲੋਕੀ ਦੂਜਿਆਂ ਬਾਰੇ ਗਲਤ ਫੈਸਲੇ ਕਰਦੇ। ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਤਾਂ ਕਹਿਣ ਮਾਤਰ ਗੱਲਾਂ ਹੋਣ। ਪਰ ਮਹਾਰਾਜ ਕਹਿੰਦੇ ਨੇ ਕਹਿਣ ਮਾਤਰ ਖੇਡ ਨਹੀਂ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰਨਾ ਲਿਖ ਲਏ ਜਾ। ਜੋ ਅਸੀਂ ਕਰਦੇ ਹਾਂ, ਜਿਸ ਕਰਮ ਵਿੱਚ ਮਨ ਆਉਂਦਾ ਹੈ, ਉਹ ਅੰਦਰ ਲਿਖਿਆ ਜਾਂਦਾ, ਉਸੇ ਵਕਤ ਲਿਖਿਆ ਜਾਂਦਾ, ਸੰਸਾਰ ਬਣ ਜਾਂਦਾ। ਜਿਸ ਕਰਮ ਵਿੱਚ ਮੇਰਾ ਮਨ ਹੈ, ਉਸ ਕਰਮ ਦੇ ਸੰਸਕਾਰ ਬਣ ਜਾਂਦੇ ਨੇ। ਜਿਸ ਕਰਮ ਵਿੱਚ ਮੇਰਾ ਮਨ ਨਹੀਂ ਹੈ, ਉਹਦੇ ਸੰਸਕਾਰ ਨਹੀਂ ਬਣਦੇ, ਅੰਦਰ ਲਿਖਿਆ ਨਹੀਂ ਜਾਂਦਾ। ਚੋਰੀ ਅੰਦਰ ਲਿਖੀ ਜਾਂਦੀ ਹੈ, ਕਿਉਂ? ਉਹਦੇ ਚ ਮੇਰਾ ਪੂਰਾ ਮਨ ਆਉਂਦਾ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਬਾਣੀ ਦਾ ਪਾਠ ਮੇਰੇ ਅੰਦਰ ਨਹੀਂ ਲਿਖਿਆ ਜਾਂਦਾ, ਨਾ ਮੇਰੀ ਸਾਵਧਾਨੀ ਆਉਂਦੀ ਹੈ, ਨਾ ਮੇਰੀ ਇਕਾਗਰਤਾ ਆਉਂਦੀ ਹੈ, ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਕਿਸੇ ਵੀ ਸ਼ੁਭ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ, ਬੁਰੇ ਕਰਮਾਂ ਦੇ ਬਣਦੇ, ਕਿਉਂਕਿ ਬੁਰੇ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਕਰਦਾ। ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਸ਼ੁਭ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਨਹੀਂ ਕਰਦਾ। ਹਰ ਇੱਕ ਕਹਿ ਦਿੰਦਾ ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ। ਪਰ ਜਦ ਤੂੰ ਝੂਠ ਬੋਲਦਾ, ਉਹਦੇ ਚ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਠੱਗਦਾ, ਉਹਦੇ ਚ ਤੇਰਾ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਧੋਖਾ ਦੇਣਾ, ਉਹਦੇ ਚ ਤੇਰਾ ਪੂਰਾ ਮਨ ਆਉਂਦਾ। ਜਦ ਜੇਬ ਕਤਰਾ ਕਿਸੇ ਦੀ ਜੇਬ ਕੱਟਦਾ, ਉਸਦੇ ਚ ਪੂਰਾ ਉਸਦਾ ਮਨ ਆਉਂਦਾ। ਬੜੀ ਭਾਰੀ ਇਕਾਗਰਤਾ ਆਉਂਦੀ। ਕਿਸੇ ਜੇਬ ਕਤਰੇ ਨੇ ਨਹੀਂ ਆਖਿਆ, ਜੇਬ ਕੱਟਣ ਲੱਗਿਆ ਮੈਂ ਇਕਾਗਰ ਕਿਵੇਂ ਆਊਂ। ਕਿਸੇ ਡਕੈਤ ਨੇ ਨਹੀਂ ਆਖਿਆ, ਡਾਕਾ ਡਾਲਣ ਲੱਗਿਆ ਮੈਂ ਆਪਣਾ ਮਨ ਇਕਾਗਰ ਕਿਵੇਂ ਕਰਾਂ, ਇਕਾਗਰ ਹੋ ਜਾਂਦਾ। ਹਰ ਅਭਿਆਸੀ ਨੇ ਆਖਿਆ, ਹਰ ਸਤਸੰਗੀ ਨੇ ਆਖਿਆ, ਕੀ ਕਰੀਏ ਮਨ ਤੇ ਜੁੜਦਾ ਹੀ ਨਹੀਂ, ਮਨ ਤੇ ਇਕਾਗਰ ਹੀ ਨਹੀਂ ਆਉਂਦਾ। ਕਾਰਨ ਕਿਉਂ ਨਹੀਂ ਇਕਾਗਰ ਆਉਂਦਾ? ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਤੇ ਪਰਮਾਤਮਾ ਦਾ ਡਰ ਬੰਦਾ ਮੰਨੇ ਨਾ ਤੇ ਗੱਲ ਖਤਮ। ਸਾਰੀ ਜ਼ਿੰਦਗੀ ਕਰਮ ਕਾਂਡ ਚੱਲਦਾ ਰਹੇਗਾ, ਹੋਵੇਗਾ ਕੁਛ ਵੀ। ਤੇ ਪਤਾ ਹੈ ਕਰਮ ਕਾਂਡ ਕਿਸ ਨੂੰ ਕਹਿੰਦੇ ਨੇ? ਜਿਸ ਵਿੱਚ ਮਨ ਪੂਰਾ ਨਹੀਂ ਹੈ। ਨਹੀਂ, ਇਹ ਵੀ ਮੈਂ ਅਰਜ਼ ਕਰਦਾ, ਪੂਰੀ ਭਾਵਨਾ ਹੈ, ਪੂਰਾ ਮਨ ਹੈ, ਹਰ ਕਰਮ ਭਗਤੀ ਹੋ ਜਾਂਦਾ, ਭਗਵਾਨ ਨਾਲ ਜੋੜ ਦਿੰਦਾ। ਕੋਈ ਮਨ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਕੋਈ ਯਕਸੋਈ ਨਹੀਂ ਹੈ, ਇਹ ਤੇ ਕਰਮ ਕਾਂਡ ਚੱਲਦਾ ਰਹਿੰਦਾ ਹੈ। ਕਰਮ ਕਾਂਡ ਜਨਮ ਤੋਂ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਕਾਰਨ ਮਨ ਰੋਗੀ ਹੈ, ਇਸ ਜਨਮ ਦਾ ਨਹੀਂ, ਅਨੰਤ ਜਨਮਾਂ ਤੋਂ, ਅਨੰਤ ਜਨਮਾਂ ਤੋਂ ਰੋਗੀ ਹੈ, ਔਰ ਬੇਹੋਸ਼ ਹੈ, ਅਚੇਤ ਹੈ, ਭੁੱਖ ਨਹੀਂ ਹੈ। ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਪ ਹੈ, ਥੋੜਾ ਇਸ ਨੂੰ ਸੁਚੇਤ ਕਰਨਾ ਤੇ ਕਿਧਰੇ ਇਸ ਦੇ ਅੰਦਰ ਭੁੱਖ ਪੈਦਾ ਹੋ ਜਾਏ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਏ। ਜੈਸੇ ਮਨੁੱਖ ਪੂਰੀ ਇਕਾਗਰਤਾ ਨਾਲ ਵਾਹਿਗੁਰੂ ਕਹਿੰਦਾ ਹੈ, ਵਾਹਿਗੁਰੂ ਦਾ ਅੰਦਰ ਸੰਸਕਾਰ ਬਣ ਜਾਂਦਾ ਹੈ। ਤੇ ਜੈਸੇ ਵਾਹਿਗੁਰੂ ਦਾ ਸੰਸਕਾਰ ਬਣਦਾ ਅੰਦਰ, ਵਿਕਾਰਾਂ ਦੇ ਬਣੇ ਅੰਦਰ ਸੰਸਕਾਰ ਉਹ ਮਿਟਦੇ ਨੇ, ਖਤਮ ਹੁੰਦੇ। ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਜਾਂ ਨਾਮ ਦਾ ਸੰਸਕਾਰ ਰਹੇਗਾ, ਜਾਂ ਕਾਮ ਦਾ ਸੰਸਕਾਰ ਰਹੇਗਾ, ਜਾਂ ਸਬਰ ਸੰਤੋਖ ਦਾ ਸੰਸਕਾਰ ਰਹੇਗਾ, ਜਾਂ ਲੋਭ ਦਾ ਰਹੇਗਾ। ਦੋਵੇਂ ਇਕੱਠੇ ਨਹੀਂ ਰਹਿੰਦੇ, ਇੱਕ ਦੂਜੇ ਨੂੰ ਮਿਟਾ ਦਿੰਦੇ ਨੇ। ਇਹ ਵੀ ਮੈਂ ਅਰਜ਼ ਕਰਦੇ, ਸੰਤੋਖ ਔਰ ਨਾਮ ਇਕਾਗਰਤਾ ਦੇ ਨਾਲ ਨਾ ਜਪਿਆ ਨਾ ਪੜ੍ਹਿਆ ਬਾਣੀ ਨੂੰ, ਤਾਂ ਵਿਕਾਰਾਂ ਦੇ ਸੰਸਕਾਰ ਬਣਦੇ ਜਾਣਗੇ। ਕਰਨਾ ਲਿਖ ਲੇ ਜਾ, ਜਿਹੜਾ ਕੰਮ ਅਸੀਂ ਪੂਰੇ ਮਨ ਨਾਲ ਕਰਦੇ ਹਾਂ ਅੰਦਰ ਲਿਖਿਆ ਜਾਂਦਾ। ਅਨਰਥ ਅੰਦਰ ਬੜਾ ਲਿਖਿਆ ਹੋਇਆ ਕਿਉਂਕਿ ਅਨਰਥ ਪੂਰੇ ਮਨ ਨਾਲ ਕਰਦੇ ਹਾਂ, ਗਲਤੀਆਂ ਪੂਰੇ ਮਨ ਨਾਲ ਕਰਦੇ ਹਾਂ, ਧੋਖਾ ਫਰੇਬ ਛਲ ਕਪਟ ਪੂਰੇ ਮਨ ਨਾਲ ਮਨੁੱਖ ਕਰਦਾ, ਬੜੀ ਸਾਵਧਾਨੀ ਨਾਲ ਕਰਦਾ, ਅੰਦਰ ਬੜਾ ਭਾਰੀ ਅਨਰਥ ਹੈ। ਕਰ ਕਰ ਕਰਨਾ ਲਿਖ ਲੈ ਜਾ, ਜਿਤਨਾ ਮਨ ਦਾ ਭਾਗ ਜਾਗਿਆ ਹੋਇਆ ਹੈ। ਵਿਦਵਾਨ ਕਹਿੰਦੇ ਨੇ ਇੱਕ ਭਾਗ ਜਾਗਿਆ ਨਾਂ ਤੇ ਸੁੱਤੇ ਪਏ, ਸਿਰਫ ਇੱਕ ਭਾਗ। ਉਹ ਜਿਹੜਾ ਇੱਕ ਭਾਗ ਜਾਗਿਆ ਹੋਇਆ ਉਸਨੂੰ ਪੂਰੀ ਉਸੇ ਇੱਕ ਭਾਗ ਦੇ ਜਾਗ੍ਰਿਤੀ ਦੇ ਨਾਲ ਜਪ ਕਰੀਏ, ਇਤਨੀ ਸਮਰੱਥਾ ਫਿਰ ਮਿਲ ਜਾਂਦੀ ਹੈ, ਬਾਕੀ ਨੌ ਹਿੱਸੇ ਜਾਗ ਪੈਂਦੇ ਨੇ। ਜਾਗਿਆ ਹੋਇਆ ਮਨ ਭਗਵਾਨ ਹੋ ਜਾਂਦਾ ਹੈ, ਸੁੱਤਾ ਹੋਇਆ ਮਨ ਸ਼ੈਤਾਨ ਹੋ ਜਾਂਦਾ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਇੱਕ ਦੋ ਨੁਕਤੇ ਹੋਰ ਵੀ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ। ਇਕਾਗਰਤਾ ਬਣਨ ਲੱਗ ਪਈ ਹੈ, ਰਸ ਆਉਣ ਲੱਗ ਪਿਆ। ਅਗਰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪਿਆ ਤਾਂ ਸਮਝਣਾ ਮਨ ਅਰੋਗ ਹੁੰਦਾ ਜਾ ਰਿਹਾ, ਜਾਗਦਾ ਜਾ ਰਿਹਾ। ਸੋਣਾ ਹੀ ਰੋਗ ਹੈ, ਜਾਗਣਾ ਹੀ ਤੰਦਰੁਸਤੀ ਹੈ। ਅਗਰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪਿਆ, ਕੀਰਤਨ ਸੁਣਨ ਦੇ ਸਵਾਦ ਆਉਣ ਲੱਗ ਪਿਆ, ਬਾਣੀ ਜਪਣ ਦੇ ਰਸ ਆਉਣ ਲੱਗ ਪਿਆ, ਗੁਰਦੁਆਰੇ ਆਉਣ ਨੂੰ ਉਤਸ਼ਾਹ ਪੈਦਾ ਹੁੰਦਾ, ਉਮੰਗ ਪੈਦਾ ਹੁੰਦੀ ਹੈ, ਤੋ ਸਮਝਣਾ ਮਨ ਜਾਗਦਾ ਜਾ ਰਿਹਾ, ਤੰਦਰੁਸਤ ਆਉਂਦਾ ਜਾ ਰਿਹਾ, ਰੋਗ ਮਿਟਦੇ ਜਾ ਰਹੇ ਨੇ। ਅੱਗੋਂ ਫਿਰ ਇੱਕ ਖਤਰਾ ਹੈ, ਅਨੰਤ ਜਨਮਾਂ ਤੱਕ ਜੋ ਅਸੀਂ ਜੀਵੇ ਹਾਂ ਉਹ ਉਹਨਾਂ ਸੰਸਕਾਰਾਂ ਵਿੱਚ ਜੀਵੇ ਹਾਂ ਜੋ ਸੰਸਕਾਰ ਕਾਮ ਤੋਂ ਬਣੇ ਨੇ, ਲੋਭ ਤੋਂ ਬਣੇ ਨੇ, ਹੰਕਾਰ ਤੋਂ ਬਣੇ ਨੇ, ਕ੍ਰੋਧ ਤੋਂ ਬਣੇ।

0: चल के गोविंद लीन हो गया, गोविंद लीन होके गोविंदा रूप हो गया, बूंद सागर लीन होके सागर हो जाते, अलग नहीं रह जाते, दरिया सागर लीन होके वो सागर हो जाता, गंगा नर्मदा जमुना नहीं रह जाती, वो सतलज ब्यास नहीं रह जाता, वो दजला फरात नील नदी नहीं रह जाती, वो तो सागर हो जाता। परमात्मा दे चलीन होके ना मनुख हिंदू रह जाता, ना मुस्लिम, ना सिख, ना ईसाई, परमात्मा दे चलीन होके मनुख परमात्मा ही हो जाता, ईश्वर का रूप हो जाता। एवें नहीं कबीर ने कह दिता सी, ना हम हिंदू ना मुसलमान, अल्लाह राम के पिंड परां, जिस रब दे चलीन हो गया कबीर, वो रब मुसलमान नहीं है, वो रब हिंदू नहीं है। कलगीधर पातशाह कहने नमस्तं अमजवे, नमस्तस्त अजवे, नमस्कार है परमात्मा तैनो, तेरा कोई मजहब नहीं, तेरी कोई जात पात नहीं, तू सारे थावां दे वसदा है, तेरा कोई एक मुल्क नहीं, सारा ब्रह्मंड तेरा मुल्क है। जैसे जब कोई परमात्मा दे लीन होंदा है, ये सारियां दीवारां गिर जांदियां ने, भाषा की दीवार, मुल्क की दीवार, मजहब की दीवार, जात पात की दीवार, तरह तरह के संस्कारां की दीवारां, ये सारियां गिर जांदियां ने, मनुख निरंकार का रूप हो जांदा है। उसे नूं गुरु तेग बहादुर साहब जी महाराज फरमान पै करदे ने, गुर किर पा जै नर को कीने, ते ए जुगत पछाने, नानक लीन भयो गोविंद स्यों, ज्यों पाने संग पाने। जिस दिन बूंद सागर विच लीन होंदी है, ओही जाने सागर हो गए, असीम हो गए, हुणे नापी तोली नहीं जा सकदे। असीम होण दी संभावना मनुख दे अंदर छुपी हुई है, तां ही ते मनुख रजदा नहीं असीम होना चाहता। महान होने की संभावना मनुख के अंदर छुपी हुई है, ताई ते मनुख किधरे राजी नहीं होता, संतुष्ट नहीं होता। मैं फिर अर्ज करा, जितने चिर तक मनुख नूं परमात्मा नहीं मिलिया, रजेगा नहीं, त्रिपत नहीं होवेगा, सुखी भी नहीं होवेगा, कुरलांदा रहेगा, रोंदा ते पिटदा ही रहेगा। जीवन का लक्ष्य है परमात्मा की प्राप्ति, ये जीवन मिले है परम जीवन की प्राप्ति लई, परम जीवन परमात्मा है, यह जीवन संसार है। इस संसार तो उच्चे उठ के निरंकार का जीवन प्राप्त करना इस जीवन का लक्ष्य है। धन गुरु ग्रंथ साहब जी महाराज बख्शिश करन, इसे जीवन विच इस लक्ष्य नूं असीं प्राप्त कर सकीए। यही तेरी अवसर, यही तेरी वार, घट भी तर तू देख विचार, इस अवसर नूं गवाह ना देईए, ये अवसर हथों चला ना जाए। वारी मिली, एक अवसर मिले, भई प्राप्त मानुख दे हुरिया, गोविंद मिलन की ए तेरी वरिया। तू चोटी दा धनवान बन गया, गुणवान बन गया, साइंटिस्ट बन गया, मिनिस्टर बन गया, चौधरी बन गया, सब रस्ते दे पड़ाव ने, कुछ भी नहीं है, कुछ भी नहीं है। रोंदा रहेगा, पिटदा रहेगा, कुरलांदा रहेगा, दुखी रहेगा, संतापग्रस्त रहेगा, उतने चिर तक जितने चिर तक परमात्मा नहीं मिल जाता, अकाल पुरख नहीं मिल जाता। सतगुर रहमत करन सारिआं ते, बख्शिश करन, ऐसी सूझ देन, ऐसी समझ देन, ते असी उसका पूर्ण तौर ते यतन करिए, ताकि इसे जीवन विच परम जीवन नूं प्राप्त कर सकीए। यही धन गुरु ग्रंथ साहब जी महाराज का उपदेश है, संदेश है। इतनी विचारां इस वक्त प्रवान करनिया, कल सवेरे शाम ते परसों सवेरे दी हाजरी भर के दासा ने इत्थों फिर झांसी चले जाना है। सारे जथे भी झांसी जाणगे, फिर कलकत्ते विसाखी थे, फिर दासा ने धन गुरु अंगद देव जी महाराज दे 500 साल शताब्दी पुरब ते खंडूर साहब जाना है, अमृतसर, पटियाला, होर पंजाब दे वख वख पिंडां विच 500 साल जयंती दे संबंध विच दास ने हाजरियां जो है भरनिया ने, ते हुण जिहड़े नाल आए हुए जथे ने वाकई अपने अपने फुलां दी महक लेके आए ने। इन्हां कोल जो कला है, जो प्रभु ने दिती है, जो गुरु ने दिती है, सतगुर रहमत करन इन्हां दी कीर्तन दी धुनां दे नाल वो आप भी करते नाल जोड़न, ते थानूं भी जोड़न दा जो है उपराला दे सकन। इस तरह तुसीं भी जुड़ सको, ताकि सुनना ते सुनाना दोहां दा सार्थक हो सके। ये अज दा कीर्तन प्रबंधक सज्जन थोड़े सामने सारी ले सरवण करा देंदे ने। पहले अरमता करनगे अमृतसर तो आए भाई साहब भाई हरजीत पाल सिंह जी, दूसरी लिस्ट जो ना है सारे दे सारे प्रबंधक थोड़े सामने इन्हां दे नाम सुनाई जांदे ने। जो कुछ आपने सरवण कीता है सारेयां दा हार्दिक तौर ते धन्यवाद। बोल चुक दी शमा पते प्रवान करने।
1: You're listening to KRPI 1550 Radio Ferndale, Washington.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
5: ਭਾਈ ਮੰਨ ਲਓ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨੀ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਏ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨੀ ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨੀ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜੋ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਤਿਲ ਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲ ਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਖੋਲਿਆ, ਮਹਾਰਾਜ ਉਸ ਦਮ ਨੂੰ, ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਨੇ ਵੇਦ ਪੁਰਾਨ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ ਅਠਾਰਾਂ ਪੁਰਾਣ ਕਤੇਬ ਕੁਰਾਨ ਚਾਰ ਕਿਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯਹੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ ਅਠਾਰਾਂ ਪੁਰਾਣ ਕਿਤੇਬ ਕੁਰਾਨ ਕਿਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾਂ ਨੇ ਸਾਰਿਆਂ ਦੇ ਸਭ ਨੇ ਦੇਖੇ ਘੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਆਚਾਰ ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਹੀ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਲੇਖ ਹੈ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ ਰਿਹਾ ਹੈ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਖਣਾ ਝਾਖ ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੋਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ ਅਧਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾਂ ਵੇਦ ਪੁਰਾਨ ਪੜੇ ਕਾ ਕਿਆ ਗੁਣ ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ ਵੇਦ ਪੜੇ ਪੁਰਾਨ ਪੜੇ ਕੁਰਾਨ ਪੜੇ ਕੀ ਪਰਬ ਕੀ ਭਲਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੁਣ ਗੁਰਬਾਣੀ ਦੇ ਸਮਝ ਪੈ ਜਾਏ ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ ਹਾਲਤ ਸਾਡੀ ਵੀ ਹੋਈ ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ ਇਹ ਇਹਦੀ ਖੋਪੜੀ ਚ ਇੰਨਾ ਕੁ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ ਵੇਦ ਪੁਰਾਨ ਪੜੇ ਕਿਆ ਕਾਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰ ਜਿਉਂ ਬੇਤਾਲਿਆ ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਬੇਦ ਕਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਉਸ ਕੋਨਸੈਪਟ ਚ ਗੱਲ ਕਹੀ ਗਈ। ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ, ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ, ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੈ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ, ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ, ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਜਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ, ਪੌਣ ਹਾਰੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ, ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਭੈ ਸੋ ਵਿਚਾਰ, ਹਜ਼ਾਰ ਕੈ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ, ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ, ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ, ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ, ਗੁਰੂ ਸਾਹਿਬ ਜੀ ਕੀ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ, ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ, ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ, ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਹੋਣਗੇ ਇਹਦੇ। ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ, ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਜਤੇ ਜਤ ਧਾਰ, ਸਭੈ ਸੋ ਵਿਚਾਰ, ਹਜ਼ਾਰ ਕਾ ਦੇਖ ਹੈ ਪਰ ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ, ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ, ਅੱਗ ਵੀ ਸਾੜਦਾ ਧੂਨੀਆਂ ਚ। बनारसी तप करे उल्ट तीर्थ मरे अगन दहे काया कल्प कीजै। कल्प चिरजीवी रखने लई दवाइयां खानियां जड़ियां बूटियां जोग मत वालियां। काया कल्प कीजै असमेद जग कीजै। आजे इस सवैये दे अर्थ ओ जग करे जिदे विच घोड़ियां दी बलि दित्ती जांदी। असमेद जग, असमेद जग कीजै सोना गर्भदान जीजै। सोना फरूट विच रख के जिवें आ पेठा नहीं हुंदा चीर के विच सोना भर दिता उत्तों बंद कर दिता किसी नूं पता ना लगे। गुरु ग्रंथ साहिब दुआई देख के कहिंदे ने लोको समझो इस गल नूं। बनारसी तीर तप करै उल्ट तीर्थ मरै अगन दह काया कल्प कीजै असमेद जग कीजै सोना गर्भदान दीजै राम नाम सर तऊ न पूजै। श्री भगवान भजे बिन पूपत राम नाम सर तऊ न पूजै। छोड़ छोड़ रे पखंडी मन कपट न कीजै खरका नाम नित नित दीजै। गंगा जो गोदावर जाइए कुंभ जो केदारा नहाइए गोमती साहस गौ दान कीजै। हजारा गावां दा दान कर दे तू गोमती दे कंडे ए भी नदी। महाराज कहिंदे आत्म जो नरमाइल कीजै आप बराबर कंचन दीजै राम नाम सर तऊ न पूजै। अस दान गज दान सेजा नारी भूम दान ऐसो दान नितो नित कीजै। घोड़िया दा दान कर गवां दा दान कर इस्त्री दा दान कर। पर सच्चे पातशाह कहिंदे सिमरन दे तुल कुछ भी नहीं।
6: मुख उचरे शास्त्र खट पिंग गिरन चढ़ जाए अंध लखे बधरो सोने जो काल कृपा कराए। सन्मान योग गुरु रूप साध सिंह जीओ फतेह प्रवान करने वाहिगुरु जी का खालसा वाहिगुरु जी की फतेह। दुनिया भर के इतिहासक ग्रंथा नू वाचिए पढ़िए इतिहास दे च दो तरह के मनुख ही छाए हुए ने। इतिहासकारां ने अपनी कलम दे राही अपने दिमाग दे राही सोच के जो लिखे है उन्हां दी कलम दो तरह के मनुखां दे आले दुआले घूमदी रही है। सिर्फ एक मुल्क नहीं सारी दुनिया का जो इतिहास है वो सिर्फ इंज कह लो दो तरह मनुखां दा ही इतिहास है। केड़े? प्रथम ओ जिन्हां ने जगत दी झोली विच कुछ पाया है कुछ दिता है कला ज्ञान विज्ञान सूझ समझ धर्म सुख संपदा कुछ भी झोली विच पाया होवे उन्हां दा इतिहास है उन्हां दी गल है। दूसरा उन्हां दा इतिहास है जिन्हां ने खोया है खूब खोया है। जो खो नहीं सकिया जो दे नहीं सकिया इतिहास दे च उसका कोई जिक्र नहीं है उसकी कोई गल नहीं है। तुसी पढ़ो दुनिया का इतिहास बस दो तरह के ही मनुखां का इतिहास है। दिते होवे उसने कुछ अपनी जान दिती होवे अपनी सुख संपदा दे दिती होवे कला दिती होवे ज्ञान दिता होवे विज्ञान दिता होवे कुछ भी दिता होवे या ते देण वाले इतिहास दे छाए हुए ने या खोण वाले। मनुख दे मन दे ते शक्ति दा प्रभाव है ते मैं अर्ज करा कि दोवें शक्तिशाली आंदे ने देण वाले खोण वाले। हाथ ही कमजोर ने दिमाग ही कमजोर है कोल कुछ भी नहीं जगत नू की देगा पर कमजोर बंदा खो भी नहीं सकता। ताकत नहीं समर्था नहीं किस तरह खोवेगा। खोन वास्ते भी ताकत चाहिदी है देन वास्ते भी समर्था चाहिदी है। इस वास्ते समर्थ मनुख इतिहास ते छाए हुए ने। समर्थ मनुखां दा ही इतिहास है। मैं इस करां खोन वाले भी समर्थ ने कुछ ना कुछ ताकत है बिना ताकत तो कोई किसी का कुछ खो नहीं सकता। खोन वास्ते भी कोई शक्ति चाहिए है, देन वास्ते भी कोई समर्था चाहिए है। सियाने कहिंदे ने ये जो देन वाले ने ये तीन तरह के ने, और जिहड़े खोन वाले ने ये भी तीन तरह के ने। ये देन वाले तीन तरह के कहड़े ने, प्रथम मैं इन्हां दा जिक्र करा, भगत, सूरबीर, दानी। खोन वाले तीन कहड़े ने, कातल, डकैत, दुराचारी। ये खोंदे ने, की खोंदे ने, कोई जान खोंदा है, कोई माल खोंदा है, कोई इज्जत आबरू असमत खोंदा है। तीन तल ते ही खतरा होंदा है, चौथा कोई खतरा नहीं। अगर कोई मनुख आके मैं खतरे दे चा, तो खतरा सिर्फ तीन तल ते होंदा है, चौथे तल ते खतरा नहीं होंदा। जान नू खतरा, माल नू खतरा, इज्जत आबरू नू खतरा, और कोई खतरा नहीं होंदा। इतनी मैरज करने हैं। जो जान ले खतरा बन जाए वो कातल है, जो माल लई खतरा बन जाए वो डकैत है, ते जो इज्जत आबरू लई खतरा बन जाए वो दुराचारी है। संसार दे इतिहास दे के छाए हुए ने। देण वाले भगत, सूरबीर, दानी। भगत की देंदा है जगत नू, जो वो नाम जपदा है, जपण दे नाल उहदे शरीर चों जो वाइब्रेशन बनदी है, जो तरंगा निकलदियां ने, जगत नू प्रभावित करदियां ने। भगत कबीर कहिंदे ने, कबीर सो मुख धन है, जै मुख कहिए राम, देही किसकी बापरी, पवित्र होए गो ग्राम। देही दा दे कहना की सारा शहर पवित्र हो जांदा है भगत दी भगती नाल, अगर उसकी सुरत जुड़ गई है, अगर उसनू अध्यात्मक आनंद मिल रहा है, तो ओदियां तरंगां कईयां नू अंदोलित करनगियां, कईयां नू प्रभावित करनगियां, एकाग्रता बख्शने। भगत अपनी जुड़ी हुई सुरत करके चारों पासे प्रभावित करता है अपनी उन्हां तरंगां दे नाल, भगती दा दान देंदा है। सूरबीर जो कमजोर दी बांह पकड़दा है, मजलूम दी बांह पकड़दा है, ते कमजोर दी खातर अपनी जान तक दे देंदा है। संसार दे इतिहास दे सूरबीर छाए हुए ने, भगत छाए हुए ने। तीसरे दानी, जो किधरे भी धर्म, कर्म, समाज, इंसानियत, मुल्क, कौम दी तामीर लई, कला, ज्ञान, विज्ञान दी उसारी लई धन नू खर्च करदा है। तो ये तीन छाए हुए ने, भगत, सूरबीर, दानी, एकाग्रता बख्शने। ये तीन देण वाले ने और तीन ही खोण वाले ने। जान नू खोण वाले, माल नू खोण वाले, इज्जत आबरू नू खोण वाले। खोंदे कौन ने शक्तिशाली, देंदे कौन ने शक्तिशाली। खोण दियां बिरतियां क्यों पैदा होंदियां ने असंतुष्टि करके, देण दियां बिरतियां क्यों पैदा होंदियां ने संतुष्टि करके। असंतुष्टि इस चों अधर्म दा जन्म होंदा है, संतुष्टि इस चों धर्म दा जन्म होंदा है। कहिंदे ने जो असंतुष्ट है उसकी दृष्टि अपने आप दे च नहीं होवेगी, अपने घर दे च नहीं होवेगी। असंतुष्ट मनुख की दृष्टि प्राय घर दे च होंदी है, दूजियां दे घर दे च होंदी है। बड़ी ही एकाग्रता बख्शनी। जैसे भगत जयदेव जी महाराज फरमान करते हैं, लोभाद दृष्ट पर ग्रहण जद बिद आचरण। जो असंतुष्ट है उसकी दृष्टि प्राय घर दे चाहती है, लोभाद दृष्ट पर ग्रहण जद बिद आचरण। ये आचरण तो गिरी हुई गल है कि कोई मनुख अपनी दृष्ट किसी दे घर ले जाए, दृष्ट नू नहीं रोक सकता। दृष्टि क्यों जाती है? असंतुष्ट है, लोभाद दृष्ट पर ग्रहण जद बिद आचरण। असंतुष्ट मनुख की दृष्टि दूजे दे घर ते जाती है, वो अपने आप विच नहीं आता। विद्वाना ने तीन तरह की असंतुष्टि मनी है। एकाग्रता बख्शने जरूर इस बच्चे नूं बाहर ले जाओ कुछ ते थोड़ा जिहा, क्योंकि ध्यान उचाट हुंदा है, थोड़ी जिहा एकाग्रता आप जो है बख्शो। असंतुष्टि तीन तरह की होंदी है, परिवारक असंतुष्टि, व्यवहारक असंतुष्टि, व्यक्तिगत असंतुष्टि। असंतुष्ट मनुख अपने घर विच नहीं आता, उसकी दृष्टि अपने घर विच नहीं आती, दूसरों के घर विच आती है। तो असंतुष्टि तीन तरह की मनी गई है, परिवारक असंतुष्टि, व्यवहारक असंतुष्टि, व्यक्तिगत असंतुष्टि। इस तरह का मनुख जगत दे चो लभना बड़ा औखा है, जो परिवार दे हर तल ते संतुष्ट होवे। कोई अपने भरा तो असंतुष्ट होंदा है, कोई मां बाप तो असंतुष्ट होंदा है, कोई अपने बच्चियां तो असंतुष्ट होंदा है, कोई पत्नी तो असंतुष्ट होंदा है, और कोई पति तो असंतुष्ट होंदी है। परिवारक तल ते कुछ ना कुछ असंतुष्टि बनी रहती है। जिस तल ते बंदा असंतुष्ट है उत्थों उसदियां रुचियां बाहर जाणगियां, और असंतुष्ट मनुख हर वक्त गिला करदा होया मिलेगा। जैसे अक्सर कई कहिंदे ने भई जिस तरह दे बच्चे चाहिदे सन वैसे नहीं ने, जिस तरह का भरा मैनू चाहिदा सी वैसा भरा नहीं है, जैसा दोस्त चाहिदा सी वैसा दोस्त नहीं है, जैसे मां बाप चाहिदे सन वैसे नहीं ने, जैसी पत्नी चाहिदी सी वैसी नहीं है, या जैसा पति चाहिदा सी वैसा नहीं है। धार्मिक दुनिया च इन्हू कहिंदे ने परिवारक असंतुष्टि। असंतुष्ट मनुख अगर गुटका लेके पाठ करेगा तो क्या उसनू गुरु याद आएगा, परमात्मा याद आएगा? कतई नहीं। जिस तो असंतुष्ट है वह याद आवेगा, बार बार रुचि उत्थे जावेगी। लोभाद दृष्ट पर ग्रहण जद बिद आचरण। असंतुष्ट मनुख जिथे बैठा होंदा है उत्थे उसका मन नहीं होंदा, उत्थे उसकी रुचि नहीं होंदी। ये भी मैं अर्ज कर देना, लोभाद दृष्ट पर ग्रहण जद बिद आचरण। धन गुरु नानक देव जी महाराज कहने दृष्ट बिकारी बंधन बांधे हौ ताके बल जाई। सदके जाने उस तो जिड़ा अपनी दृष्टि नु बंधन पा लवे। अज तो दृष्टि नु नहीं रोक सकिया, कल हाथ पैर नहीं रोक सकेगा। अज दृष्टि तैथों बेकाबू हो गई है, कल तो पूरे दा पूरा बेकाबू हो जाएगा। दृष्टि नु खुल है, दृष्टि खुलेआम दूसरियां दे तन ते दूसरियां दे धन ते दूसरियां दे घर ते चली जाती है। कानून पकड़ नहीं सकता उसनु, पुलिस पकड़ नहीं सकती। दृष्टि कानून दी पकड़ विच नहीं आउंदी। इन्हू कहिंदे ने परिवारक असंतुष्टि, ਵਿਵਹਾਰਿਕ ਅਸੰਤੁਸ਼ਟੀ ਕੋਈ ਆਪਣੀ ਪ੍ਰਾਲਬਤ ਤੋਂ ਸੰਤੁਸ਼ਟ ਨਹੀਂ ਹੈ, ਜੈਸੀ ਉਪਜੀਵਿਕਾ ਹੈ ਉਸ ਤੋਂ ਸੰਤੁਸ਼ਟ ਨਹੀਂ ਹੈ। ਤਾਂ ਮੈਂ ਹੁਣੇ ਅਰਜ਼ ਕੀਤੀ, ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਆਪਣੇ ਆਪ ਵਿੱਚ ਨਹੀਂ ਆਉਂਦੀਆਂ, ਦੂਸਰੇ ਦੇ ਤਨ 'ਤੇ, ਦੂਸਰੇ ਦੇ ਧਨ 'ਤੇ, ਕਿਉਂਕਿ ਆਪਣੇ ਆਪ ਵਿੱਚ ਉਹ ਅਸੰਤੁਸ਼ਟ ਹੈ। ਅਸੰਤੁਸ਼ਟੀ ਤੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਤੋਂ ਹੀ ਧਰਮ ਦਾ ਜਨਮ ਆਉਂਦਾ ਹੈ। ਇੱਕ ਤੀਸਰੀ ਅਸੰਤੁਸ਼ਟੀ ਹੈ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ। ਤੀਸਰੀ ਅਸੰਤੁਸ਼ਟੀ ਹੈ ਵਿਅਕਤੀਗਤ ਅਸੰਤੁਸ਼ਟੀ। ਇਹ ਭਗਤਾਂ ਦੇ ਅੰਦਰ ਆਉਂਦੀ ਹੈ, ਗੁਰਮੁਖਾਂ ਦੇ ਅੰਦਰ ਆਉਂਦੀ ਹੈ, ਆਪਣੇ ਆਪ ਵਿੱਚ ਅਸੰਤੁਸ਼ਟ ਕਹਿੰਦੇ ਨੇ, ਹੇ ਪ੍ਰਭੂ ਜੈਸਾ ਪਰਿਵਾਰ ਹੈ ਇਹ ਤੇ ਠੀਕ ਹੈ। ਭਗਤ ਪਰਿਵਾਰ ਤੋਂ ਸੰਤੁਸ਼ਟ ਹੁੰਦਾ ਹੈ, ਗੁਰਮੁਖ ਪਰਿਵਾਰ ਤੋਂ ਸੰਤੁਸ਼ਟ ਹੁੰਦਾ ਹੈ। ਉਹਨੂੰ ਪਤਾ ਹੈ ਧੀਆਂ ਪੂਤ ਸਭ ਹਰ ਕੇ ਕੀ ਇਹ ਸਭਨਾ ਕੋ ਸੰਬੰਧ ਕਰਦੀ ਹੈ, ਇਹ ਸਾਰੇ ਸੰਬੰਧ ਪਰਮਾਤਮਾ ਦੇ ਬਣਾਏ ਸੰਤੁਸ਼ਟ। ਜੈਸੀ ਜੋ ਹੈ ਪੂਰਵਲੇ ਸੰਸਕਾਰ ਸਨ ਵੈਸਾ ਸੰਯੋਗ ਜੁੜਿਆ। ਐਸਾ ਪੁਰਸ਼ ਗੁਰਮੁਖ ਵਿਵਹਾਰਿਕ ਤਲ ਤੇ ਵੀ ਸੰਤੁਸ਼ਟ ਹੁੰਦਾ ਹੈ, ਬਈ ਜੈਸੀ ਪ੍ਰਾਲਬਦ ਹੈ ਠੀਕ, ਲੇਕਿਨ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ ਆਉਂਦਾ। ਉਹ ਕਹਿੰਦਾ ਜੈਸਾ ਮੈਂ ਹਾਂ ਮੈਂ ਠੀਕ ਨਹੀਂ ਹਾਂ, ਜੈਸਾ ਮੈਨੂੰ ਹੋਣਾ ਚਾਹੀਦਾ ਸੀ ਵੈਸਾ ਮੈਂ ਨਹੀਂ ਹਾਂ। ਤਾਂ ਇਹ ਅਸੰਤੁਸ਼ਟੀ ਉਸਦੇ ਮਨ 'ਤੇ ਬੋਝ ਆਉਂਦੀ ਹੈ ਕਿ ਹੇ ਪ੍ਰਭੂ ਤੂੰ ਗੁਣਾਂ ਦਾ ਸਾਗਰ, ਮੈਂ ਔਗੁਣਾਂ ਦਾ ਸਾਗਰ। ਮੁਝ ਔਗੁਣ ਸਹਿ ਨਾਹੀਂ ਦੋਸ, ਬਾਬਾ ਫਰੀਦ ਕਹਿੰਦੇ ਨੇ ਤੂੰ ਗੁਣਾਂ ਦਾ ਸਾਗਰ ਹੈ ਪਰ ਮੇਰੇ ਵਿੱਚ ਔਗੁਣ ਤੇਰਾ ਕੋਈ ਕਸੂਰ ਨਹੀਂ। ਇਤਨਾ ਵੱਡਾ ਮਹਾਨ ਫਕੀਰ ਇਹ ਵੀ ਆਪਣੇ ਆਪ ਵਿੱਚ ਅਸੰਤੁਸ਼ਟ ਹੈ ਕਿ ਜਿਸ ਤਰ੍ਹਾਂ ਦਾ ਮੈਨੂੰ ਹੋਣਾ ਚਾਹੀਦਾ ਸੀ ਮੈਂ ਵੈਸਾ ਨਹੀਂ ਹਾਂ, ਇਹ ਪਰਮਾਤਮਾ ਮੈਂ ਵੈਸਾ ਨਹੀਂ ਹਾਂ। ਇਹ ਤਿੰਨ ਅਸੰਤੁਸ਼ਟੀਆਂ ਨੇ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ ਔਰ ਵਿਅਕਤੀਗਤ ਅਸੰਤੁਸ਼ਟੀ। ਇਹ ਜਿਹੜੀ ਅਸੰਤੁਸ਼ਟੀ ਹੈ ਇਹ ਕਾਤਲ ਡਕੈਤ ਦੁਰਾਚਾਰੀਆਂ ਨੂੰ ਜਨਮ ਦਿੰਦੀ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ ਦ੍ਰਿਸ਼ਟੀ ਦੂਜਿਆਂ 'ਤੇ, ਤੋ ਕਿਸੇ ਦਿਨ ਦੂਜਿਆਂ ਤੱਕ ਇਸਦੇ ਹੱਥ ਪਹੁੰਚ ਜਾਂਦੇ ਨੇ, ਇਹਦੇ ਪੈਰ ਪਹੁੰਚ ਜਾਂਦੇ ਨੇ, ਔਰ ਆਪਣੇ ਆਪ ਨੂੰ ਕਾਬੂ ਰੱਖਣਾ ਔਖਾ ਹੋ ਜਾਂਦਾ ਹੈ। ਸਾਰੀ ਦੁਨੀਆਂ ਵਿੱਚ ਕਾਨੂੰਨ ਹੈ, ਸਮਾਜ ਦੇ ਨਿਯਮ ਵੀ ਹਨ, ਧਰਮ ਵੀ ਹੈ, ਲੇਕਿਨ ਧਰਮ ਨੂੰ ਤੋੜ ਕੇ, ਸਮਾਜ ਦੇ ਨਿਯਮ ਤੋੜ ਕੇ, ਕਾਨੂੰਨ ਨੂੰ ਤੋੜ ਕੇ ਦੂਜਿਆਂ ਦੀ ਜਾਨ ਮਾਲ ਅਸਮਤ ਅਕਸਰ ਜੋ ਹੈ ਖੋ ਲਈ ਜਾਂਦੀ ਹੈ ਔਰ ਖਤਰਾ ਰਹਿੰਦਾ ਹੈ ਸਾਰੀ ਦੁਨੀਆਂ, ਕਿਉਂਕਿ ਸਾਰੀ ਦੁਨੀਆਂ ਅਸੰਤੁਸ਼ਟ ਲੋਕਾਂ ਨਾਲ ਭਰੀ ਪਈ ਹੈ। ਜੋ ਜਗਤ ਨੂੰ ਦਿੰਦੇ ਨੇ ਇਹਨੇ ਭਗਤ ਸੂਰਬੀਰ ਔਰ ਦਾਨੀ, ਜੋ ਖੋਂਦੇ ਨੇ ਕਾਤਲ ਡਕੈਤ ਦੁਰਾਚਾਰੀ। ਐਸਾ ਤੇ ਦੇਖਿਆ ਗਿਆ ਕਿ ਤਿੰਨੇ ਔਗਣ ਇੱਕੋ ਹੀ ਮਨੁੱਖ ਦੇ 'ਚ, ਉਹ ਕਾਤਲ ਵੀ ਸੀ, ਉਹ ਡਕੈਤ ਵੀ ਸੀ, ਉਹ ਦੁਰਾਚਾਰੀ ਵੀ ਸੀ। ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ 'ਚ ਨਹੀਂ ਦੇਖੇ ਗਏ ਸਨ ਕਿ ਉਹ ਸੂਰਬੀਰ ਵੀ ਹੋਵੇ, ਭਗਤ ਵੀ ਹੋਵੇ, ਦਾਨੀ ਵੀ ਹੋਵੇ। ਇਹ ਤਿੰਨ ਗੁਣ ਇੱਕੇ ਮਨੁੱਖ ਦੇ 'ਚ ਨਹੀਂ ਦੇਖੇ ਗਏ ਸਨ, ਤਿੰਨ ਔਗੁਣ ਤੇ ਇੱਕੋ ਮਨੁੱਖ ਦੇ 'ਚ ਦੇਖੇ ਗਏ। ਔਰ ਅਕਸਰ ਇਤਿਹਾਸ ਦੇ 'ਚ ਇਸ ਤਰ੍ਹਾਂ ਦੇ ਮਨੁੱਖ ਛਾਏ ਹੋਏ ਨੇ, ਔਰ ਰੋਜ਼ਮਰਾ ਦੀ ਜ਼ਿੰਦਗੀ ਦੇ 'ਚ ਵੀ ਇਸ ਤਰ੍ਹਾਂ ਦੇ ਮਨੁੱਖ ਪ੍ਰਗਟ ਹੁੰਦੇ ਰਹਿੰਦੇ ਨੇ ਕਿ ਉਹ ਕਾਤਲ ਵੀ ਹੈ, ਉਹ ਦੁਰਾਚਾਰੀ ਵੀ ਹੈ, ਔਰ ਉਹ ਡਕੈਤ ਵੀ ਹੈ। ਤਿੰਨੇ ਹੀ ਔਗੁਣ ਇੱਕੋ ਹੀ ਮਨੁੱਖ ਦੇ 'ਚ, ਤਿੰਨੇ ਗੁਣ ਇੱਕ ਮਨੁੱਖ ਦੇ 'ਚ ਨਹੀਂ ਅੱਜ ਤੱਕ ਪ੍ਰਗਟ ਹੋਏ ਸਨ ਕਿ ਉਹ ਭਗਤ ਵੀ ਹੋਵੇ, ਉਹ ਸੂਰਵੀਰ ਵੀ ਹੋਵੇ, ਉਹ ਦਾਨੀ ਵੀ ਹੋਵੇ। ਇਤਿਹਾਸ ਖਾਲੀ ਸੀ, ਇਸ ਦੀ ਪੂਰਤੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਉਹ ਭਗਤ ਐਸਾ ਹੈ ਕਿ ਮੈਦਾਨ ਏ ਜੰਗ ਦੇ 'ਚ ਵੀ ਜੇ ਅੰਮ੍ਰਿਤ ਵੇਲਾ ਹੋ ਗਿਆ ਤਾਂ ਸਮਾਧੀ ਲਾ ਕੇ ਬੈਠ ਜਾਣਾ ਔਰ ਖੋ ਜਾਣਾ ਪਰਮਾਤਮਾ ਦੀ ਦੁਨੀਆਂ 'ਚ ਲੀਨ ਹੋ ਜਾਣਾ। ਉਹ ਸੂਰਬੀਰ ਐਸਾ ਹੈ ਕਿ 1.25 ਲੱਖ ਨਾਲ ਵੀ ਘਿਰਿਆ ਹੋਵੇ ਤੇ ਉਸਦਾ ਹੌਸਲਾ ਪਸਤ ਨਹੀਂ ਆਉਂਦਾ ਸੀ, ਉਹ ਹਿੰਮਤ ਨਹੀਂ ਹਾਰਦਾ ਸੀ, ਉਹਦੀ ਸੂਰਬੀਰਤਾ ਵਿੱਚ ਫਰਕ ਨਹੀਂ ਪੈਂਦਾ ਸੀ। ਔਰ ਉਹ ਦਾਨੀ ਐਸਾ ਸੀ, ਅੱਜ ਤੱਕ ਇਸ ਤਰ੍ਹਾਂ ਦੇ ਦਾਨੀ ਹੋਏ ਨੇ ਜਗਤ ਵਿੱਚ, ਕੋਈ ਅੰਨ ਦੇ ਦਾਨੀ, ਧਨ ਦੇ ਦਾਨੀ, ਜ਼ਮੀਨ ਦੇ ਦਾਨੀ, ਵਸਤਰਾਂ ਦੇ ਦਾਨੀ ਅਤੇ ਸੋਨਾ ਚਾਂਦੀ ਦਾਨ ਕਰਨ ਵਾਲੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਲਕਬ ਜੁੜਿਆ ਹੋਇਆ ਸਰਬੰਸ ਦਾਨੀ, ਸਭ ਕੁਛ ਦਾਨ ਕਰ ਦੇਣਾ। ਉਹ ਭਗਤ ਵੀ ਹੈ, ਉਹ ਸੂਰਬੀਰ ਵੀ ਹੈ, ਉਹ ਦਾਨੀ ਵੀ ਹੈ। ਕਹਿੰਦੇ ਨੇ ਸੂਰਬੀਰ ਹੋਣ ਲਈ, ਦਾਨੀ ਹੋਣ ਲਈ, ਭਗਤ ਹੋਣ ਲਈ ਮਨ ਦੀ ਸੰਤੁਸ਼ਟੀ ਦਾ ਹੋਣਾ ਬੜਾ ਲਾਜ਼ਮੀ ਹੈ। ਬਿਨਾਂ ਸੰਤੁਸ਼ਟੀ ਤੋਂ ਨਾ ਕੋਈ ਭਗਤ ਬਣ ਸਕਦਾ, ਨਾ ਕੋਈ ਸੂਰਬੀਰ, ਨਾ ਕੋਈ ਦਾਨੀ। ਔਰ ਬਿਨਾਂ ਅਸੰਤੁਸ਼ਟੀ ਤੋਂ ਨਾ ਕੋਈ ਕਾਤਲ ਬਣ ਸਕਦਾ, ਨਾ ਕੋਈ ਡਕੈਤ ਬਣ ਸਕਦਾ, ਨਾ ਕੋਈ ਦੁਰਾਚਾਰੀ। ਔਰ ਅਸੰਤੁਸ਼ਟ ਮਨੁੱਖ ਦੇ ਕੋਲ ਅਗਰ ਤਾਕਤ ਆ ਜਾਏ, ਸ਼ਕਤੀ ਆ ਜਾਏ, ਸਤਾ ਆ ਜਾਏ, ਤਾਂ ਫਿਰ ਤੇ ਬਹੁਤਿਆਂ ਦੀ ਜ਼ਿੰਦਗੀ ਖਤਰੇ 'ਚ ਹੋਵੇਗੀ, ਫਿਰ ਤੇ ਬਹੁਤਿਆਂ ਦੀ ਇੱਜ਼ਤ ਖਤਰੇ 'ਚ ਹੋਵੇਗੀ, ਫਿਰ ਤੇ ਬਹੁਤਿਆਂ ਦੀ ਜਾਨ ਖਤਰੇ 'ਚ ਹੋਵੇਗੀ, ਬਹੁਤਿਆਂ ਦਾ ਮਾਲ ਖਤਰੇ 'ਚ ਹੋਵੇਗਾ, ਅਗਰ ਅਸੰਤੁਸ਼ਟ ਮਨੁੱਖ ਦੇ ਕੋਲ ਸ਼ਕਤੀ ਆ ਜਾਏ, ਤਾਕਤ ਆ ਜਾਏ। ਕਾਨੂੰਨ ਕਹਿੰਦੇ ਨੇ ਕਮਜ਼ੋਰ ਮਨੁੱਖਾਂ ਦੇ ਲਈ ਹੈ, ਤਾਕਤਵਰਾਂ ਲਈ ਨਹੀਂ ਹੈ। ਕਮਜ਼ੋਰ ਕੀ ਹੈ? ਜੋ ਹੈ ਕਾਨੂੰਨ ਕੀ ਹੈ? ਇੱਕ ਮੱਕੜੀ ਦਾ ਜਾਲਾ, ਜਿਹਦੇ 'ਚ ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਨੇ, ਹਾਥੀ ਤੋੜ ਕੇ ਲੰਘ ਜਾਂਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਸੰਤੁਸ਼ਟ ਮਨੁੱਖ ਦੇ ਕੋਲ ਅਗਰ ਸ਼ਕਤੀ ਆ ਜਾਏ, ਤਾਕਤ ਆ ਜਾਏ, ਤਾਂ ਉਹ ਜਿਤਨੀਆਂ ਤਬਾਹੀਆਂ ਨੂੰ ਜਨਮ ਦੇ ਸਕਦਾ ਹੈ। ਇੱਕ ਦਫ਼ਾ ਤੇ ਇਤਿਹਾਸਕਾਰ ਵੀ ਕੰਬ ਉੱਠਦੇ ਨੇ, ਉਹਨਾਂ ਦੀ ਕਲਮ ਵੀ ਕੰਬ ਉੱਠਦੀ ਹੈ, ਉਹਨਾਂ ਦੀ ਲੇਖਣੀ ਵੀ ਕੰਬ ਉੱਠਦੀ ਹੈ। ਈਰਾਨ ਦਾ ਇੱਕ ਮਹਾਨ ਪ੍ਰਸਿੱਧ ਸੂਫੀ ਫਕੀਰ ਹੋਇਆ ਸ਼ੇਖ ਸਾਦੀ, ਉਹ ਕਹਿੰਦਾ ਇਹੀ ਚੁਣੀ ਅਰਕਾਨ ਨੇ ਦੌਲਤ ਮੁਲਕੇ ਵੀਰਾਂ ਮੇ ਸ਼ਬਦ। ਅਗਰ ਇਸ ਤਰ੍ਹਾਂ ਦਾ ਸਾਜ਼ੋ ਸਮਾਨ ਕਿਸੇ ਮੁਲਕ ਵਿੱਚ ਜਮ੍ਹਾਂ ਹੋ ਜਾਏ, ਤਾਂ ਕਹਿੰਦਾ ਸਮਝ ਲਓ ਮੁਲਕ ਵੀਰਾਨ ਹੋ ਗਿਆ, ਤਬਾਹ ਹੋ ਗਿਆ, ਬਰਬਾਦ ਹੋ ਗਿਆ। ਕਿਸ ਤਰ੍ਹਾਂ ਦਾ ਸਾਜ਼ੋ ਸਮਾਨ, ਕੈਸਾ ਸਾਜ਼ੋ ਸਮਾਨ, ਉਹ ਇਸ ਦੀ ਵਿਆਖਿਆ ਕਰਦਾ ਹੈ। ਗੁਰਗ ਮੀਰੋ ਸਗ ਵਜ਼ੀਰੋ ਮੂਸ਼ ਦੀਵਾ ਮੇ ਸ਼ਬਦ। ਜਿਹੜਾ ਮੀਰ ਹੈ, ਰਾਜਾ ਹੈ, ਹੁਕਮਰਾਨ ਹੈ, ਉਹ ਐਸਾ ਹੋਵੇ ਜੈਸਾ ਗੁਰਗ ਬਗਿਆੜ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ, ਰਾਜੇ ਸ਼ੀਂ ਮੁਕੱਦਮ ਕੁੱਤੇ। ਬਹੁਤ ਸੁੰਦਰ ਨਕਸ਼ਾ ਖਿੱਚਿਆ ਹੈ ਆਪਣੇ ਦੌਰ ਵਿੱਚ, ਆਪਣੇ ਸਮੇਂ ਵਿੱਚ ਜੋ ਵਾਤਾਵਰਨ ਸੀ। ਇਹ ਫਕੀਰ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ, ਮੈਂ ਜੋਤਸ਼ੀ ਤੇ ਨਹੀਂ ਹਾਂ, ਪਰ ਮੈਂ ਫਿਰ ਵੀ ਦੱਸ ਸਕਦਾ ਕਿ ਅਗਰ ਇਸ ਤਰ੍ਹਾਂ ਦਾ ਸਾਜ਼ੋ ਸਮਾਨ ਕਿਧਰੇ ਜਮ੍ਹਾਂ ਹੋ ਜਾਏ, ਮੁਲਕ ਬਰਬਾਦ ਹੋ ਜਾਂਦਾ, ਮੁਲਕ ਨੇਸਤੋਂ ਨਾਬੂਦ ਹੋ ਜਾਂਦਾ, ਵੀਰਾਨ ਹੋ ਜਾਂਦਾ, ਉਜੜ ਜਾਂਦਾ। ਇੰਚੁਨੀ ਅਰਕਾਨ ਦੌਲਤ ਮੁਲਕੇ ਵੀਰਾਂ ਮੇ ਸ਼ਬਦ। ਕੈਸਾ ਸਾਜ਼ੋ ਸਮਾਨ? ਕਹਿੰਦਾ ਗੁਰਗ ਮੀਰੋ, ਜਿਸ ਦੇਸ਼ ਦਾ ਰਾਜਾ ਬਗਿਆੜ ਹੋਵੇ। ਸਗ ਵਜ਼ੀਰੋ, ਉਹਦੇ ਜਿਹੜੇ ਵਜ਼ੀਰ ਹੋਵਨ ਉਹ ਕੁੱਤੇ ਹੋਵਨ, ਉਹ ਚੀਰੇ ਫਾੜੇ ਤੇ ਉਹਦਾ ਬਚਿਆ ਕੁਚਿਆ ਇਹ ਕੁੱਤੇ ਖਾਣ। ਗੁਰਗ ਮੀਰੋ ਸਗ ਵਜ਼ੀਰੋ ਮੂਸ਼ ਦੀਵਾ ਮੇ ਸ਼ਬਦ। ਦੀਵਾਨ ਜਿਹੜਾ ਹੈ, ਜੋ ਪਰਜਾ ਦੀ ਗੱਲ ਹੁਕਮਰਾਨ ਤੱਕ ਪਹੁੰਚਾਵੇ, ਉਹ ਐਸਾ ਹੋਵੇ ਜੈਸੇ ਮੂਸ਼ ਚੂਹਾ। ਹਿੰਦੀ 'ਚ ਵੀ ਮੂਸਾ ਕਹਿੰਦੇ ਨੇ, ਪਰਸ਼ੀਅਨ ਦੇ 'ਚ ਵੀ ਮੂਸ਼ ਕਹਿੰਦੇ ਨੇ। ਮੂਸ਼ ਦੀਵਾ ਮੇ ਸ਼ਬਦ, ਦੀਵਾਨ ਜਿਹੜਾ ਹੈ ਉਹ ਮੂਸ਼ ਹੋਵੇ, ਉਹ ਪਰਜਾ ਦੀ ਗੱਲ ਟੁੱਕ ਦੇਵੇ, ਅਸਲੀਅਤ ਪੇਸ਼ ਹੀ ਨਾ ਆਉਣ ਦੇਵੇ। ਚੂਹੇ ਦਾ ਕੰਮ ਕੀ ਹੈ? ਟੁੱਕ ਦੇਣਾ, ਭਾਵੇਂ ਉਹ ਖਾਵੇ ਭਾਵੇਂ ਨਾ ਖਾਵੇ, ਪਰ ਟੁੱਕ ਦਿੰਦਾ। ਟੁੱਕਣਾ ਉਸਦੀ ਫਿਤਰਤ, ਟੁੱਕਣਾ ਉਸਦੀ ਸੁਭਾਅ। ਇਤਨੀ ਈਰਸ਼ਾ ਹੋਵੇ ਟੁੱਕ ਦੇਵੇ। ਦੀਵਾਨ ਐਸੇ ਹੋਵਨ ਜੈਸੇ ਕਿ ਚੂਹੇ। ਮੈਂ ਦੇਖਦਾ ਸਿੱਖ ਜਗਤ ਨੂੰ ਕਾਫੀ ਸਮੇਂ ਤੋਂ ਕਈ ਚੂਹੇ ਟੁੱਕਦੇ ਪਏ। ਇਹਨਾਂ ਦਾ ਪਰਉਪਕਾਰ, ਇਹਨਾਂ ਦੀ ਸ਼ਹਾਦਤ ਟੁੱਕ ਕੇ ਰੱਖ ਦਿਓ ਵੀ ਇਤਿਹਾਸ ਵਿੱਚ ਦੇਸ਼ ਨੂੰ ਆਜ਼ਾਦ ਕਰਾਇਆ ਹੈ, ਇੰਨੀਆਂ ਕੁਰਬਾਨੀਆਂ ਟੁੱਕ ਦਿਓ। ਇਹ ਦਾਨੀ ਨੇ, ਗਿਆਨੀ ਨੇ, ਅੰਮ੍ਰਿਤ ਵੇਲੇ ਉੱਠਣ ਵਾਲੇ ਨੇ, ਨਾਮ ਜਪਣ ਵਾਲੇ ਨੇ, ਪਰਉਪਕਾਰੀ ਨੇ, ਸਭ ਕੁਝ ਟੁੱਕ ਦਿਓ, ਕੱਢ ਦਿਓ। ਟੁੱਕ ਦਿਓ ਇਤਿਹਾਸ ਨੂੰ, ਟੁੱਕ ਦਿਓ ਸੱਚਾਈ ਨੂੰ। ਚੂਹਾ ਟੁੱਕ ਦਿੰਦਾ। ਸ਼ੇਖ ਸਾਦੀ ਦਾ ਇਹ ਬੜਾ ਸੋਹਣਾ ਇੱਕ ਕਲਾਮ ਕਹਿੰਦਾ, ਮੂਸ ਦੀਵਾਂ ਮੇ ਸ਼ਬਦ। ਜਿਹੜਾ ਦੀਵਾਨ ਹੈ ਨਾ, ਇਹ ਮੂਸ ਹੋਵੇ, ਚੂਹਾ ਹੋਵੇ, ਅਸਲੀਅਤ ਨੂੰ ਹੀ ਟੁੱਕ ਕੇ ਰੱਖ ਦੇਵੇ, ਅਸਲੀਅਤ ਜ਼ਾਹਿਰ ਹੀ ਨਾ ਆਉਣ ਦੇਵੇ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਜਦ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤੇ ਗਏ, ਕਹਿੰਦੇ ਨੇ ਉਸ ਵਕਤ 17 ਜੱਜ ਹੀ ਬੈਠੇ ਸਨ। ਮਤਲਬ ਜਿਹੜੀ ਮਹਿਫਿਲ ਰਾਜ ਸਭਾ ਦੀ ਦਰਬਾਰ ਲੱਗਿਆ, 17 ਮਨੁੱਖ ਬੈਠੇ ਸਨ ਤੇ 17 ਨੇ ਫੈਸਲਾ ਦੇਣਾ ਸੀ। ਨਵਾਬ ਮਲੇਰਕੋਟਲਾ ਸੀ, ਇਸ ਦੇ ਵਿੱਚ ਦੀਵਾਨ ਚੰਦੂ ਸੀ, ਇਸ ਦੇ ਵਿੱਚ ਕਾਜ਼ੀ ਸੀ, ਇਸ ਵਿੱਚ ਆਲੇ ਦੁਆਲੇ ਦੇ ਰਜਵਾੜੇ ਸਨ, ਔਰ ਖੁਦ ਆਪ ਬੈਠਾ ਸੀ ਨਵਾਬ ਵਜੀਦ ਖਾਂ। ਦੀਵਾਨ ਸੁੱਚਾ ਇਹਨਾਂ ਸਾਰੇ ਬੈਠੇ, ਜੈਸੇ ਇਹਨਾਂ ਬੱਚਿਆਂ ਨੂੰ ਪੇਸ਼ ਕੀਤਾ, ਇਤਿਹਾਸ ਕਹਿੰਦਾ ਵਜੀਦ ਖਾਂ ਨੂੰ ਤਰਸ ਆ ਗਿਆ ਸੀ। ਇਹ ਛੋਟੇ ਨੇ, ਮਾਸੂਮ ਨੇ, ਨਾਬਾਲਗ ਨੇ, ਉਹਦਾ ਮਨ ਬਦਲ ਗਿਆ ਸੀ ਵੀ ਛੋੜ ਦੇਈਏ, ਇਹ ਤਾਂ ਕੁਛ ਵੀ ਨਹੀਂ ਨੇ, ਇਹ ਬਹੁਤ ਛੋਟੀ ਉਮਰ ਹੈ। ਵਜੀਦ ਖਾਂ ਦੇ ਮੂੰਹੋਂ ਵੀ ਨਿਕਲਿਆ, ਇਹ ਤੇ ਤਿਫਲ ਨੇ, ਬੱਚੇ ਨੇ, ਨਾਬਾਲਗ ਨੇ। ਦੀਵਾਨ ਸੁੱਚਾਨੰਦ ਕਹਿੰਦਾ, ਈ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਓ। ਈ ਫਰਜ਼ੰਦ ਦੇ ਮਾਂ ਰਸਤ, ਸੱਪ ਨੂੰ ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ, ਪਰਸ਼ੀਅਨ ਵਿੱਚ, ਸੰਸਕ੍ਰਿਤ ਦੇ ਜੰਗ ਕਹਿੰਦੇ ਨੇ, ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ। ਈ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਜਾਣ ਤੇ ਡੰਗ ਮਾਰਨ, ਅੱਜ ਹੀ ਸਿਰ ਕੁਚਲ ਦਿਓ। ਦੀਵਾਨ ਸੁੱਚਾਨੰਦ ਦੀ ਰਾਏ, ਸੱਪ ਨੂੰ ਮੈਂ ਫਿਰ ਅਰਜ਼ ਕਰਾਂ, ਸੰਸਕ੍ਰਿਤ ਵਿੱਚ ਭੁਜੰਗ ਕਹਿੰਦੇ ਨੇ। ਜ਼ਫਰਨਾਮਾ ਜਿਹੜਾ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਜੋ ਹੈ ਔਰੰਗਜ਼ੇਬ ਨੂੰ ਲਿਖਿਆ ਹੈ, ਉਸ ਦੇ ਵਿੱਚ ਵੀ ਕਬੂਲ ਕਰ ਲਿਆ ਵੀ ਠੀਕ ਹੈ, ਕਿਉਂਕਿ ਸਤਿਗੁਰੂ ਦੇ ਕੰਨਾਂ ਤਾਂ ਖਬਰ ਪਹੁੰਚ ਗਈ ਸੀ ਕਿ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ, ਸੱਪ ਨੇ। ਔਰ ਸੁੱਚਾਨੰਦ ਦੇ ਮੂੰਹੋਂ ਇਹ ਬੋਲ ਜਦ ਨਿਕਲੇ, ਤਾਂ ਯਕੀਨ ਜਾਣੋ ਸਿੱਖਾਂ ਦਾ ਨਾਮ ਸੱਪ ਪੈ ਗਿਆ ਸੀ। ਕਿਧਰੇ ਸਿੱਖ ਜਾ ਰਹੇ ਹੋ ਤੇ ਕਹਿੰਦੇ ਸਨ, ਇਮਾਰਮੀ ਰਫਤੀ, ਇਮਾਰਮੀ ਆਵਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਕੋਈ ਸਿੱਖ ਨਹੀਂ ਕਹਿੰਦਾ ਸੀ ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਇਮਾਰਮੀ ਰਫਤੀ, ਇਹ ਸੱਪ ਜਾਂਦਾ ਪਿਆ। ਕੋਈ ਵੀ ਸਿੱਖ ਨਹੀਂ ਕਹਿੰਦਾ ਸੀ, ਕੋਈ ਵੀ ਮਨੁੱਖ ਵੀ ਨਹੀਂ ਕਹਿੰਦਾ ਸੀ, ਇਹ ਵੀ ਮਰਜ਼ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਕਲਗੀਧਰ ਪਿਤਾ ਦੇ ਕੰਨਾਂ ਚ ਵੀ ਖਬਰ ਪਹੁੰਚੀ ਮੇਰੇ ਬੱਚਿਆਂ ਨੂੰ, ਮਾਸੂਮ ਲਾਡਲਿਆਂ ਨੂੰ, ਸੱਪ ਦੇ ਬੱਚੇ ਆਖਿਆ ਗਿਆ, ਸੱਪ ਆਖਿਆ ਗਿਆ। ਤੋ ਜੋ ਜ਼ਫਰਨਾਮਾ ਸਾਹਿਬਾਂ ਨੇ ਔਰੰਗਜ਼ੇਬ ਨੂੰ ਲਿਖਿਆ, ਉਹਦੇ ਚ ਸ਼ਬਦ ਨੇ, ਚਾਹਾ ਸ਼ੁੱਧ ਕੇ ਚੂੰ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ। ਮਾਰ ਕਹਿੰਦੇ ਨੇ ਸੱਪ ਨੂੰ, ਕੀ ਹੋਇਆ ਤੂੰ ਮੇਰੇ चार बच्चे मार दिते, पेचीदा सप ते मौजूद है, सप हद हो गई। मुगल ते कहिंदे ने सप, सुचानंद ते कहिंदा है सप, पर सतगुरु खुद भी अपने आप नूं ऐसा लिखदे ने। चाह शुद्ध के चों बच्चे गां कुश्ता चार, कि बाकी बमान दस्त पेचीदा मार, अजे पेचीदा सप मौजूद है। की होया, तुसी मेरे चार बच्चे मार दिते। हौसला है सतगुरु दा बुलंद। सप क्यों कबूलिया? भी तुसी सप कहिंदे हो तो चलो असी कबूल कर लैने, प्रवान कर लैने। असी दुष्ट लई, जालम लई सप, असी मजलूम लई अमृत, असी जालम लई जहर। असी मजलूम दी बांह पकड़दे हां, असी जालम दे कदम रोकदे हां। कबूल, तुसी सप आखे है कबूल। और एक प्रथा ऐसी चली है, अजे तक प्रचलित है, अज भी किसे सिख ने अपने बच्चे का या बच्ची का नाम रखाना हो गुरुद्वारे लिया ते ग्रंथी सिंह अरदास करता है, हे सचे पातशाह भुजंगी नू नाम बख्शो। ते भुजंगी दे की अर्थ ने? सप दा बच्चा। और की है? भुजंग सप, भुजंगी सप दा बच्चा। हे सतगुरु सचे पातशाह भुजंगण नू नाम बख्शो, सप दी बच्ची नू नाम बख्शो। खिड़े मत्थे तस्लीम कर लिया, कबूल कर लिया, ठीक है तुसी सप आख्या ते ठीक है, पर हर एक लई असी सप नहीं हां, अमृत हां। चाह शुद्ध के चों बच्चे गां कुश्ता चार, के बाकी बमां दस्त पेची दा मार, के मर्दी के अखगर खामोशां को नहीं, के आतिश दा मारा फिरोजां को नहीं। इस श्री मुखवाक पातशाही दसवीं है जफरनामा, गुरु गोबिंद सिंह जी महाराज की रचना। की होया, तू चार चिनगारियां बुझा दितियां ने ते शोले भड़का दिते ने। कहिंदे ने अथा जुलम जिथे हो जाए उस चो रोस जन्म लेंदा है। किसे वक्त इकबाल ने एक बड़ा कीमती शेर लिखिया सी, ये चमन ये रोशन लाला गुल होने दो जो वीरा होते हैं, तखरीब जनू के पर्दे में तामीर के सामा होते हैं। बड़ा कीमती उसका शेर है, ये चमन ये रोशन लाला गुल होने दो जो वीरा होते हैं, तकरीब जनू के पर्दे में तामीर के सामा होते हैं। कहिंदा हर बर्बादी देच कोई नवी उसारी आउंदी है, हर तबाही देच कोई नवी तामीर आउंदी है। डॉक्टर मोहम्मद इकबाल फिलोसफर इस ढंग नाल सोचते ने, दार्शनिक इस ढंग नाल जो है सोचते ने, उन्हां दी इस ढंग दी जो है विचार आउंदी है। सिख इतिहास ज्ञानियां दा इतिहास, दानियां दा इतिहास, भगतां दा इतिहास, सूरबीरां दा इतिहास, शहीदां दा इतिहास, इतने चूहे लग गए ने, टुकी जांदे ने, टुकी जांदे ने, टुक दिओ। मूश दीवा में शवद, दीवान ऐसा होवे जैसे के मूश चूहे, हुक्मरान ऐसा होवे जैसे के बगयाड़, वजीर ऐसे होवन जैसे के कुत्ते। गुर्ग मीरो सग वजीरो मूश दीवा में शवद, दूसरी पंक्ति, जाग जाहिद हर सनासी बूम आलम में शवद, जाग जाहिद हर सनासी। जाहिद लोग धार्मिक बंदे, धर्म दे मुखी ते धार्मिक बंदे ऐसे अवन जैसे के खोते। खरशनासी उना दी पहचान खोते दी तरह हो गए। क्यों ऐसा क्यों कह देता इस फकीर ने? पुराने जमाने बार बरदारी दा कम, ट्रांसपोर्ट दा कम खोतियां तो ही लिया जांदा सी। एक थां तो दूसरी थां ते जाना है, माल एक थां तो दूसरी थां ते पहुंचाना है, तो खोतियां दे आसरे ते सारा सिलसिला हुंदा सी। खच्चर खोते एक पिंड तो दूसरे पिंड, एक शहर तो दूसरे शहर माल ले जांदे सन, हता के एक मुलक तो दूसरे मुलक। सादी कहिंदे खोते दे उत्ते 100 पोथियां कुरान शरीफ दियां लद देईए, ਤੇ ਉਹ ਇੱਕ ਪਿੰਡ ਤੋਂ ਦੂਜੇ ਪਿੰਡ ਲੈ ਜਾਏ ਤੇ ਇਹ ਜਿਹੜਾ ਖੋਤਾ ਹੈ ਮੌਲਵੀ ਫਾਜ਼ਲ ਬਣ ਜਾਏਗਾ, ਫਕੀਰ ਸਾਈਂ ਬਣ ਜਾਏਗਾ, ਵਲੀ ਅੱਲਾ ਬਣ ਜਾਏਗਾ, ਕੋਈ ਖੁਦਾ ਸ਼ਨਾਸ ਹੋ ਜਾਏਗਾ ਅਗਰ ਇਹ ਲੱਦ ਕੇ ਲੈ ਗਿਆ।

ਦੀ ਬਾਣੀ ਸਿਰਫ ਦਿਮਾਗ ਵਿੱਚ ਹੈ, ਯਾਦ ਹੈ, ਵਿਵਹਾਰ ਵਿੱਚ ਨਹੀਂ ਹੈ। ਇਹਦੇ ਵਿਵਹਾਰ ਵਿੱਚ ਨੇ, ਵਿਵਹਾਰ ਵਿੱਚ ਤੇ ਕਠੋਰਤਾ ਪ੍ਰਗਟ ਆਉਂਦੀ ਹੈ, ਵਿਵਹਾਰ ਵਿੱਚ ਤੇ ਕ੍ਰੋਧ ਪ੍ਰਗਟ ਆਉਂਦਾ ਹੈ, ਵਿਵਹਾਰ ਵਿੱਚ ਤੇ ਈਰਸ਼ਾ ਹੈ, ਵਿਵਹਾਰ ਵਿੱਚ ਤੇ ਹੰਕਾਰ ਹੈ। ਉਹਨੇ ਦਿਮਾਗ ਵਿੱਚ ਸੁਖਮਨੀ ਸਾਹਿਬ ਵੀ ਹੈ, ਜਪਜੀ ਸਾਹਿਬ ਵੀ ਹੈ, ਬੜਾ ਯਾਦ ਹੈ ਇਸ ਨੂੰ, ਬੜੀ ਪੜਦਾ ਹੈ ਬਾਣੀ ਦਿਮਾਗ ਵਿੱਚ, ਵਿਵਹਾਰ ਵਿੱਚ ਨਹੀਂ ਹੈ। ਵਿਵਹਾਰ ਵਿੱਚ ਬਾਣੀ ਨਹੀਂ ਪ੍ਰਗਟ ਆਉਂਦੀ, ਵਿਵਹਾਰ ਵਿੱਚ ਗੀਤਾ ਨਹੀਂ ਪ੍ਰਗਟ ਆਉਂਦੀ, ਵਿਵਹਾਰ ਵਿੱਚ ਕੁਰਾਨ ਨਹੀਂ ਪ੍ਰਗਟ ਆਉਂਦੀ। ਅਤੇ ਫਕੀਰ ਕਹਿੰਦਾ ਇੰਝ ਧਾਰਮਿਕ ਬੰਦੇ ਇੰਝ ਹੋਣ ਜਿਵੇਂ ਖੋਤੇ ਬਸ ਚੁੱਕੀ ਫਿਰਦੇ ਸਿਰ ਤੇ ਬਾਹਰ, ਬਾਕੀ ਕੁਛ ਵੀ ਨਹੀਂ, ਬੋਝ ਚੁੱਕੀ ਫਿਰਦੇ, ਬਾਹਰ ਚੁੱਕੀ ਫਿਰਦੇ, ਕੁਰਾਨ ਸਿਰ ਤੇ ਚੁੱਕੀ ਫਿਰਦੇ ਨੇ, ਵਿਵਹਾਰ ਵਿੱਚ ਕੁਰਾਨ ਸ਼ਰੀਫ ਨਹੀਂ ਹੈ। ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ 'ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹੋਣ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ, ਜ਼ਾਗ ਜ਼ਾਹਿਦ ਹਰਸ਼ਨਾਸੀ। ਧਰਮ ਦੇ ਮੁਖੀਆਂ ਨੂੰ ਚੋਟ ਮਾਰੀ ਹੈ, ਔਰ ਆਪ ਸੁਣ ਕੇ ਹੈਰਾਨ ਹੋ ਗਏ। ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਣ, ਐਸੇ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ, ਬਹੁਤ ਥੋੜੇ ਆਂਕੜੇ ਨੇ। ਖੈਰ ਇਸ ਵਕਤ ਇਸ ਪਹਿਲੂ ਨੂੰ ਨਾ ਛੋਈਏ। ਜ਼ਾਗ ਜ਼ਾਹਿਦ ਹਰਸ਼ਨਾਸੀ ਬੂਮ ਆਲਮ ਮੇ ਸ਼ਬਦ। ਬੂਮ ਕਹਿੰਦੇ ਨੇ ਉੱਲੂ ਨੂੰ, ਪਰਜਾ ਇੰਝ ਹੋਵੇ, ਜਨਤਾ ਇੰਝ ਹੋਵੇ ਜਿਵੇਂ ਉੱਲੂ। ਉੱਲੂ ਹਨੇਰੇ 'ਚ ਰਹਿੰਦਾ ਹੈ, ਪਰਜਾ ਅਗਿਆਨੀ ਹੋਵੇ, ਅੰਧੀ ਰਈਅਤ, ਗਿਆਨ ਵੀ ਹੋਣੀ, ਬਾਹ ਭਰੇ ਮੁਰਦਾਰ, ਕੱਖ ਵੀ ਨਾ ਸਮਝ ਹੋਵੇ, ਰਾਜਨੀਤੀ ਕੀ ਹੈ, ਧਰਮ ਕੀ ਹੈ, ਕੁਛ ਵੀ ਨਾ ਸਮਝ ਹੋਵੇ। ਅਤੇ ਰਾਜਨੀਤਕ ਵੀ ਉਹਨਾਂ ਨੂੰ ਠੱਗਣ, ਅਤੇ ਧਾਰਮਿਕ ਬੰਦੇ ਵੀ ਉਹਨਾਂ ਨੂੰ ਧੋਖੇ 'ਚ ਰੱਖਣ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਇਲਾਹੀ ਇਹ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ, ਕਿ ਸ਼ਾਹੀ ਇੱਕ ਅਯਾਰੀ ਹੈ, ਫਕੀਰੀ ਵੀ ਮਕਾਰੀ ਹੈ। ਕਹਿੰਦਾ ਮੈਂ ਦੇਖ ਕੇ ਹੈਰਾਨ ਹਾਂ, ਜਿਹੜੇ ਰਾਜਨੀਤਕ ਨੇ ਮਕਾਰ ਨੇ, ਪਰ ਜੋ ਫਕੀਰ ਨੇ ਉਹ ਵੀ ਮਕਾਰ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੋਈ ਰਾਜਨੀਤੀ ਦੇ ਨਾਂ 'ਤੇ ਕੌਮ ਨੂੰ ਧੋਖਾ ਦਿੰਦਾ ਹੈ, ਕੋਈ ਧਰਮ ਦੇ ਨਾਂ 'ਤੇ ਧੋਖਾ ਦਿੰਦਾ ਹੈ। ਸਾਡੀ ਕੌਮ ਦੇ ਇਸ ਤਰ੍ਹਾਂ ਦੇ ਰੱਜ ਕੇ ਨੇ, ਜਿਨ੍ਹਾਂ ਨੇ ਕੌਮ ਨੂੰ ਰੱਜ ਕੇ ਧੋਖਾ ਦਿੱਤਾ, ਧਰਮ ਦੇ ਨਾਂ 'ਤੇ ਵੀ, ਰਾਜਨੀਤੀ ਦੇ ਨਾਂ 'ਤੇ ਵੀ, ਰੱਜ ਕੇ, ਕਮੀ ਨਹੀਂ। ਔਰ ਬਾਰ ਬਾਰ ਜੋ ਧੋਖਾ ਖਾਵੇ, ਕਹਿੰਦੇ ਨੇ ਅਗਿਆਨੀ ਹੋਵੇਗਾ, ਨਾ ਸਮਝ ਹੋਵੇਗਾ। ਸਾਰ ਕਿਤਾਬਲੀ ਦਾ ਕਰਤਾ, ਰਾਜਨੀਤੀ ਦੇ ਜਿਹੜੇ ਗ੍ਰੰਥ ਨੇ ਉਹ ਐਸਾ ਕਹਿੰਦੇ ਅਤੇ ਧਾਰਮਿਕ ਪੁਰਸ਼ ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਗਲਤੀ ਨਹੀਂ ਹੈ। ਭਰੋਸਾ ਕਰਨਾ ਮਨੁੱਖੀ ਸੁਭਾਅ ਹੈ, ਅਤੇ ਭਰੋਸਾ ਕੀਤਾ, ਅਗਲੇ ਨੇ ਧੋਖਾ ਦਿੱਤਾ, ਠੀਕ ਹੈ, ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ। ਇਹ ਵਿਦਵਾਨ ਕਹਿੰਦੇ ਨੇ ਕਿ ਉਸਨੇ ਦੂਜੀ ਦਫ਼ਾ ਵੀ ਧੋਖਾ ਖਾ ਲਿਆ, ਦੂਜੀ ਦਫ਼ਾ, ਕਹਿੰਦਾ ਫਿਰ ਹੁਣ ਇਹ ਮੂਰਖ ਹੈ, ਔਰ ਇਸਨੇ ਤੀਜੀ ਦਫ਼ਾ ਵੀ ਧੋਖਾ ਖਾ ਲਿਆ, ਹੁਣ ਇਹ ਪਸ਼ੂ ਹੈ, ਬੰਦਾ ਹੀ ਨਹੀਂ ਹੈ, ਇਹ ਹੁਣ ਪਸ਼ੂ ਹੈ। ਇੰਝ ਕਹਿੰਦਾ ਇਸਨੇ ਇੱਕ ਦਫ਼ਾ ਕਿਸੇ ਤੋਂ ਧੋਖਾ ਖਾਧਾ, ਕਹਿੰਦਾ ਕੋਈ ਨਹੀਂ, ਮਨੁੱਖੀ ਸੁਭਾਅ ਹੈ, ਮਨੁੱਖੀ ਸੁਭਾਅ ਹੈ, ਆਖਿਰ ਭਰੋਸਾ ਕਰੇਗਾ ਜਿਸ 'ਤੇ ਧੋਖਾ ਮਿਲ ਸਕਦਾ ਹੈ, ਔਰ ਭਰੋਸੇ ਦੇ ਪਾਤਰ ਯੋਗ ਹੋਣ ਤੋਂ ਬਾਅਦ ਹੀ ਧੋਖੇ ਮਿਲਦੇ ਨੇ ਅਕਸਰ। ਇੱਕ ਕਥਾ ਲਿਖੀ ਹੋਈ ਪੰਜ ਦਸੀ ਦੇ 'ਚ, ਇੱਕ ਮੁਨਸਿਫ ਦੀ ਕਚਹਿਰੀ 'ਚ ਇੱਕ ਬੰਦਾ ਫਰਿਆਦ ਕਰਦਾ ਹੈ ਵੀ ਫਲਾਣੇ 'ਤੇ ਮੈਂ ਇਤਨਾ ਭਰੋਸਾ ਕੀਤਾ, ਉਸਨੇ ਮੈਨੂੰ ਧੋਖਾ ਦਿੱਤਾ। ਉਹ ਵੀ ਕਚਹਿਰੀ 'ਚ ਸੀ, ਅਤੇ ਮੁਨਸਿਫ ਉਸਨੂੰ ਕਹਿੰਦਾ ਜਦ ਇਸਨੇ ਤੇਰੇ 'ਤੇ ਇਤਨਾ ਭਰੋਸਾ ਕੀਤਾ, ਤੂੰ ਧੋਖਾ ਕਿਉਂ ਦਿੱਤਾ ਹੈ? ਉਹ ਕਹਿੰਦਾ ਮੁਨਸਿਫ ਫਿਰ ਤੁਹਾਨੂੰ ਵੀ ਸਮਝ ਨਹੀਂ ਹੈ, ਜੇ ਇਹ ਮੇਰੇ 'ਤੇ ਭਰੋਸਾ ਨਾ ਕਰਦਾ ਮੈਂ ਧੋਖਾ ਦੇ ਸਕਦਾ ਸੀ? ਮੈਂ ਤਾਂ ਧੋਖਾ ਦੇ ਹੀ ਨਹੀਂ ਸਕਦਾ ਸੀ। ਧੋਖਾ ਦੇਣ ਦੇ 'ਚ ਮੈਨੂੰ ਤਾਂ ਹੀ ਸਫਲਤਾ ਮਿਲ ਸਕਦੀ ਅਗਲਾ ਮੇਰੇ 'ਤੇ ਭਰੋਸਾ ਕਰੇ, ਵਰਨਾ ਹੋ ਨਹੀਂ ਸਕਦਾ।
एक दफा धोखा खा जा।

0: ਮਨੁੱਖੀ ਸੁਭਾਅ ਹੈ। ਦੂਜੀ ਦਫ਼ਾ ਧੋਖਾ ਖਾਣਾ ਮੂਰਖਤਾ ਹੈ ਔਰ ਤੀਸਰੀ ਦਫ਼ਾ ਵੀ ਉਸੇ ਤੋਂ ਉਸੇ ਤਰ੍ਹਾਂ ਦਾ ਧੋਖਾ ਖਾ ਲੈਣਾ ਕਹਿੰਦੇ ਨੇ ਪਸ਼ੂ ਪਾਉਣਾ ਹੈ। ਇਹ ਤਾਂ ਪਸ਼ੂਤਾ ਹੈ, ਮਨੁੱਖਤਾ ਖਤਮ ਹੋ ਗਈ, ਮਨੁੱਖਤਾ ਰਹੀ ਨਹੀਂ। ਅੰਧੀ ਰਹੀ ਹੈ ਤਾਂ ਗਿਆਨ ਵੀ ਹੋਣੀ। ਬੂਮ ਆਲਮ ਮੈਂ ਸ਼ਬਦ ਪਰ ਜਲ ਇੰਜ ਹੋਵੇ ਜੈਸੇ ਉੱਲੂ ਹਨੇਰੇ ਦੇ ਕੱਖ ਨਾ ਸਮਝ। ਇਸ ਸ਼ਬਦ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ, ਸੰਪਦ ਦੌਲ ਝੋਲ ਸੰਗ ਝੋਲਤ ਮਾਇਆ ਮਗਨ ਫਿਰਤ ਗੁਗਨਾ। ਪੰਜਾਬੀ ਵਿੱਚ ਉੱਲੂ ਨੂੰ ਗੋਗੋ ਕਹਿੰਦੇ ਨੇ। ਇੰਜ ਘੁੰਮੇ ਜੈਸੇ ਉੱਲੂ ਹਨੇਰੇ, ਕੱਖ ਨਹੀਂ ਸਮਝ, ਕੁਛ ਵੀ ਨਹੀਂ ਪਤਾ ਸੱਚਾਈ ਕੀ ਹੈ, ਅਸਲੀਅਤ ਕੀ ਹੈ, ਹਕੀਕਤ ਕੀ ਹੈ। ਜ਼ਾਗ ਜ਼ਾਹਿਦ ਖਰਸ਼ ਨਾਸੀ ਬੂਮ ਆਲਮ ਮੇ ਸ਼ਬਦ। ਤੀਸਰੀ ਪੰਕਤੀ ਦੁਸ ਦੇ ਮੁਹਾਫਿਜ ਬਦ ਬਹੀ ਖਾ ਸ਼ੈਤਾਨ ਨਾਜ਼ਮ ਮੇ ਸ਼ਬਦ। ਦੁਸਦ ਕਹਿੰਦੇ ਨੇ ਚੋਰ ਨੂੰ, ਮੁਹਾਫਿਜ ਰਖਵਾਲਾ ਕੌਣ ਹੋਵੇ, ਚੋਰ ਚੋਰ ਰਖਵਾਲੇ ਹੋਵਣ ਤੇ ਇੰਤਜ਼ਾਮੀ ਢਾਂਚਾ ਕਿਸ ਦੇ ਕੋਲ ਹੋਵੇ, ਸ਼ੈਤਾਨ ਦੇ ਕੋਲੋਂ ਨਾਜ਼ਮ ਉਹ ਹੋਵੇ। ਇੰਤਜ਼ਾਮ ਕਰਨ ਵਾਲਾ ਕੌਣ ਹੋਵੇ, ਸ਼ਹਿਰ ਦਾ ਸ਼ੈਤਾਨ। ਰਖਵਾਲੀ ਕਰਨ ਵਾਲਾ ਕੌਣ ਹੋਵੇ, ਚੋਰ। ਧਾਰਮਿਕ ਬੰਦੇ ਕੈਸੇ ਹੋਵਣ ਖੋਤੇ, ਹੁਕਮਰਾਨ ਕੈਸਾ ਹੋਵੇ ਬਗਿਆੜ, ਵਜ਼ੀਰ ਕੈਸੇ ਹੋਵਣ ਕੁੱਤੇ ਔਰ ਦੀਵਾਨ ਕੈਸੇ ਹੋਵਣ ਚੂਹੇ, ਤੋ ਆਮ ਪਰਜਾ ਕੈਸੀ ਹੋਵੇ ਉੱਲੂ। ਮੈਂ ਫਿਰ ਅਰਜ਼ ਕਰਾਂ, ਬਗਿਆੜ ਕੌਣ ਬਣ ਜਾਂਦਾ ਹੈ, ਅਸੰਤੁਸ਼ਟ। ਅਸੰਤੁਸ਼ਟ ਮਨੁੱਖ ਕਿਸੇ ਨੂੰ ਖਾਏਗਾ, ਕਿਸੇ ਦੀ ਜਾਨ ਖਾਏਗਾ, ਕਿਸੇ ਦੀ ਇੱਜ਼ਤ ਖਾਏਗਾ, ਕਿਸੇ ਦੀ ਧਨ ਸੰਪਦਾ ਖਾਏਗਾ। ਔਰ ਅਸੰਤੁਸ਼ਟ ਮਨੁੱਖ ਦੇ ਕੋਲ ਜੇ ਕਿਧਰੇ ਤਾਕਤ ਆ ਜਾਏ, ਉੱਥੇ ਲਾਸ਼ਾਂ ਵਿਛਾ ਦੇਵੇਗਾ। 1 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਚੰਗੇਜ਼ ਖਾਨ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ, ਹਲਾਕੂ ਖਾਨ ਦੇ ਘੋੜੇ ਲਾਸ਼ਾਂ ਤੋਂ ਲੰਘਦੇ ਸਨ। ਕਹਿੰਦੇ ਨੇ ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਰੱਬ ਨੂੰ ਮੰਨਦਾ ਹੈ, ਗੁਰੂ ਨੂੰ ਮੰਨਦਾ ਹੈ, ਪਰਮਾਤਮਾ ਨੂੰ ਮੰਨਦਾ ਹੈ, ਕਿਉਂਕਿ ਜਿਹੜੀ ਉਸਦੀ ਕਾਮਨਾ ਹੈ ਉਹ ਗੁਰੂ ਤੋਂ ਬਿਨਾਂ ਪੂਰੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ ਹੈ, ਗੁਰੂ ਨੂੰ ਮੰਨਦਾ ਹੈ। ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ, ਇੱਕ ਪਾਸੇ ਰੱਖ ਦਿੰਦਾ। ਗੱਲ ਦੋਹਾਂ ਦੀ ਕਾਮਨਾ ਦੀ ਹੈ, ਧਰਮ ਦੀ ਨਹੀਂ ਹੈ। ਤਾਕਤਵਰ ਬੰਦਾ ਅਗਰ ਸਾਹਮਣੇ ਰੱਬ ਨੂੰ ਰੱਖੇ, ਪਰਮਾਤਮਾ ਨੂੰ, ਕਿਆ 1 ਕਰੋੜ ਬੰਦਿਆਂ ਨੂੰ ਕਤਲ ਕਰ ਸਕਦਾ ਹੈ? ਕਿਆ ਸੜਕਾਂ ਤੇ ਹਜ਼ਾਰਾਂ ਲਾਸ਼ਾਂ ਵਿਛਾ ਸਕਦਾ ਹੈ? ਕਹਿੰਦੇ ਨੇ ਤਾਕਤਵਰ ਬੰਦੇ ਨੂੰ ਪਰਮਾਤਮਾ ਨੂੰ ਇੱਕ ਪਾਸੇ ਕਰਨਾ ਪੈਂਦਾ, ਉਹਦੀ ਕਾਮਨਾ ਪੂਰੀ ਨਹੀਂ ਹੋ ਸਕਦੀ ਅਗਰ ਰੱਬ ਨੂੰ ਅੱਗੇ ਕਰੇ, ਕਿਉਂਕਿ ਰੱਬ ਤੇ ਦਇਆ ਹੈ, ਪਰਮਾਤਮਾ ਤੇ ਪ੍ਰੇਮ ਹੈ, ਪਰਮਾਤਮਾ ਤੇ ਨਿਰਵੈਰ ਹੈ, ਪਰਮਾਤਮਾ ਤੇ ਨਿਰਭੈ ਹੈ, ਪਰਮਾਤਮਾ ਤੇ ਸਾਬਰ ਹੈ, ਪਰਮਾਤਮਾ ਤੇ ਸਮਾਨ ਦ੍ਰਿਸ਼ਟ ਹੈ, ਪਰਮਾਤਮਾ ਤੇ ਵਿਸ਼ਾਲ ਹੈ। ਅਗਰ ਇਹ ਪਰਮਾਤਮਾ ਨੂੰ ਅੱਗੇ ਕਰੇ ਤਾਂ ਕਿਆ ਕਰੋੜਾਂ ਲਾਸ਼ਾਂ ਵਿਛਾ ਸਕਦਾ ਹੈ? ਕਿਆ ਇਹ ਘਰਾਂ ਨੂੰ ਉਜਾੜ ਸਕੇਗਾ? ਕਿਆ ਇਹ ਕਿਸੇ ਦੀ ਅਸਮਤ, ਇੱਜ਼ਤ, ਆਬਰੂ, ਧਨ ਸੰਪਦਾ, ਜਾਨ ਖੋ ਸਕੇਗਾ? ਕਹਿੰਦੇ ਨੇ ਤਾਕਤਵਰ ਮਨੁੱਖ ਹਮੇਸ਼ਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ, ਇੱਕ ਪਾਸੇ ਕਰ ਦਿੰਦਾ ਹੈ, ਕਿਉਂਕਿ ਉਹਨੂੰ ਸਾਹਮਣੇ ਰੱਖੇ ਤੇ ਆਪਣੀ ਵਾਸ਼ਨਾ ਦੀ ਪੂਰਤੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਅੱਗੇ ਕਰਦਾ, ਉਹਦੇ ਕੋਲ ਕੋਈ ਸਹਾਰਾ ਹੀ ਨਹੀਂ, ਉਹ ਕੋਈ ਆਸਰਾ ਹੀ ਨਹੀਂ। ਇਹ ਪਰਮਾਤਮਾ ਤੂੰ ਹੀ ਮੇਰੀ ਟੇਕ ਹੈ, ਤੂੰ ਮੇਰੀ ਕਾਮਨਾ ਦੀ ਪੂਰਤੀ ਕਰ। ਉਹ ਵੀ ਕਾਮਨਾ ਕਰਕੇ ਰੱਬ ਨੂੰ ਮੰਨਦਾ ਹੈ ਤੇ ਤਾਕਤਵਰ ਵੀ ਕਾਮਨਾ ਕਰਕੇ ਇਨਕਾਰ ਕਰਦਾ ਹੈ। ਸਿਆਣੇ ਇਸ ਨੂੰ ਸਮਝਣਗੇ, ਪਕੜਨਗੇ, ਮੂਲ ਗੱਲ ਕਾਮਨਾ ਦੀ ਹੈ, ਰੱਬ ਦੀ ਨਹੀਂ ਹੈ। ਜਿਹਨੂੰ ਅਸੀਂ ਧਾਰਮਿਕ ਦੁਨੀਆ ਕਹਿੰਦੇ ਹਾਂ, ਉਹ ਵੀ ਧਾਰਮਿਕ ਦੁਨੀਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਧਾਰਮਿਕ ਦੁਨੀਆ ਤੇ ਅਧਾਰਮਿਕ ਹੈ, ਧਾਰਮਿਕ ਦੁਨੀਆ ਵੀ ਅਧਾਰਮਿਕ। ਇੱਕ ਬੜੀ ਕੀਮਤੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਔਰ ਮੈਂ ਸਮਝਦਾ ਇੱਕੋ ਇੱਕ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਐਸਾ ਕਹਿ ਸਕਦੇ ਨੇ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਾਪ ਤੇ ਪਾਪ ਹੈ, ਪੁੰਨ ਵੀ ਪਾਪ ਹੈ, ਹੱਦ ਹੋ ਗਈ। ਪੁੰਨ ਵੀ ਪਾਪ ਹੈ ਤੇ ਕਿਉਂ ਕਰੀਏ, ਕੀ ਲੋੜ ਹੈ ਫਿਰ? ਇਹ ਪੰਕਤੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੁਣਾ ਰਿਹਾ, ਪਾਪ ਪੁੰਨ ਦੋਏ ਏਕ ਸਮਾਨ, निज गुण पारस तजो गुण आन। पहले लभना पेगा कि मनुख पाप क्यों करता है। पाप करता है लोभ वस होके, हंकार वस होके, अज्ञान वस होके, वासना वस होके मनुख पाप करता है। ते मनुख पुन करे हंकार वस होके, मनुख पुन करे लोभ वस होके, मनुख पुन करे वासना वस होके, और मनुख पुन करे होमे करके। तो सतगुरु की बाणी कह दिए फिर पाप पुन दे फर्क की होया, दोवां दे थले बुनियाद ते कोई है। अज्ञान करके पाप कीता, अज्ञान करके पुन पिया करता है। हंकार करके पाप कीते इसने, हंकार करके पुन पिया करता है। वासना करके इसने पाप कीते ने, ते वासना कामना करके पुन पिया करता है। फर्क की है, पाप पुन दोए एक समान। पापियां दे पाप ते पाप है गए ने, गुस्ताखी माफ पुनीत बंदियां दे पुन भी कोई पुन नहीं है। क्योंकि थल्ले हंकार खड़ा है। तीर्थ बरतर दान कर मन में धरे गुमान, नानक नेह फल जात ते जिम कुंचल इसनान। तो मैं इस करा असंतुष्ट मनुख कातल बन जाता है, दुराचारी बन जाता है, डकैत बन जाता है। संसार दे इतिहास दे ये भरे पैने इन्हां दा जिक्र है। और संतुष्ट मनुख भगत बन जाता है, सूरबीर बन जाता है, दानी बन जाता है। जगत दे सारे दा सारा इतिहास ये दो तरह के मनुखां दे आले दुआले घूमदा है। खोण वाले, देण वाले, सत्संग, गुरु दी संगत, भजन कीर्तन, नाम अभ्यास, बाणी दा पाठ मनुख नूं संतुष्ट करदा है, भगत बना देंदा है, सूरबीर बना देंदा है, दानी बना देंदा है, संपन्न बना देंदा है, महान बना देंदा है, और उसके अंदर परम आनंद पैदा करदा है। भगत एक खिड़ा होया फुल है, वो अपना स्वपन वंडदा है, अपनी गुणा की महक जो है वंडदा है। इस तरह सत्संगी ये रब्बी दौलत सत्संग तो प्राप्त करदा है। इतने ही बचने सुगत प्रवान करने, धन गुरु ग्रंथ साहब जी महाराज बख्शिश करन। असी नाम अभ्यास करदे आया, वाहेगुरु मंत्र का जाप करदे करदे गुरु तो ओ सौगात प्राप्त करी जिन्हों कहने संतुष्टि संतोख। और जैसे मन संतुष्ट होगा अंदर परम आनंद की वर्षा होगी, ते मन दे ते भार नहीं रहेगा, बोझ नहीं रहेगा। साहिब रहमत करन, बख्शिश करन, ये दैवी गुण सानू प्राप्त होवन। इतने ही वचन सबूत प्रवान करने, क्योंकि दासा ने वापस भी नोटिंगम जो है जाना, ते घंटा उत्थे हाजरी भर के फिर थोड़े तक जो है पहुंचे हैं। इतनी सेवा प्रवान करनी, इस वक्त तक आप बैठे रहो, सुनन दा शौक मुख रखे तो थोड़े शौक तो सदके कुरबान साहिब ये थोड़ा शौक बनाई रखे, प्यार जो है बनाई रखे। बार बार सारे दा हार्दिक तौर पर धन्यवाद। फुल चुग दी शमा, वाहेगुरु जी का खालसा, वाहेगुरु जी की फतेह।
1: You're listening to KRPI 1550 Radio, Ferndale, Washington.

मैं नाही कछ हो नहीं कछ आए न मोरा अवसर लज्जा राख ले सदना जन तोरा। भगत सदना जी भक्ति काल दे दौर दे ही सिंध प्रांत हाल पाकिस्तान दे पैदा होए। पेशे तो आप कसाई सन, रोज बकरे वढ़ के उना दा मांस वेचना नित दा धंधा से। इतनी कठोर किरत ने कीर्ति करन ते किवें मजबूर कीता, इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्होंने मांस दी मंग कीती, थोड़े जिहा शेर दो शेर। ते सदना सोची पै गया जे बकरा मैं वड्या ते बाकी दा मांस बेकार जाएगा सवेरे तक। उन्हें बकरे दी पिछली एक लत वड्डण दी सोची ते भाई बाकी इसनू सवेरे जबा करांगे। छुरा लेके जैसे बकरे दी लत वड्डण वास्ते गया, इसे ही कठोरता दे चों दया उत्पन्न हुई। इसे ही महान पत्थर दिल भावना दे चों भक्ति भावना दा संगीत फुटिया। जमीर दी आवाज सारी रात तड़पेगा, बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा, अज तो मैं अपने अहंकार नूं ते कठोर नूं वड़ना है, अज तो मैं अपने विकारां नूं जबा करना है, अज तो मैं अपने पापां ते गुनाहां नूं जबा करना है, मैं इस तरीके नाल धंधा बदल लिया। कदी विचार करिए, भगत भी कसाई ने पर वो अपने विकारां नूं वड़दे ने, औगुणा नूं वड़दे ने, पापा नूं वड़दे ने। ते जो अपने पापा नूं जबा करन विच असमर्थ होया, जो अपने औगुणा नूं जबा करन विच असमर्थ होया, कुदरती गल है वो बाहर कतलो गारत करदा है, वो बाहर मार कुटाई करदा है। अपने आप नूं जबा करन लई एक विशेष किस्म दी छुरी चाहिए है, जो विशेष किस्म दे लोहे नाल बनी हुई है, जिसका जिक्र पहले बादशाह गुरु नानक देव जी महाराज करते ने। सच की काती सच सब सार, घाड़त तिसकी अपर अपार। साहिब गुरु नानक देव जी महाराज किसी शेख कसाई नु मुखातब होके ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनू पाण धार लगी हुई होवे, सच की काती सच सब सार, सारे दा सहारा लोहा सच दा होवे, उदी धार सच दी होवे, छुरा सच दा होवे। ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापा नाल भरे होवे, तो साहिब कहिंदे तिसका कुट्ठा होवे सेख, लहू लब निखत्था वेख। अगर इस छुरे दा कुठिया होया ए मन होवे, तो फिर मन दे चों सारा लहू निकल जाएगा। केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नू जबा करन विच असमर्थ होए ने, वो बाहर जबा करन दा कम कर दे ने। जो अपने विकारां नू कतल नहीं कर सके, वो संसार नू कतल करन दी कोशिश कर दे ने। जो अपने मन नू नहीं मार सके, वो दुनिया नू मारन दी कोशिश कर दे ने,
باہروں کوئی مارن دی کوشش کرے وہ دشٹ ہے، ظالم ہے، پاپی ہے، پر کوئی اپنے من نو، اپنے وکاراں تے گناہاں نو مارن دی کوشش کرے وہ سنت ہے، وہ بھگت ہے، پوجنیت ہے، پونیت آتما ہے۔ اس طرح دی پونیت آتما سندھ دے وچ پیدا ہوئی جس دا نام ہے بھگت سدنا۔ عام اتہاسکار کہندے نے کہ آپ دا پچھوکڑ اسلامی گھرانے نال سمبندت ہے۔ گرو گرنتھ صاحب جی مہاراج دے وچ کچھ بھگت ایسے نے جو مسلمان نے، بابا فرید، سدنا، سین، بیکھن اتیادک۔ یہ بھگت مسلمان گھرانیاں نال سمبند رکھتے ہیں، لیکن جد خدا دا نور اندر پرگٹ ہوئے تا منک اس بھاونا تو اچھا اٹھ جاندا ہے، کون ہندو، کون مسلمان، نہ ہم ہندو نہ مسلمان، ال ہے رام کے پنڈ پران، اے شریر اللہ دا ہے، اے پران رام دے نے، تو ایسا پرش اللہ دی دھن الاپن وچ، رام دے گیت گان وچ سنکوچ نہیں کرے گا۔ یہ سارے بھگت بڑے فراغ دل، روشن ضمیر، روشن دماغ ہوئے نے، اور انہاں بھگتاں دے چوں بھگت سدنے جی دا وی اپنا ایک خاص استھان ہے۔ گرو گرنتھ صاحب جی مہاراج وچ آپ دا ایک بڑا ہی پاون تے فلسفے نال پورت ایک شبد ہے، جس دیاں استھائی پنکتیاں نے تو گن کہا جگت گرا، جو کرم نہ ناسے سنگھ شرن کت جائیے، جو جم پگ گراسے۔ سارے دیش وچ کرم سدھانت دی بڑی چرچا ہے، اور آخر سب کچھ کرما تے ہی نبڑتا ہے، جیسے کوئی کرم کرتا ہے ویسے کوئی خدا پھل بھوگتا ہے۔ بھوگے بنا کرم ناس نہیں ہوندے۔ بھارت دا دھارمک چنتن، بھارت دا دھارمک درشن بس اس وچار تے کھڑا ہے، جے کرم کچھ ہویا ہے تے بھوگے بنا اس نے نسنا نہیں، جے کرم کچھ کیتا ہے تا او دا پھل جھولی وچ پانا ہی پائے گا۔ بھگت سدنا جی تو چونکہ کچھ کرم ایسے ہوئے نے، کسائی سن، زندگی دا بیشتر حصہ ماس ویچدیاں لنگیاں، جیواں نوں ذبح کردیاں لنگیا، تے جو ہن اس طرح دے پرش دے سامنے اے وچار رکھو کہ کیتے ہوئے کرماں دا پھل تے بھوگنا ہی پائے گا، پھر ایک خیال پیدا ہوندا ہے ایشور دی بندگی دا کی مطلب ہے، پھر او دی عبادت دا کی مطلب ہے۔ تو ایک گلے دے روپ وچ بھگت سدنا جی کہندے نے، تاؤ گن کہا جگت گرا، ہے جگت دے گرو، اے جگت نو پریرنا دین والے پریپورن پرماتما، پھر تیرے وچ کی گن ہے کہ تیری بندگی کردیاں ہویا وی جے میں کرماں دی مار بھوگنی ہے تا پھر تو گن کہا، تیرے وچ گن کی ہے؟ پھر تے کوئی گن نہیں رہ گیا، پھر تیرے کول آن دی لوڑ کی پی گئی؟ تو گن کہا جگت گرا، جو کرم نہ ناسے سنگ شرن کت جائیے، جو جم پگ گراسے۔ شیر دی شرن وچ جائیے تے گدڑ کھا لوے، گدڑ چپٹا مار کے ناش کر دے وے، تو پھر شیر دی شرن وچ جان دی لوڑ کی ہے؟ پربھو دی شرن وچ جائیے، او دی بندگی کریے تے کرما دی مار سہارنی پی جائے، تو پھر بندگی دا پھل کی ہے؟ عبادت دا پھل کی ہے؟ گرو نانک دیو جی مہاراج کہندے نے، لکھ مڑیا کر اکٹھے ایک رتیلے بھائے، لوکا مت کو فکڑ پائے، لکھ مڑیا کر اکٹھے ایک رتیلے بھائے۔ اے بندے متا کدرے بھلے کھچ تو پے، لکھا من لکڑیاں ایک چنگاری نال بسم ہو جاندیاں نے۔ رنجک ماتر نام دا جا، سرت شبد دی کاگرتا نال کیتا ہویا جا، لکھاں زندگیاں دے پاپ دھو دیندا ہے، انت جنماں دے پاپ ساڑ کے راکھ کر دیندا ہے، سوا کر دیندا ہے۔ اے نام دی برکت ہے، اے نام دی مہما ہے، اے نام دی طاقت ہے۔ تو بھگت سدنا جی مہاراج کہندے نے، آپ پرانک پرسنگ
ਸਾਹਮਣੇ ਰੱਖਦੇ ਨੇ ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈਲ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ। ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ। ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ। ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਪਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ। ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਜ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ ਕਿਹੜੇ ਕੰਮ ਨੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ। ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਤ ਕਰ ਦਿੰਦਾ ਹੈ, ਮਹਿਲਾ ਕਰ ਦਿੰਦਾ ਹੈ। ਇਹ ਤੇ ਤਤ ਛਿੰਨ ਫਲ ਹੈ, ਪ੍ਰਭੂ ਦੇ ਦਰਬਾਰ ਦੇ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ, ਬਈ ਹੁਣ ਮੇਰੇ ਪ੍ਰਾਣ ਟੁੱਟਣ ਲੱਗੇ ਨੇ, ਸਵਾਸ ਟੁੱਟਣ ਲੱਗੇ ਨੇ, ਤੇ ਤੂੰ ਬੋਣੇ ਨਾ,
तू मददगार ना होवे, तू सहायक ना होवे। प्राण जो था के फिर नहीं, कैसे बिरमाऊं। बूढ़ मुए नौका मिले, कहो काहे चढ़ाऊं। डूब गया मैं, ते हुण तू नौका भेजी है, दस हुण कौन बैठेगा उस नौका ते। डूब गया अगला, गर्क होण वाला गर्क हो गया, हुण नौका किड़े कम दी। दरअसल वक्त सिर प्रभु बोलदा है, वक्त सिर ही वो सहायक होंदा है। और सतगुरां दी बाणी कहंदी है, अचिंत कम करे प्रभ तिनके, जिन हर का नाम प्यारा, जिन्हां नूं हरी दा नाम प्यारा लगदा है, जो हरी नाल जुड़े होने, उते मंग भी ना करन तां वी अचनचेत प्रभु उहनां दे कम सवार छड़दा है, उहनां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखिया है कि जिस कम बारे सोचिया भी नहीं कि हो सकदा है, वो भी हो जाता है। अचिंत कम करे प्रभ तिनके, जिन हर का नाम प्यारा। तो भगत सदना जी कहंदे ने, प्राण गए सागर मिले, हुन काम ना आवे, या डूब मुए नौका मिले, कौकाए चढ़ाऊं। मर गए, डूब गए, हुन नौका मिली ते केड़े कम दी। अखीर विच आप कहंदे ने, मैं ना ही कछ हो नहीं, कछ आए न मोरा, अवसर लज्जा राख ले सदना जन तोरा। हे प्रभु, समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी, नीलकंठ नर हर नारायण, नील बसन बनवारी। गुरु गोबिंद सिंह जी महाराज कहंदे, हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कहंदे ने, समय सिर मेरी लज्जा रख, समय सिर मेरा काम कर, वक्त सिर मेरा काम कर। सारी रात मैं तड़पदा रहा रोशनी ले, घर विच मेरे चानना होवे, दीवा जले ते दीवा ना मुयसर होवे, तेल ना मिल सके, दीवा ना मिल सके, ते सवेरे सूरज चढ़े है ते तू दीवा देवे, किड़े काम दा, वो मेरे किस काम दा। दरअसल वक्त सिर जो मदद है वो ही मदद है, बेवक्ती मदद बेमैनी हो जाती है। इस वास्ते ये जिहड़े शब्द जुड़े हुए ने ईश्वर दे नाल, कि उहदे घर विच देर है अंधेर नहीं, दरअसल बेमैनी है। अगर देर हो गई तो फिर अंधेर हो गया। भगत सदना जी दे इस शब्द विच इस तरह दे भाव प्रगट हो रहे ने, और आप साफ कह रहे ने कि हे प्रभु, जे कर्म सिद्धांत मेरे ते लागू होया ते वाकई मैं कर्मां दी मार भोगनी है, तो फिर मैं समझांगा तेरे च गुण की है। तो गुण कहा जगत गुरा, जो कर्म न नासे। भारत दा सारे दा सारा जिहड़ा चिंतन है वो कर्मां ते खड़ा है, पर थोड़ा जिहा सोचिए, पहले मनुख सी कि पहले कर्म सन। अकर कीते होए कर्मां करके जन्म है, कीते होए कर्मां करके मनुख दुखी है। तो सवाल पैदा होता है, पहले कर्म सन कि पहले मनुख सी? ये तो सवाल ऐसा होया, फिर पहले मुर्गी सी कि पहले अंडा सी? आखिर गल इत्थे ही आउंदी है, नहीं प्रभु, एक तेरी लीला है, एक तेरा खेल है, ना कर्म पहले ना मनुख पहले, जैसे तू चाया वैसा जो है संसार साज देता है खेल, ते इस तो बाद तू कुछ विधान बनाए, लेकिन ए विधान भी ऐसे ने कि तेरी एक मौज, तेरी एक मस्ती। अगर कोई भगत प्रार्थना करे, निम्रता सहित जोदड़ियां करे, ते तू उसके जन्मां जन्मांतरां दे कर्मां नूं धो देना, छिन दे च उसनूं चैन दे देना, छिन दे च उसनूं शांति दे देना। तो भगत सदना जी दा पावन पवित्र वाक गुरु ग्रंथ साहिब जी महाराज के अंदर दर्ज है, और पाठक जन बड़ी श्रद्धा नाल पढ़ के बहुत वड्डा ज्ञान लेंदे ने। गुरु ग्रंथ साहिब जी महाराज एक ऐसे खजाने ने जिहदे च गुरु नानक देव जी महाराज की बाणी है, गुरु अंगद देव जी महाराज की बाणी है, गुरु अमरदास गुरु रामदास जी ते गुरु अर्जन देव जी महाराज के गीत ने, गुरु तेग बहादुर साहिब जी महाराज का
ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ, ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ 'ਚ ਅਨੇਕ ਵਿਅਕਤੀ ਬੈਠੇ ਹੋਣ। ਇੱਕੋ ਹੀ ਹੈ, ਇਹਦੇ 'ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਨੇ। ਇਹ ਭਗਤ ਵੱਖ ਵੱਖ ਪ੍ਰਾਂਤਾਂ ਦੇ ਨੇ ਤੇ ਵੱਖ ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ, ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ। ਗਰਜ ਕੇ ਇਹ ਸਾਰੇ ਭਗਤ ਵੱਖ ਵੱਖ ਨਾਮਾਂ ਨੂੰ ਜਪਦੇ ਨੇ, ਵੱਖ ਵੱਖ ਬੋਲੀਆਂ ਬੋਲਦੇ ਨੇ, ਵੱਖ ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆਂ ਵਿੱਚ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆਂ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਤੋ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਵਿੱਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ ਵਿੱਚ ਅੱਲਾ ਦੇ ਗੀਤ ਹੋਣ, ਜਿਹਦੇ ਵਿੱਚ ਰਾਮ ਦੀ ਧੁਨ ਹੋਵੇ, ਜਿਹਦੇ ਵਿੱਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ ਵਿੱਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ ਵਿੱਚ ਵਾਹਿਗੁਰੂ ਦੀ ਸਿਫਤੋ ਸਲਾਹ ਹੋਵੇ, ਜਿਹਦੇ ਵਿੱਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਤੇ ਅਨੰਤ ਨਾਮ ਹੋਵਣ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਤਾਂ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਕਿ ਇਹ ਬੰਦਾ ਅਤਿਅੰਤ ਸੂਕਸ਼ਮ ਸੋਚਣੀ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ, ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫਾ ਦੇਖਣ ਦੇ ਚਾਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗਿਆਂ ਸੰਕੋਚ ਨਹੀਂ ਕਰਦੇ,
چاہے وہ چوٹ ذہنی ہوئے، شریرک ہوئے، آرتھک ہوئے، کسی بھی طریقے دی ہوئے چوٹ، پچھان تو باز نہیں آؤں دے۔ اور ایسا دستا ہے کہ بڑے بڑے دھارمک بھی کسائی نے، پر سدنا کسائی ہوندا ہویا بھی پگت ہے، وہ کسائی ہوندا ہویا بھی دھارمک ہے، وہ باہروں تے پیشے چ کسائی سی پر اندروں ہردا اس دا اتینت کومل، ملن ساری دے جذبیاں نال بھرے ہویا، پربھو گیت دے نال جو ہے پرے ہویا۔ اے بھگت پریرنا دے رہے نے کہ کوئی بھی پیشہ ہوئے، کوئی بھی کرت ہوئے، پرماتما دی پراپتی دے بادھا نہیں بنتی۔ چاہے وہ کرت کپڑے بننا ہوئے، چاہے وہ کرت جتیاں گننا ہوئے، چاہے وہ کرت ماس ویچنا ہوئے، تے چاہے وہ کرت کپڑیاں نو چھیمنا ہوئے، چاہے وہ کرت دکانداری دی ہوئے، کوئی بھی کرت کیرتی دے بادھا نہیں کھڑی کرتی۔ کوئی بھی دھندا دھرم دے دیوار نہیں ہے۔ اے ایک بہانا ہے جڑے کہندے نے کی کریے، دھندے تو ویل ملے تے دھارمک بنیے، کی کریے کم دھندیاں تو ہی ویل نہیں ملدی، کیویں بھجن کریے، کیویں بندگی کریے۔ اور وہ کہندے نے دھندا دیوار دی طرح کھڑا ہو گیا، تے بھگت کہندے نے دھندے نو ہی دھرم بنا لو، دھندے نو ایسا سمجھو

0: You're listening to KRPI 1550 Radio, Ferndale, Washington.
1: ਸਤਿਗੁਰੂ ਦੇ ਘਰ ਵਿੱਚ ਸਭ ਤੋਂ ਪਹਿਲਾਂ ਸ਼ਬਦ ਦੀ ਵਡਿਆਈ ਔਰ ਸਾਧ ਸੰਗਤ ਸ਼ਬਦ ਦੇ ਨਾਲ ਨਾਲ ਸ਼ਸਤਰ ਦੀ ਗੱਲ ਔਰ ਸ਼ਹਾਦਤ ਦੀ ਗੱਲ, ਤਿੰਨ ਚੀਜ਼ਾਂ ਦਾ ਸੁਮੇਲ ਹੈ ਇਸ ਘਰ ਵਿੱਚ। ਜਦੋਂ ਸਿੱਖ ਗੁਰੂ ਕੋਲ ਆਉਂਦਾ ਹੈ ਸਭ ਤੋਂ ਪਹਿਲਾਂ ਉਹਨੂੰ ਜਪਣ ਲਈ ਸ਼ਬਦ ਮਿਲਦਾ। ਆਮ ਸਿੱਖ ਵੀ ਅਰਦਾਸ ਵਿੱਚ ਖੜੇਗਾ, ਉਹ ਵੀ ਕਿੰਨੀ ਵਾਰ ਨਾਲ ਬੋਲਦਾ। ਜਦੋਂ ਅਰਦਾਸੀਆ ਕਹਿੰਦਾ ਬੋਲੋ ਜੀ ਵਾਹਿਗੁਰੂ, ਹਰ ਆਮ ਸਿੱਖ ਵਾਸਤੇ ਇਹ ਹੁਕਮ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਨੋਟ ਗੁਰਸਿੱਖ, ਕੱਲਾ ਸਿੱਖ। ਸਿੱਖ ਦੇ ਅਰਥ ਨੇ ਸਾਧ ਸੰਗਤ, ਜਿਹੜਾ ਸਿੱਖਿਆ ਲੈਣ ਲੱਗ ਪਿਆ, ਜਿਹੜਾ ਸਿੱਖਿਆ ਦੇ ਰਾਹ ਤੇ ਤੁਰ ਪਿਆ, ਜਿਹਨੇ ਐਡਮਿਸ਼ਨ ਲੈ ਲਈ ਹੈ, ਅਜੇ ਉਹ ਗੁਰਸਿੱਖ ਨਹੀਂ ਬਣਿਆ। ਭਾਵੇਂ ਉਹਨੇ ਕੇਸ ਦਾੜੀ ਮੁਕੰਮਲ ਨਹੀਂ ਰੱਖੇ ਹੋਏ, ਪਰ ਉਹ ਗੁਰੂ ਨੂੰ ਮੰਨਣ ਲੱਗ ਪਿਆ, ਗੁਰੂ ਦੇ ਘਰ ਵਿੱਚ ਆਉਣ ਲੱਗ ਪਿਆ, ਗੁਰੂ ਤੇ ਆਸਥਾ ਰੱਖਣ ਲੱਗ ਪਿਆ। ਔਰ ਜਦੋਂ ਗੁਰੂ ਦੀ ਮੰਨਣ ਲੱਗ ਜਾਏ, ਸਮਝੋ ਉਹ ਸਿੱਖ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਹਨੂੰ ਵੀ ਸਭ ਤੋਂ ਪਹਿਲਾਂ ਨਾਮ ਤੇ ਆਉਣ ਦਾ ਹੁਕਮ ਹੈ। ਸ਼ਬਦ ਤੋਂ ਬਾਅਦ ਗੁਰੂ ਨੇ ਸ਼ਸਤਰ ਦੀ ਗੱਲ ਕਹੀ। ਪੰਜ ਪਾਤਸ਼ਾਹੀਆਂ ਤੱਕ ਸ਼ਬਦ ਦਾ ਜਹਾਪ ਹੁੰਦਾ ਰਿਹਾ, ਸ਼ਬਦ ਦੀ ਗੱਲ ਹੁੰਦੀ ਰਹੀ, ਨਾਲ ਨਾਲ ਸ਼ਸਤਰ ਦੀ ਗੱਲ ਵੀ ਚੱਲੀ। ਪਰ ਅਚਾਨਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਸਿੱਖਾਂ ਦੀ ਭੇਟਾਂ ਬਦਲ ਗਈ। ਜਿਨ੍ਹਾਂ ਗੁਰਸਿੱਖਾਂ ਕੋਲੋਂ ਭੇਟਾਂ ਵਿੱਚ ਮਾਇਆ ਲੰਗਰ ਰਸਤਾਂ ਦੁਸ਼ਾਲੇ ਲਏ ਜਾਂਦੇ ਸਨ, ਉਹਨਾਂ ਗੁਰਸਿੱਖਾਂ ਨੂੰ ਗੁਰੂ ਨੇ ਹੁਕਮ ਕਰ ਦਿੱਤਾ, ਭਾਈ ਜਿਹੜਾ ਸ਼ਸਤਰ ਭੇਂਟ ਕਰੇਗਾ ਉਹਦੇ ਉੱਤੇ ਗੁਰੂ ਦੀ ਕਨੇਰੀ ਖੁਸ਼ੀ ਹੋਈ। ਛੇਵੇਂ ਪਾਤਸ਼ਾਹ ਨੇ ਕਿਹਾ ਮੈਨੂੰ ਤੁਹਾਡੀ ਮਾਇਆ ਦੀ ਲੋੜ ਨਹੀਂ ਹੈ, ਮੈਨੂੰ ਸ਼ਸਤਰ ਚਾਹੀਦੇ ਨੇ, ਮੈਨੂੰ ਕੋਈ ਵਧੀਆ ਸ਼ਸਤਰ ਭੇਂਟ ਕਰੇ, ਮੈਨੂੰ ਆਪਣੇ ਪਰਿਵਾਰ ਚੋਂ ਇੱਕ ਇੱਕ ਕੋਈ ਪੁੱਤਰ ਭੇਂਟ ਕਰੇ, ਉਹਦੇ ਉੱਤੇ ਮੇਰੀ ਕਨੇਰੀ ਖੁਸ਼ੀ ਹੋਏਗੀ। ਸ਼ਬਦ ਦੀ ਗੱਲ ਕਰਦਿਆਂ ਸ਼ਸਤਰ ਦੀ ਗੱਲ ਸ਼ੁਰੂ ਹੋ ਗਈ। ਕਿਉਂ? ਸਾਧ ਸੰਗਤ, ਸ਼ਬਦ ਤੋਂ ਸ਼ਹਾਦਤ ਤੱਕ ਪਹੁੰਚਣਾ ਸੀ, ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫ਼ਰ ਹੈ। ਜਿਸ ਇਮਾਰਤ ਦੀ ਨੀਂਹ ਡੂੰਘੀ ਹੋਏਗੀ ਉਹਦੀਆਂ ਮੰਜ਼ਿਲਾਂ ਵੀ ਉੱਚੀਆਂ ਹੋਣਗੀਆਂ। ਔਰ ਕਦੇ ਤੁਸੀਂ ਵੇਖਿਓ ਨੀਹਾਂ ਦਿਸਦੀਆਂ ਨਹੀਂ, ਜੇ ਨੀਹਾਂ ਨਜ਼ਰ ਆਉਂਦੀਆਂ ਹੋਣ ਉਹਦੇ ਉੱਤੇ ਉੱਚੀ ਇਮਾਰਤ ਨਹੀਂ ਖੜੀ ਕੀਤੀ ਜਾ ਸਕਦੀ। ਜਿੰਨੀਆਂ ਗਹਿਰਾਈ ਵਿੱਚ ਨੀਹਾਂ ਹੋਣਗੀਆਂ ਇਮਾਰਤ ਉੱਨੀ ਉੱਚੀ ਹੋਏਗੀ। ਜਿਸ ਦਰਖਤ ਦੀਆਂ ਜੜ੍ਹਾਂ ਜਿੰਨੀਆਂ ਡੂੰਘੀਆਂ ਹੋਣਗੀਆਂ ਉਹ ਉਨਾ ਹੀ ਲੰਬਾ ਸਮਾਂ ਧਰਤੀ ਉੱਤੇ ਛਾਂ ਤੇ ਫਲ ਦਿੰਦਾ। ਏਦਾਂ ਸਾਧ ਸੰਗਤ, ਗੁਰੂ ਨੇ ਸ਼ਬਦ ਰਾਹੀਂ ਸਿੱਖ ਦੀ ਨੀਂਹ ਇੰਨੀ ਗਹਿਰੀ ਕਰ ਦਿੱਤੀ, ਉਹਦੇ ਉੱਤੇ ਸ਼ਹਾਦਤ ਦਾ ਮਹਿਲ ਉਸਾਰਿਆ। ਇਹ ਵਾਦਤ ਤੋਂ ਗੱਲ ਸ਼ੁਰੂ ਕੀਤੀ, ਪਰ ਪਹਿਲੀ ਪਾਤਸ਼ਾਹੀ ਨੇ ਨਾਲ ਦੀ ਨਾਲ ਸੁਚੇਤ ਕਰ ਦਿੱਤਾ, ਸਿੱਖੋ ਇੱਥੇ ਗੱਲ ਆ ਕੇ ਨਿਬੜਨੀ ਨਹੀਂ ਹੈ ਕਿ ਤੁਸੀਂ ਨਾਮ ਜਪ ਕੇ ਮੁੜ ਜਾਓਗੇ। ਜਿਹਨੇ ਮੇਰੇ ਘਰ ਵਿੱਚ ਆਉਣਾ ਉਹਨੂੰ ਪਹਿਲੇ ਯਮੇ ਵਿੱਚ ਹੀ ਹੁਕਮ ਕਰ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਛੇਵੇਂ ਪਾਤਸ਼ਾਹ ਵੇਲੇ ਸ਼ਸਤਰ ਗੁਰੂ ਨੇ ਮੰਗ ਲਏ। ਅੱਜ ਵੀ ਤੁਸੀਂ ਵੇਖੋਗੇ ਸ਼ਬਦ ਦਾ ਪ੍ਰਕਾਸ਼ ਉੱਚੀ ਜਗ੍ਹਾ ਤੇ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜਿੱਥੇ ਰਮਾਲੇ ਲੱਗੇ ਹੋਣਗੇ ਉੱਥੇ ਸ਼ਸਤਰ ਲੱਗੇ ਹੋਣਗੇ। ਇਹ ਕੋਈ ਸਜਾਵਟ ਨਹੀਂ ਹੈ, ਸਜਾਵਟ ਫੁੱਲਾਂ ਨਾਲ ਗੁਲਦਸਤਿਆਂ ਨਾਲ ਕੀਤੀ ਜਾ ਸਕਦੀ ਹੈ, ਪਰ ਰੱਖੇ ਹੋਏ ਮੋਹਰੇ ਸ਼ਸਤਰ ਇੱਕ ਸਿਧਾਂਤ ਨੂੰ ਦ੍ਰਿੜ ਕਰਾਉਂਦੇ ਨੇ। ਸਿੱਖਾ ਇਸ ਘਰ ਵਿੱਚ ਸ਼ਬਦ ਦੇ ਨਾਲ ਨਾਲ ਸ਼ਸਤਰ ਦੀ ਗੱਲ ਹੈ, ਇਸ ਘਰ ਵਿੱਚ ਸ਼ਬਦ ਦੇ ਨਾਲ ਨਾਲ ਸ਼ਹਾਦਤ ਦੀ ਗੱਲ ਹੈ। ਉਨੀ ਦੇਰ ਤੋਂ ਪਰਵਾਨ ਨਹੀਂ ਜਿੰਨੀ ਦੇਰ ਗੁਰੂ ਅੱਗੇ ਅੰਦਰੋਂ ਮਰਨਾ ਕਬੂਲ ਨਹੀਂ ਕਰਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ, ਪਹਿਲੇ ਦਿਨ ਹੀ ਪਾਤਸ਼ਾਹ ਨੇ ਕਿਹਾ ਕੋਈ ਤੁਰਕੀ ਬਾਣੀ ਦਾ ਸ਼ਬਦ ਸ਼ੁਰੂ ਕਰਨਾ ਸੀ, ਹਜ਼ੂਰ ਬੋਲੇ ਸੰਗਤ ਨੂੰ ਉਪਦੇਸ਼ ਦਿਓ। ਤੇ ਭਾਈ ਲਹਿਣਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬੋਲੇ, ਮਹਾਰਾਜ ਮੈਂ ਕੀ ਬੋਲਾਂ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੋਈ ਵੀ ਸ਼ਬਦ ਕਹੋ। ਮਹਾਰਾਜ ਮੈਂ ਕੀ ਬੋਲਾਂ? ਇੱਕੋ ਬਚਨ ਪਾਤਸ਼ਾਹ ਨੇ ਕਿਹਾ ਜੋ 7 ਸਾਲਾਂ ਵਿੱਚ ਸਿੱਖਿਆ ਉਹ ਕਹਿ ਦਿਓ, ਕਿਉਂਕਿ ਤੁਰਕੀ ਬਾਣੀ ਸ਼ੁਰੂ ਕਰਨੀ ਸੀ। ਜੋ 7 ਸਾਲਾਂ ਵਿੱਚ ਰਹਿ ਕੇ ਸਿੱਖਿਆ ਉਹ ਕਹਿ ਦਿਓ। ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਪਹਿਲਾਂ ਬਚਨ 62 ਸਲੋਕਾਂ ਵਿੱਚੋਂ ਪਹਿਲਾਂ ਸਲੋਕ ਹੈ, ਪਹਿਲੇ ਦਿਨ ਇੱਕੋ ਗੱਲ ਕਹੀ, ਸਾਧ ਸੰਗਤ ਮੈਂ 7 ਸਾਲਾਂ ਵਿੱਚ ਕੋਈ ਗੱਲ ਸਿੱਖੀ ਹੈ। 7 ਸਾਲ ਗੁਰੂ ਨਾਨਕ ਕੋਲ ਰਹਿ ਕੇ ਕੋਈ ਗੱਲ, 7 ਸਾਲਾਂ ਵਿੱਚ ਕੋਈ ਗੱਲ ਸਿੱਖੀ ਹੈ, ਉਹ ਪਤਾ ਕੀ? ਕਹਿੰਦੇ ਜੇ ਪਿਆਰੇ ਨਾਲ ਪ੍ਰੇਮ ਨਿਭਾਉਣਾ ਹੋਵੇ ਉਹਦੇ ਅੱਗੇ ਮਰ ਕੇ ਚੱਲਣਾ ਪੈਂਦਾ, ਜੇ ਤੂੰ ਮਰ ਨਾ ਸਕਿਆ ਪਿਆਰੇ ਨਾਲ ਪ੍ਰੇਮ ਨਹੀਂ ਨਿਭਾ ਸਕੇ। ਪਹਿਲੇ ਦਿਨ ਹੀ ਕਿਹਾ ਜਿਸ ਪਿਆਰੇ ਸਿਓ ਨੇ ਤਿਸ ਆਗੈ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੈ ਜੀਵਨ। ਸਾਧ ਸੰਗਤ ਇਸ ਘਰ ਦੀਆਂ ਨੀਹਾਂ ਸ਼ਬਦ ਨਾਲ ਇੰਨੀਆਂ ਗਹਿਰੀਆਂ ਸਿੱਖ ਦੀਆਂ ਲਾ ਦਿੱਤੀਆਂ ਕਿ ਗੁਰੂ ਦਾ ਸਿੱਖ ਸ਼ਹਾਦਤ ਦੀ ਇਮਾਰਤ ਤੱਕ ਪਹੁੰਚੇ। ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਇਹ ਵਕਤ ਚੱਲਦਿਆਂ ਚੱਲਦਿਆਂ ਛੇਵੇਂ ਪਾਤਸ਼ਾਹ ਤੋਂ ਸ਼ਸਤਰ ਸ਼ੁਰੂ ਹੋ ਗਏ, ਛੇਵੇਂ ਪਾਤਸ਼ਾਹ ਤੋਂ ਘੋੜ ਸਵਾਰੀ ਸ਼ੁਰੂ ਹੋ ਗਈ, ਛੇਵੇਂ ਪਾਤਸ਼ਾਹ ਦੇ ਵਿਲਨੇ ਤੋਂ ਜੰਗਾਂ ਸ਼ੁਰੂ ਹੋ ਗਈਆਂ, ਸੱਤਵੇਂ ਪਾਤਸ਼ਾਹ ਵਿਲਨੇ 2200 ਘੋੜ ਸਵਾਰ ਹਜ਼ੂਰ ਕੋਲ ਰਹੇ, ਵੱਡੇ ਵੱਡੇ ਰਾਜੇ ਆ ਕੇ ਸ਼ਰਨ ਮੰਗਦੇ ਰਹੇ, ਪਰ ਸੱਤਵੇਂ ਅੱਠਵੇਂ ਪਾਤਸ਼ਾਹ ਵਿਲਨੇ ਕੋਈ ਜੰਗ ਨਹੀਂ ਹੋਈ। ਔਰ ਸਾਧ ਸੰਗਤ ਨੌਵੇਂ ਪਾਤਸ਼ਾਹ ਵਿਲਨੇ ਪੰਜਵੇਂ ਪਾਤਸ਼ਾਹ ਤੋਂ ਬਾਅਦ ਫਿਰ ਸ਼ਹਾਦਤ ਦਾ ਕਹਾਣੀ ਸ਼ੁਰੂ ਹੋਣੀ ਸੀ, ਕਿਉਂਕਿ ਇੱਕ ਸ਼ਹਾਦਤ ਮਦਰਨੇ ਜੰਗ ਵਿੱਚ ਲੜ ਕੇ, ਇੱਕ ਸ਼ਹਾਦਤ ਸਬਰ ਵਿੱਚ ਰਹਿ ਕੇ ਸ਼ਹਾਦਤ ਦੇਣੀ ਹੈ, ਉਹ ਸ਼ਹਾਦਤ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ, ਉਹਦੇ ਵਾਸਤੇ ਗਹਿਰਾ ਸਬਰ ਹੋਣਾ ਚਾਹੀਦਾ। ਸਾਧ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਸ਼ਬਦ ਵਿੱਚ ਇੰਨੀ ਸੁਰਤ ਗਹਿਰੀ ਜੋਰ ਲਈ ਕਿ ਸਰੀਰ ਨਾਲੋਂ ਕੋਈ ਸਿਰ ਅਲੱਗ ਵੀ ਧੜ ਨਾਲੋਂ ਕਰਦਾ ਤਾਂ ਵੀ ਉਹ ਸੁਰਤ ਅਲੱਗ ਨਹੀਂ ਹੋਈ। ਔਰ ਉਹਦਾ ਅਭਿਆਸ ਕੱਲਾ ਗੁਰੂ ਨੇ ਨਹੀਂ ਕੀਤਾ, ਨਾਲ ਆਪਣੇ ਗੁਰਸਿੱਖਾਂ ਨੂੰ ਵੀ ਕਰਵਾਇਆ, ਜਿਨ੍ਹਾਂ ਗੁਰਸਿੱਖਾਂ ਤੇ ਵਿਸ਼ਵਾਸ ਸੀ ਉਹਨਾਂ ਗੁਰਸਿੱਖਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਲੈ ਕੇ ਜਾਂਦੇ ਨੇ, ਜਿਨ੍ਹਾਂ ਦੀ ਸੁਰਤ ਇੰਨੀ ਗਹਿਰੀ ਹੋ ਗਈ ਕਿ ਉਬਲਦੇ ਪਾਣੀ ਵਿੱਚ ਭਾਈ ਦਿਆਲਾ ਉਬਲ ਜਾਏਗਾ ਪਰ ਉਹ ਸਿੱਖੀ ਤੋਂ ਦੂਰ ਨਹੀਂ ਜਾਏ। ਸੁਰਤ ਇੰਨੀ ਸ਼ਬਦ ਵਿੱਚ ਗਹਿਰੀ ਜੋੜ ਦਿੱਤੀ ਹੈ, ਭਾਈ ਸਤੀ ਦਾਸ ਨੂੰ ਜਿਉਂਦਿਆਂ ਅੱਗ ਵਿੱਚ ਸਾੜਿਆ ਜਾ ਸਕਦਾ ਪਰ ਉਹਦੀ ਸਿੱਖੀ ਸੁਆਹ ਕੀਤੀ ਨਹੀਂ ਜਾ ਸਕਦੀ, ਭਾਈ ਮਤੀ ਦਾਸ ਦੇ ਬੰਦ ਬੰਦ ਕੱਟਿਆ ਜਾ ਸਕਦਾ, ਸਾਧ ਸੰਗਤ ਆਰੇ ਨਾਲ ਚੀਰਿਆ ਜਾ ਸਕਦਾ ਪਰ ਉਹਦੀ ਸਿੱਖੀ ਨੂੰ ਚੀਰਿਆ ਨਹੀਂ ਜਾ ਸਕਦਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਤਿਹਾਸ ਕਹਿੰਦੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਆਪਣੀ ਸੁਰਤ ਜੋੜ ਕੇ ਰਹੇ। ਔਰ ਉਹ ਵਾਕਿਆ ਦੇਖੋ, ਕਥਾ ਤੁਸੀਂ ਸੁਣਦੇ ਰਹਿੰਦੇ ਹੋ, ਵਿੱਚੋਂ ਆਪਾਂ ਕੁਝ ਸਿੱਖਣਾ। ਬਾਬਾ ਮੱਖਣ ਸ਼ਾਹ ਲਵਾਣਾ ਜਿਨ੍ਹਾਂ ਦੇ ਉਸ ਵਕਤ ਜਹਾਜ਼ ਚੱਲਦੇ ਸਨ, ਕੋਈ ਆਮ ਸਿੱਖ ਨਹੀਂ ਸੀ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਗਿਣਤੀ ਦੇ ਕੋਈ ਸਿੱਖ ਨੇ ਨਹੀਂ ਤੇ ਪਾਤਸ਼ਾਹ ਨੇ ਇਹ ਗੱਲ ਕੱਲੀ ਥਿਊਰੀ ਵਿੱਚ ਨਹੀਂ ਕਹੀ ਕਿ ਨੀਚਾ ਅੰਦਰ ਨੀਚ ਜਹਾਤ ਨੀਚੀ ਹੂਆਤ ਨੀਚ, ਇਹਨੂੰ ਪ੍ਰੈਕਟੀਕਲ ਰੂਪ ਪਾਤਸ਼ਾਹ ਜਾ ਕੇ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਦੇ ਨੇ। ਗਿਣਤੀ ਦੇ ਕੋਈ ਸਿੱਖ ਨੇ ਜਿਹੜੇ ਸ਼ਾਹੂਕਾਰ ਤੇ ਸ਼ਾਹ ਔਰ ਸੇਠ ਹੁੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਬਣੇ। ਉਹਨਾਂ ਵਿੱਚੋਂ ਸਾਧ ਸੰਗਤ ਸਭ ਤੋਂ ਪਹਿਲਾਂ ਮਲਸੀਆਂ ਦਾ ਚੌਧਰੀ ਭਾਈ ਭਗੀਰਥ, ਭਾਈ ਭਗੀਰਥ ਦੇ ਰਾਹੀਂ ਫਿਰ ਲਾਹੌਰ ਦਾ ਭਾਈ ਮਨਸੁਖ ਸਭ ਤੋਂ ਵੱਡਾ ਸੇਠ ਹੈ, ਉਹਦਾ ਵਪਾਰ ਦੂਜੇ ਦੇਸ਼ਾਂ ਵਿੱਚ ਚੱਲਦਾ, ਤਾਈਓ ਮਨਸੁਖ ਸੰਗਲਾ ਦੀਪ ਸ੍ਰੀ ਲੰਕਾ ਜਾ ਕੇ ਵਪਾਰ ਦੇ ਸਿਲਸਿਲੇ ਵਿੱਚ ਗਿਆ ਔਰ ਗੁਰੂ ਨਾਨਕ ਦੀ ਸਿੱਖੀ ਸੰਗਲਾ ਦੀਪ ਦੇ ਰਾਜੇ ਤੱਕ ਪਹੁੰਚਾ ਦਿੱਤੀ। ਇਹਦਾ ਮਤਲਬ ਉਸ ਵਕਤ ਸਿੱਖ ਐਡੇ ਵੱਡੇ ਸ਼ਾਹੂਕਾਰ ਸਨ ਜਿਨ੍ਹਾਂ ਦੇ ਕੋਲ ਸਾਧ ਸੰਗਤ ਦੂਜੇ ਦੇਸ਼ਾਂ ਵਿੱਚ ਬਿਜਨਸ ਸੀ। ਔਰ ਜਿਸ ਬਾਬਾ ਮੱਖਣ ਸ਼ਾਹ ਲਵਾਣੇ ਨੂੰ ਅੱਜ ਆਪਾਂ ਯਾਦ ਕਰ ਰਹੇ, ਸਾਧ ਸੰਗਤ ਉਸ ਵਕਤ ਜਹਾਜ਼ ਚੱਲਦੇ ਸਨ, ਦੂਜੇ ਦੇਸ਼ਾਂ ਤੱਕ ਵਪਾਰ ਤੇ ਬਿਜਨਸ ਸੀ, ਤਾਂ ਵੀ ਸਾਧ ਸੰਗਤ ਇੱਕ ਗੁਰੂ ਦੀ ਸਿੱਖੀ ਦਾ ਕਿਣਕਾ ਅੰਦਰ ਟਿਕਿਆ ਹੋਇਆ। ਔਰ ਇੱਕ ਗੱਲ ਯਾਦ ਰੱਖਿਓ, ਉਸ ਵਕਤ ਗੁਰਸਿੱਖ ਗੁਰੂ ਦਾ ਹੁਕਮ ਮੰਨ ਕੇ ਦਸਵੰਧ ਕੱਢਦੇ ਸੀ। ਬਾਬਾ ਜੀ ਕੋਲ ਜਿਹੜਾ ਦਸਵੰਧ ਹੈ, ਇਤਿਹਾਸ ਕਹਿੰਦੇ ਤੁਸੀਂ ਜਦੋਂ ਸੂਰਤ ਜਾਓਗੇ ਉਸ ਇਲਾਕੇ ਵਿੱਚ ਬਹੁਤ ਅਜੇ ਵੀ ਸਾਧ ਸੰਗਤ ਸਮੁੰਦਰ ਦੇ ਕੰਢੇ ਨਗਰ ਹੈ ਨ, ਜਿੱਥੇ ਬਾਬਾ ਮੱਖਣ ਸ਼ਾਹ ਲਵਾਣੇ ਦੇ ਪਰਿਵਾਰ ਰਹਿੰਦੇ ਨੇ, ਉਹਦੀ ਅੰਸ਼ਮਾਂ ਚ ਉਹਨਾਂ ਦੀ ਬਰਾਦਰੀ ਦੇ ਲੋਕ ਰਹਿੰਦੇ ਨੇ। ਇਤਿਹਾਸ ਕਹਿੰਦਾ ਉਸ ਸਮੁੰਦਰ ਦੇ ਅੰਦਰ ਗਹਿਰੀ ਉੱਚੀ ਵਰਿੱਤੀ ਵਿੱਚ ਜਹਾਜ਼ ਟਿਕ ਗਿਆ, ਚਾਰ ਛਪੇਰੇ ਪਾਣੀ ਹੈ, ਜਹਾਜ਼ ਉੱਥੋਂ ਕੱਢਿਆ ਨਹੀਂ ਜਾ ਸਕਦਾ, ਵਰਿੱਤੀ ਵਿੱਚ ਫਸਿਆ ਜਹਾਜ਼। ਮਲਾਹ ਨੇ ਗੱਲ ਕਹਿ ਦਿੱਤੀ ਕਿ ਹੁਣ ਇਹ ਡੁੱਬ ਕੇ ਹੀ ਰਹੇਗਾ, ਕਿਉਂ? ਆਉਣ ਵਾਲੇ ਦਿਨਾਂ ਵਿੱਚ ਬਰਸਾਤ ਵਧਣੀ ਹੈ, ਸਮੁੰਦਰ ਦਾ ਪਾਣੀ ਵਧਣਾ, ਵਰਿੱਤੀ ਵਿੱਚ ਫਸਿਆ ਜਹਾਜ਼ ਡੁੱਬ ਜਾਏਗਾ, ਇੱਥੋਂ ਨਿਕਲੇਗਾ ਨਹੀਂ। ਔਰ ਸਾਧ ਸੰਗਤ ਕੁਝ ਵਿਦਵਾਨਾਂ ਇਹ ਲਿਖਿਆ, ਉਸ ਵਕਤ ਬਾਬਾ ਮੱਖਣ ਸ਼ਾਹ ਲਵਾਣੇ ਨੇ ਹੱਥ ਮੂੰਹ ਧੋ ਕੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਜਾਪ ਕੀਤਾ। ਇਹ ਗੱਲ ਅੱਜ ਵੀ ਤੁਹਾਡੇ ਕੰਮ ਆਏਗੀ, ਕਿਸੇ ਨੂੰ ਅੱਤ ਮੁਸ਼ਕਲ ਵਿੱਚ ਕੋਈ ਬੰਦਾ ਫਸ ਜਾਏ, ਸਾਧ ਸੰਗਤ ਚੌਂਕੜਾ ਮਾਰ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਜਪ ਦਾ ਪਾਠ ਕਰੋ, ਉਸੇ ਵਕਤ ਉਸ ਮੁਸ਼ਕਲ ਦਾ ਹੱਲ ਨਿਕਲਣਾ ਸ਼ੁਰੂ ਹੋ ਜਾਏ। ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਪਾਤਸ਼ਾਹ ਨੇ ਕਿਹਾ, ਜੇ ਤਾਂ ਮੁਸ਼ਕਲ ਹੋਵੇ ਤਾਂ ਸਿੱਖਾਂ, ਮੁਸ਼ਕਲਾਂ ਦਾ ਹੱਲ ਬੰਦੇ ਦੀ ਅਕਲ ਨਾਲ ਹੋ ਜਾਂਦਾ, ਮੁਸ਼ਕਲਾਂ ਦੇ ਹੱਲ ਪੈਸਿਆਂ ਨਾਲ ਹੋ ਜਾਂਦੇ ਨੇ, ਮੁਸ਼ਕਲਾਂ ਦੇ ਹੱਲ ਬੰਦਿਆਂ ਦੀ ਸਲਾਹ ਨਾਲ ਹੋ ਜਾਂਦੇ ਨੇ, ਮੁਸ਼ਕਲਾਂ ਦੇ ਹੱਲ ਬੰਦਿਆਂ ਦੇ ਸਹਿਯੋਗ ਨਾਲ ਹੋ ਜਾਂਦੇ ਨੇ, ਪਰ ਸੱਜਣੋ ਜਦੋਂ ਅੱਤ ਮੁਸ਼ਕਲ ਬਣਦੇ ਅਤ ਮੁਸ਼ਕਲ ਵੇ ਸਿਰਫ ਗੁਰੂ ਕੰਮ ਆਉਂਦਾ ਉਦੋਂ ਬੰਦਿਆਂ ਦੀ ਸਲਾਹ ਤੇ ਉਦੋਂ ਬੰਦਿਆਂ ਦਾ ਬਲ ਔਰ ਪੈਸਾ ਕੰਮ ਨਹੀਂ ਆਉਂਦਾ। ਜੇ ਬੰਦਿਆਂ ਨਾਲ ਜਹਾਜ਼ ਨਿਕਲਦਾ ਹੁੰਦਾ ਇਹਦਾ ਮਤਲਬ ਦੂਜੇ ਦੇਸ਼ਾਂ ਵਿੱਚ ਵਪਾਰ ਕਰਦੇ ਆ, ਸ਼ਿਪ ਚਲਾਉਂਦੇ ਆ, ਜਹਾਜ਼ ਚਲਾਉਂਦੇ ਆ, ਬੰਦਾ ਇਕੱਲਾ ਨਹੀਂ ਹੋਏਗਾ ਚਲਾਉਣ ਵਾਲਾ। ਜਿਹਨਾਂ ਵਪਾਰ ਕਰਨਾ ਅੱਜ ਵੀਹ ਪੱਚੀ ਪੱਚੀ ਬੰਦਿਆਂ ਦੀ ਟੀਮ ਇੱਕ ਟਾਈਮ ਤੇ ਜਹਾਜ਼ ਵਿੱਚ ਚੜ੍ਹਦੀ ਹੈ ਜਿਹੜੇ ਸਰਵਿਸ ਕਰਦੇ ਨੇ। ਸਾਧ ਸੰਗਤ, ਉਸ ਵਕਤ ਜੇ ਬੰਦਿਆਂ ਨਾਲ ਜਹਾਜ਼ ਨਿਕਲਦਾ ਹੁੰਦਾ ਬੰਦੇ ਬਹੁਤ ਸੀ ਬਾਬਾ ਮੱਖਣ ਸ਼ਲਵਾਨੀ, ਮਾਫ ਕਰਿਓ, ਉਸ ਵਕਤ ਜੇ ਪੈਸੇ ਨਾਲ ਜਹਾਜ਼ ਨਿਕਲਦਾ ਹੁੰਦਾ, ਜਿਹਦੇ ਜਹਾਜ਼ ਚੱਲਦੇ ਹੋਣ ਉਹਦੇ ਕੋਲ ਪੈਸੇ ਦੀ ਕਮੀ ਨਹੀਂ ਸੀ, ਪੈਸੇ ਨਾਲ ਜਹਾਜ਼ ਬਾਬਾ ਮੱਖਣ ਸ਼ਾਹ ਕਢਾ ਸਕਦੇ ਸੀ। ਇਹ ਗੱਲ ਦਾ ਗਿਆਨ ਸੀ ਬਾਬਾ ਮੱਖਣ ਸ਼ਾਹ ਨੂੰ ਕਿ ਭਾਈ ਜਿੱਥੇ ਪੈਸਾ ਕੰਮ ਨਾ ਆਵੇ, ਜਿੱਥੇ ਬੰਦੇ ਕੰਮ ਨਾ ਆਉਣ, ਜਿੱਥੇ ਬੰਦਿਆਂ ਦੀ ਅਕਲ ਕੰਮ ਨਾ ਆਵੇ, ਉੱਥੇ ਇੱਕੋ ਚੀਜ਼ ਕੰਮ ਆਉਂਦੀ ਹੈ, ਅਤ ਮੁਸ਼ਕਲ ਵਿੱਚ ਗੁਰੂ ਦਾ ਨਾਮ ਚੇਤੇ ਕਰ, ਗੁਰੂ ਤੇਰੇ ਨਾਲ ਆ ਕੇ ਖਲੋ ਜਾਏਗਾ। ਸਾਧ ਸੰਗਤ, ਇਹ ਗੱਲ ਯਾਦ ਸੀ ਬਾਬਾ ਮੱਖਣ ਸ਼ਾਹ ਨੂੰ ਕਿ ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ, ਸਾ ਕਪੀ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ, ਬ੍ਰਹਮ ਤਨ ਲੱਗੇ ਨਾ ਤੱਤੀ ਵਾਹ। ਇਹ ਗੱਲ ਯਾਦ ਸੀ ਕਿ ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿੰਨ ਮਾਹੇ ਉਧਾਰੀ। ਭਾਈ ਜਿੱਥੇ ਅਤ ਮੁਸ਼ਕਲ ਪੈਦਾ ਹੋ ਜਾਏ, ਇੱਕ ਖਿੰਨ ਵਿੱਚ ਗੁਰੂ ਉਧਾਰ ਕਰ ਦਿੰਦਾ ਜੇ ਗੁਰੂ ਨੂੰ ਵਿੱਚ ਸ਼ਾਮਿਲ ਕਰ ਲਿਆ। ਉਸ ਜਗ੍ਹਾ ਤੇ ਬਹਿ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦਾ ਧਿਆਨ ਧਰਿਆ। ਕਈ ਵਿਦਵਾਨਾਂ ਲਿਖਿਆ ਪਤਾ ਸੀ ਕਿ ਗੁਰੂ ਬਦਲ ਗਿਆ, ਕਈ ਵਿਦਵਾਨਾਂ ਲਿਖਿਆ ਅਜੇ ਖਬਰ ਨਹੀਂ ਸੀ ਬਾਬਾ ਮੱਖਣ ਸ਼ਾਹ ਤੱਕ ਕਿ ਅੱਠਵੇਂ ਪਾਤਸ਼ਾਹ ਤੋਂ ਬਾਅਦ ਅਗਲੀ ਪਾਤਸ਼ਾਹੀ ਬਦਲ ਗਈ। ਪਰ ਜਦੋਂ ਬਾਬਾ ਮੱਖਣ ਸ਼ਾਹ ਲਵਾਣਾ ਪਹੁੰਚਦੇ ਨੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਨਜ਼ਰ ਹੋਈ, ਜਪ ਦੇ ਪਾਠ ਤੋਂ ਬਾਅਦ ਗੁਰੂ ਨੇ ਪ੍ਰਤੱਖ ਵਰਤਣਾ ਸ਼ੁਰੂ ਕਰ ਦਿੱਤਾ। ਜਾਮ ਗੁਰੂ ਹੋਏ ਬਲ, ਧਨੇ ਕਿਆ ਗਾਰ ਬਦਿਜੈ, ਜਾਮ ਗੁਰੂ ਹੋਏ ਬਲ, ਲੱਖ ਬਾਹੇ ਕਿਆ ਕਿਜੈ, ਜੇ ਗੁਰੂ ਨਾਲ ਆ ਕੇ ਖਲੋ ਜਾਏ, ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ, ਲੱਖਾਂ ਬਾਹਾਂ ਨਾਲੋਂ ਵੱਧ ਗੁਰੂ ਦਾ ਬਲ ਨਾਲ ਖਲੋ ਜਾਂਦਾ। ਸਾਧ ਸੰਗਤ, ਗੁਰੂ ਨੇ ਬਖਸ਼ਿਸ਼ ਕਿਰਪਾ ਨਾਲ ਡੁੱਬਦਾ ਹੋਇਆ ਜਹਾਜ਼ ਕਿਨਾਰੇ ਲਾ ਦਿੱਤਾ। ਬਾਬਾ ਮੱਖਣ ਸ਼ਾਹ ਪਹੁੰਚਦੇ ਨੇ, ਉਦੋਂ ਸਾਧ ਸੰਗਤ ਕਿੰਨੀ ਸੂਝ ਬੂਝ ਹੋਏਗੀ। ਅੱਜ ਵੀ ਮੈਂ ਬੇਨਤੀ ਕਰਾਂਗਾ, ਗੁਰਸਿੱਖ ਨੂੰ ਮੰਗਣਾ ਚਾਹੀਦਾ, ਹੇ ਸਤਿਗੁਰੂ ਮੈਨੂੰ ਸੋਝੀ ਦਿਓ, ਮੈਨੂੰ ਅਕਲ ਦਿਓ, ਤਾਂ ਜੋ ਮੈਂ ਗੁਰੂ ਦੀ ਪਹਿਚਾਣ ਅੰਦਰੋਂ ਕਰ ਸਕਾਂ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅੱਜ ਵੀ ਸਿੱਖ ਅਕਲ ਮੰਗੇ, ਮੈਨੂੰ ਇੱਕ ਗੁਰੂ ਦੀ ਯਾਦ ਨਾ ਵਿਸਰੇ। ਬਾਬਾ ਮੱਖਣ ਸ਼ਾਹ ਦੀ ਸੋਚ ਕਿੰਨੀ ਉੱਚੀ ਹੋਏਗੀ, ਉਸ ਵਕਤ 22 ਮੰਜੀਆਂ ਵਿੱਚੋਂ ਗੁਰੂ ਪਛਾਣਨ ਲਈ ਤੁਰ ਪਏ। ਸਾਧ ਸੰਗਤ, ਇੱਥੇ ਤਾਂ ਪ੍ਰਤੱਖ ਪਤਾ ਵੀ ਆਵੇ ਅੱਜ ਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਤਾਂ ਵੀ ਲੋਕੀ ਛੱਡ ਕੇ ਬਸ ਦੱਸ ਦਿਓ ਫਲਾਨੀ ਜਗ੍ਹਾ ਤੇ ਇੱਛਾ ਪੂਰੀਆਂ ਹੋਣੀਆਂ, ਉੱਧਰ ਭੱਜਣ। ਕੋਈ ਕਹਿ ਦੇ ਵੀਰਵਾਰ ਫਲਾਨੀ ਜਗ੍ਹਾ ਤੇ ਮੱਥਾ ਟੇਕਣ ਵਾਲਾ ਕੁਝ ਹੁੰਦਾ, ਅੱਜ ਪਤਾ ਹੋਣ ਦੇ ਬਾਵਜੂਦ ਵੀ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਨੂੰ ਛੱਡ ਕੇ ਦੂਜੇ ਥਾਂ ਮੰਗਣ ਚਲ ਜਾਊਂਗੇ। ਮੈਂ ਇੱਕ ਜਗ੍ਹਾ ਤੇ ਕਥਾ ਕਰਨ ਗਿਆ, ਦਿੱਲੀ ਰੋਡ ਤੇ ਉਹ ਗੁਰਦੁਆਰੇ, ਉਹਨਾਂ ਸਾਧ ਸੰਗਤ ਗੁਰਦੁਆਰੇ ਦਾ ਨਾਮ ਹੀ ਇਸ ਤਰ੍ਹਾਂ ਰੱਖਿਆ ਵੀ ਇੱਥੇ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ, ਤਾਂ ਉਹਦਾ ਨਾਮ ਹੀ ਇਸ ਤਰ੍ਹਾਂ ਧਰ ਦਿੱਤਾ ਉਹਨੇ, ਵਿੱਛਾ ਪੂਰਕ ਗੁਰਦੁਆਰਾ ਜੀ ਹੈ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜੇ ਮੋਹਰੇ ਜਹਾਜ਼ ਖਡੌਣੇ ਰੱਖੇ ਹੋਏ ਨੇ, ਇਹ ਕਾਹਦੇ ਵਾਸਤੇ? ਕਹਿੰਦੇ ਭਾਈ ਸਾਹਿਬ ਖਡੌਣੇ ਨਾ ਪਾਓ। ਮੈਂ ਕਿਉਂ? ਕਹਿ ਲੰਗਾ ਜੀ, ਜਿਹੜਾ ਇੱਥੇ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ। ਤੇ ਮੈਂ ਉਹਨਾਂ ਨੂੰ ਪੁੱਛਿਆ ਲੈਂਦੇ ਕਿੱਥੋਂ ਨੇ? ਕਹਿੰਦੇ ਜੀ ਬਾਹਰ, ਹੁਣ ਬਾਹਰ ਰੇਹੜੀਆਂ ਲੱਗੀਆਂ ਨੇ। ਗੁਸਤਾਖੀ ਮਾਫ, 50 ਰੁਪਏ ਦਾ ਬਾਹਰੋਂ ਖਡੌਣਾ ਜਹਾਜ਼ ਖਰੀਦ ਕੇ ਅੰਦਰ ਗੁਰੂ ਨੂੰ ਚੜਾ ਕੇ ਕੋਈ ਕਵੇ ਵੀਜ਼ਾ ਲੱਗਦਾ? ਤੇ ਮੈਂ ਉਹਨੂੰ ਕਿਹਾ ਜਿਹੜਾ ਵੇਚਣ ਵਾਲਾ ਉਹ ਪਿਛਲੇ ਕਈ ਸਾਲਾਂ ਤੋਂ ਵੇਚਦਾ, ਜੇ ਇੱਕ ਪਲਾਸਟਿਕ ਦਾ ਜਹਾਜ਼ ਚੜਾ ਕੇ ਵੀਜ਼ਾ ਲੱਗਦਾ ਹੋਵੇ, ਸੱਜਣੋ ਇੱਕ ਦਿਨ ਵਿੱਚ ਉਹ ਸਾਰੇ ਚੜਾ ਦੇ, ਪੂਰੀ ਫੈਮਿਲੀ ਕੈਨੇਡਾ PR ਹੋ ਜਾਏ। ਇਸ ਭਰਮ ਭੁਲੇਖੇ ਵਿੱਚ ਨਹੀਂ, ਕਿਉਂ? ਅਸੀਂ ਆਪਣਾ ਹਿਸਾਬ ਕਿਤਾਬ ਚਲਾਇਆ ਵੀ ਲੋਕ ਆਉਂਦੇ ਹੀ ਤਾਂ ਨੇ ਮੋਹਰੇ ਲਿਖ ਦਿਓ ਇੱਥੇ ਇੱਛਾ ਪੂਰੀ ਹੁੰਦੀ। ਇੱਕ ਜਗ੍ਹਾ ਤੇ ਉਹਨਾਂ ਲਿਖ ਕੇ ਲਾਇਆ ਵੀ ਇੱਥੇ ਧਰਨ ਦਾ ਧਾਗਾ ਬੰਨਿਆ ਜਾਂਦਾ, ਇੱਥੇ ਸ਼ੂਗਰ ਦਾ ਧਾਗਾ ਪਾਇਆ ਜਾਂਦਾ। ਹੱਦ ਹੋ ਗਈ ਗੱਲ ਵਾਲੀ, ਸ਼ੂਗਰ ਧਾਗਾ ਪਾਉਣ ਨਾਲ ਹਟ ਸਕਦੀ ਹੈ? ਜੇ ਸ਼ੂਗਰ ਦੀ ਬਿਮਾਰੀ ਧਾਗਾ ਪਾਉਣ ਨਾਲ ਹਟਦੀ ਹੋਵੇ, ਫਿਰ ਦਵਾਈ ਲੈਣ ਦੀ ਕੋਈ ਲੋੜ ਨਹੀਂ। ਸਾਧ ਸੰਗਤ, ਹਾਂ ਇਹ ਤਾਂ ਹੈ ਵੀ ਜੇ ਗੁਰੂ ਦੀ ਨਜ਼ਰ ਹੋ ਜਾਏ, ਗੁਰੂ ਦੀ ਬਾਣੀ ਪੜੋ, ਸੱਜਣੋ 5 ਰੁਪਏ ਦੀ ਦਵਾਈ ਨਾਲ ਵੀ ਆਰਾਮ ਆ ਸਕਦਾ। ਇਹ ਗੁਰੂ ਨੇ ਕਿਹਾ, ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਭਾਈ ਗੁਰੂ ਵਿੱਚ ਆ ਕੇ ਖਲੋ ਜਾਏ, ਦਵਾਈ ਕੰਮ ਕਰਦੀ ਹੈ, ਪਰ ਧਾਗਾ ਤਵੀਤ ਨਹੀਂ ਕਿਤੇ ਵੀ ਲਿਖਿਆ ਹੋਇਆ। ਮੇਰੀ ਕਹਿਣ ਤੋਂ ਮੁਰਾਦ ਬੇਨਤੀ ਇਹ ਹੈ, ਉਸ ਵਕਤ ਬਾਬਾ ਮੱਖਣ ਸ਼ਾਹ ਦੀ ਸੋਚ ਕਿੰਨੀ ਉੱਚੀ ਹੋਏਗੀ। ਬਾਈ ਮੰਜੀਦਾਰ ਬੈਠੇ ਨੇ, ਮਸੰਦ ਰੱਖੇ ਨੇ, ਕੀਰਤਨ ਹੋ ਰਿਹਾ, ਮੇਵੜੇ ਰੱਖੇ ਨੇ, ਬਾਹਰੋਂ ਪੂਰਾ ਭੁਲੇਖਾ ਪੈਂਦਾ ਵੇ ਗੁਰੂ ਹੈ। ਕੱਲੇ ਕੱਲੇ ਦੇ ਡੇਰੇ ਤੇ ਜਾਂਦੇ ਨੇ, ਪਰ ਅੰਦਰ ਦੀ ਸੋਚ, ਅੰਦਰ ਦਾ ਮਨ ਕਹਿੰਦਾ ਇਹ ਗੁਰੂ ਨਹੀਂ ਹੈ। ਪਤਾ ਕਿਉਂ? ਜਿਸ ਗੁਰਸਿੱਖ ਨੂੰ ਅੰਦਰੋਂ ਗੁਰੂ ਨਾਲ ਪ੍ਰੇਮ ਹੋ ਜਾਏ, ਤੁਹਾਡੀ ਅੰਦਰ ਦੀ ਆਤਮਾ ਦੱਸੇਗੀ ਆਹ ਗੱਲ ਮੇਰੇ ਗੁਰੂ ਦੀ ਗੱਲ ਨਹੀਂ ਹੈ, ਆਹ ਉਪਦੇਸ਼ ਮੇਰੇ ਗੁਰੂ ਦਾ ਨਹੀਂ ਹੈ। ਸਾਧ ਸੰਗਤ, ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਜਿਸ ਗੁਰਸਿੱਖ ਨੂੰ ਗੁਰੂ ਨਾਲ ਪਿਆਰ ਹੋ ਜਾਏ, ਉਹ ਗੁਰੂ ਦਾ ਬੋਲ ਸੁਣ ਕੇ ਦੱਸ ਦਿੰਦਾ ਮੇਰੇ ਗੁਰੂ ਦਾ ਬੋਲ ਹੈ। ਉਹਨੂੰ ਕੋਈ ਝੂਠੀ ਬਾਣੀ ਲਿਖ ਕੇ ਵੀ ਕਦੇ ਭਰਮਾ ਨਹੀਂ ਸਕਦਾ। ਕਿਉਂ? ਉਹ ਅੰਦਰੋਂ ਗੁਰੂ ਨਾਲ ਵਿਸ਼ਵਾਸ ਤੇ ਪ੍ਰੇਮ ਕਰਕੇ ਜੁੜ ਗਿਆ। ਜਿਵੇਂ ਇੱਕ ਸੁਹਾਗਣ ਭੈਣ ਹੋਵੇ, ਪਤੀ ਵਰਤਾ ਸੁਹਾਗਣ ਭੈਣ ਹੈ, ਉਹਨੇ ਜੇ ਪਤੀ ਵਰਤਾ ਧਰਮ ਵਿੱਚ ਅੰਦਰੋਂ ਪਰਪੱਕ ਹੈ, ਆਪਾਂ ਸਾਰੇ ਗ੍ਰਸਤੀ ਬੈਠੇ, ਤੁਹਾਡਾ ਇਹ ਤਜਰਬਾ ਰਹੇਗਾ, ਪੜਦਾ ਕਰਦੇ ਹੋ ਪਰਲੇ ਪਾਸੇ, 10 ਬੰਦੇ ਗੱਲਾਂ ਕਰਦੇ ਹੋਣ, 10 ਬੰਦਿਆਂ ਦੀ ਆਵਾਜ਼ ਚੋਂ ਪਤੀ ਵਰਤਾ ਧਰਮ ਰੱਖਣ ਵਾਲੀ ਔਰਤ ਆਵਾਜ਼ ਪਛਾਣ ਲੈ ਗਈ ਕਿ ਆਹ ਜਿਹੜੀ ਆਵਾਜ਼ ਹੈ ਮੇਰੇ ਘਰ ਵਾਲੇ ਦੀ। ਪੜਦੇ ਦੇ ਪਿੱਛੇ 10 ਬੰਦਿਆਂ ਦੇ ਉਪਹਾਸ ਗੱਲਾਂ ਹਾਸੇ ਵਿੱਚੋਂ ਪਤੀ ਵਰਤਾ ਪਛਾਣ ਲੈਂਦੀ ਹੈ ਬੀਬੀ ਕਿ ਆਹ ਆਵਾਜ਼ ਮੇਰੇ ਘਰ ਵਾਲੇ ਦੀ ਆਵਾਜ਼ ਹੈ। ਸਿੱਖਾ, ਤੈਨੂੰ ਅੰਦਰੋਂ ਪ੍ਰੇਮ ਪੈਦਾ ਹੋ ਜਾਏ, ਆਪਣੇ ਆਪ ਪਤਾ ਲੱਗ ਜਾਏਗਾ ਆਹ ਗੱਲ ਮੇਰੇ ਗੁਰੂ ਦੀ ਹੈ ਤੇ ਆਹ ਮਨਮਤ ਹੈ, ਦੱਸਣ ਦੀ ਲੋੜ ਹੀ ਨਹੀਂ ਪਏਗੀ। ਬਾਬਾ ਮੱਖਣ ਸ਼ਾਹ ਦੀ ਸੋਚ ਵੇਖੋ, ਉਸ ਵਕਤ ਕਿੰਨੀ ਬਖਸ਼ਿਸ਼ ਹੋਏ। 22 ਮੰਜੀਆਂ ਪਰ ਤੱਕ ਲੋਕ ਬੈਠੇ ਨੇ ਮੋਰੇ, ਮੇਵੜੇ ਰੱਖੇ, ਅਰਦਾਸੀਆਂ ਨੇ, ਉਸ ਵਕਤ ਰੌਲਾ ਪਿਆ ਹੋਇਆ। ਸਭ ਤੋਂ ਵੱਧ ਪ੍ਰਤਿਸ਼ਠਾ ਉਸ ਵਕਤ ਸਾਧ ਸੰਗਤ ਨਕਲੀ ਦੰਭੀ ਗੁਰੂਆਂ ਦੀ ਹੋ ਰਹੀ। ਪਰ ਜਦੋਂ ਵਹੀਆਂ ਅੱਗੇ ਮੱਥਾ ਟੇਕ ਕੇ ਉਹ ਪੈਸੇ ਰੱਖ ਦਿੱਤੇ, ਅੰਦਰ ਦਾ ਮਨ ਨਹੀਂ ਮੰਨਿਆ ਗੁਰੂ ਨਹੀਂ ਹੋ ਸਕਦਾ। ਕਿਉਂ? ਇੱਕ ਨਿਸ਼ਾਨੀ ਪਤਾ ਸੀ, ਜਿਸ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ, ਜਿਹਨੂੰ ਮਿਲ ਕੇ ਆਨੰਦ ਪ੍ਰਾਪਤ ਹੋਵੇ ਉਹ ਸਤਿਗੁਰੂ ਹੈ। ਕੱਚਿਆਂ ਦੇ ਦਰਸ਼ਨ ਕਰਕੇ ਆਨੰਦ ਨਹੀਂ ਆਇਆ, ਇਹ ਸਤਿਗੁਰੂ ਨਹੀਂ ਹੋ ਸਕਦਾ। ਔਰ ਸਾਧ ਸੰਗਤ, ਜਿੱਥੇ ਸਿਰ ਝੁਕਾਉਂਦਿਆਂ ਫਿਰ ਆਨੰਦ ਮਿਲਿਆ, ਉੱਥੇ ਫਿਰ ਉਸ ਵਕਤ ਗੱਲ ਸੁੱਖਣਾ ਦੀ ਨਹੀਂ ਸੀ, ਗੱਲ ਉਸ ਵਕਤ ਅੰਦਰ ਦੇ ਆਨੰਦ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸੀਸ ਝੁਕਾਉਂਦਿਆਂ ਮਨ ਆਨੰਦ ਨਾਲ ਭਰ ਗਿਆ, ਅੰਦਰੋਂ ਆਵਾਜ਼ ਆਈ ਇਹੀਓ ਸੱਚਾ ਗੁਰੂ ਹੈ। ਕੋਠੇ ਚੜ ਕੇ ਰੌਲਾ ਪਾ ਕੇ ਕਿਹਾ, ਸੱਚਾ ਗੁਰ ਲੱਧੋ ਰੇ, ਸੱਚਾ ਗੁਰ ਲੱਧੋ ਰੇ। ਉਹ ਦੁਨੀਆਂ ਦੇ ਲੋਕੋ, ਸਭ ਕੱਚੇ ਨੇ, ਸੱਚਾ ਗੁਰੂ ਲੱਭ ਗਿਆ। ਉਹ ਗੁਰੂ ਕੌਣ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ। ਸਾਧ ਸੰਗਤ, ਜਦੋਂ ਇਹ ਉਸ ਵਕਤ ਹਾਲਾਤ ਬਣੇ ਹੋਣਗੇ ਵੀ ਗੁਰੂ ਦੇ ਨਾਂ ਤੇ 22 ਮੰਜੀਆਂ ਲੱਗ ਗਈਆਂ, ਬਾਬਾ ਮੱਖਣ ਸ਼ਾਹ ਜੀ ਨੇ ਪ੍ਰਗਟ ਕੀਤਾ, ਮੈਂ ਤੁਹਾਨੂੰ ਅੱਜ ਵੀ ਬੇਨਤੀ ਕਰਾਂਗਾ, ਮੇਰੇ ਗੁਰੂ ਨੇ ਜੇ ਉਸ ਵਕਤ ਤੁਹਾਡੇ ਜਹਾਜ਼ ਚੱਲੇ ਨੇ, ਤੇ ਸੱਜਣੋ ਅੱਜ ਵੀ ਤੁਹਾਡੇ ਕੋਲ ਪੈਸਾ ਘੱਟ ਨਹੀਂ, ਅਰਬਾਂ ਖਰਬਾਂ ਦੇ ਕਾਰੋਬਾਰ ਤੁਹਾਨੂੰ ਅੱਜ ਵੀ ਦਿੱਤੇ ਹੋਏ ਨੇ। ਮੈਂ ਫਰਾਂਸ ਵਿੱਚ ਉਹ ਬੰਦੇ ਵੇਖੇ ਨੇ, ਪੈਰਿਸ ਵਿੱਚ, ਜਿਨ੍ਹਾਂ ਦਾ ਅਰਬਾਂ ਖਰਬਾਂ ਦਾ ਕਾਰੋਬਾਰ ਹੈ ਉਹਨਾਂ ਕੰਟਰੀਆਂ ਵਿੱਚ। ਸਾਧ ਸੰਗਤ, ਇਹ ਸਭ ਕੁਝ ਬਾਬਾ ਮੱਖਣ ਸ਼ਾਹ ਦੀ ਐ ਸਮਝ ਲਓ ਵੀ ਗੁਰੂ ਤੋਂ ਮੰਗੀ ਹੋਈ ਬਖਸ਼ਿਸ਼ ਹੈ, ਜਿਹੜੀ ਅੱਜ ਵੀ ਤੁਹਾਡੇ ਕੋਲ ਹੈ। ਅੱਜ ਵੀ ਗੁਰੂ ਦਾ ਸਿਧਾਂਤ ਤੇ ਗੁਰੂ ਦੀ ਮਰਿਆਦਾ ਖਤਰੇ ਵਿੱਚ ਹੈ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਆਗੂ ਹੋ ਕੇ ਅੱਜ ਵੀ ਬਾਬਾ ਮੱਖਣ ਸ਼ਾਹ ਵਾਲਾ ਰੋਲ ਅਦਾ ਕਰੋ। ਅੱਜ ਕੌਮ ਨੂੰ ਤੁਹਾਡੇ ਪ੍ਰਚਾਰ ਦੀ ਲੋੜ ਹੈ, ਵਿਖਾਵੇ ਦੀ ਲੋੜ ਨਹੀਂ ਹੈ। ਅੱਜ ਕੌਮ ਨੂੰ ਤੁਹਾਡੇ ਪ੍ਰਚਾਰ ਸੰਭਾਲਣ ਦੀ ਲੋੜ ਹੈ। ਅੱਜ ਵੀ ਤੁਹਾਨੂੰ ਅੱਗੇ ਹੋਣਾ ਪਏ, ਆਹ ਨਹੀਂ ਇਕੱਲੇ ਹੁਣ ਸਮਾਗਮ ਕੀਤੇ ਨੇ, ਮੈਂ ਪੂਰੇ ਸਾਲ ਲਈ ਬੇਨਤੀ ਕਰਾਂਗਾ। ਗਿਆਨੀ ਜੀ ਬੈਠੇ ਨੇ, ਉਚੇਚੇ ਤੌਰ ਤੇ ਤੁਹਾਡੇ ਨਾਲ ਆਏ ਨੇ ਉੱਥੇ। ਸਾਧ ਸੰਗਤ, ਅੱਜ ਵੀ ਜ਼ਰੂਰਤ ਹੈ। ਪਤਾ ਕਿਉਂ? ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਦੀ ਦੇਹ ਹੋਣ ਦੇ ਬਾਵਜੂਦ ਦੰਭ ਤੇ ਪਖੰਡ ਕਿੰਨਾ ਵੱਧ ਗਿਆ। ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਰਤ ਰਹੇ ਨੇ, ਮੱਥਾ ਆਪਣੇ ਆਪ ਨੂੰ ਟਕਾ ਰਹੇ ਨੇ। ਅੱਜ ਸਿੱਖਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿੱਧਰ ਜਾਣ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕਿਰਪਾ ਕੇ ਦਸਮ ਪਾਤਸ਼ਾਹ ਸਾਨੂੰ ਗੁਰੂ ਦੇ ਲੜ ਲਾ ਗਏ। ਜੇ ਅੱਜ ਸਾਧ ਸੰਗਤ ਸਾਡੇ ਕੋਲ ਗੁਰੂ ਨਾ ਹੁੰਦਾ, ਇਹ ਕੌਮ ਕਦੋਂ ਦੀ ਖੜ ਜਾ। ਇਹ ਤਾਂ ਕਲਗੀਧਰ ਪਾਤਸ਼ਾਹ ਹੁਕਮ ਕਰ ਗਏ ਕਿ ਗੁਰੂ ਨਹੀਂ ਕੋਈ ਹੋਰ ਹੋ ਸਕਦਾ, ਨਹੀਂ ਤੇ ਜਿੰਨੇ ਰੌਲੇ ਮਰਿਆਦਾ ਦੇ ਪਏ ਨੇ ਤੁਹਾਡੇ ਸਾਹਮਣੇ ਆ ਸਭ ਕੁਝ। ਮੜ ਜਾ ਬੋਲ ਕੇ ਵੇਖੋ ਆ ਫੇਸਬੁੱਕ ਤੇ ਕੀ ਕੁਝ ਚੱਲਦਾ। ਜਿਨ੍ਹਾਂ ਬੰਦਿਆਂ ਨੂੰ ਅਜੇ ਦੋ ਦੋ ਚਾਰ ਚਾਰ ਸਾਲ ਹੋਏ ਨੇ ਬਾਣਾ ਪਾਇਆ, ਉਹ ਬੰਦੇ ਕਮੈਂਟ ਕਰਨ ਪੜ੍ਹ ਕੇ ਵੇਖੋ ਤੁਸੀਂ ਕਮੈਂਟ ਕਿੱਥੇ ਬੋਲੋ। ਸਾਧ ਸੰਗਤ, ਅੱਜ ਸਭ ਲੋਕ ਭੱਟ ਕੇ ਪਏ ਨੇ, ਚੰਗੇ ਵਿਦਵਾਨ ਬੋਲਣ ਤੋਂ ਡਰ ਰਹੇ ਨੇ। ਕਿਉਂ? ਮਾੜਾ ਜਿਹਾ ਬੋਲੋ ਤੁਹਾਨੂੰ ਨਾਲੇ ਲੈਵਲ ਲੱਗ ਜਾਣਾ ਉਹਨਾਂ ਨੇ, ਉਹਨਾਂ ਕੋਲ ਲੈਵਲ ਤਿਆਰ ਪਏ ਨੇ ਲਾਉਣ ਵਾਸਤੇ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਤੁਹਾਨੂੰ ਅੱਜ ਮੋਹਰੀ ਹੋ ਕੇ ਗੁਰਮਤ ਦਾ ਸਹੀ ਪ੍ਰਚਾਰ ਦਸ਼ਾ ਔਰ ਦਿਸ਼ਾ ਜਿਹੜੀ ਹੈ ਉਹ ਸੰਗਤ ਨੂੰ ਦੇਣੀ ਪਏਗੀ। ਅੱਜ ਅੰਮ੍ਰਿਤ ਸੰਚਾਰ ਦੀ ਗੱਲ ਕਰਨੀ ਪਏਗੀ, ਅੱਜ ਸਿੱਖਾਂ ਨੂੰ ਉਹ ਸਿਧਾਂਤ ਨਾਲ ਜੋੜਨਾ ਪਏਗਾ। ਦੁਨੀਆਂ ਚ ਕੋਈ ਇੱਕ ਗੁਰੂ ਨਾਨਕ ਦਾ ਘਰ ਹੈ, ਜਿੱਥੇ ਜਿਹੜੀ ਮਰਿਆਦਾ ਗੁਰੂ ਨੇ ਸਿੱਖਾਂ ਨੂੰ ਦੱਸੀ ਉਹ ਚ ਗੁਰੂ ਵੀ ਰਹਿੰਦਾ। ਜਿਹੜਾ ਅੰਮ੍ਰਿਤ ਪਹਾਨ ਸਿੱਖਾਂ ਨੂੰ ਕਰਾਇਆ ਉਹ ਕਲਗੀਧਰ ਪਾਤਸ਼ਾਹ ਨੇ ਖੁਦ ਵੀ ਕੀਤਾ। ਜਿਹੜੀ ਰਹਿਤ ਸਿੱਖਾਂ ਨੂੰ ਦੱਸੀ ਉਹ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵੀ ਰਹਿੰਦੇ ਨੇ। ਔਰ ਇੱਕੋ ਇੱਕ ਘਰ ਹੈ ਗੁਰੂ ਨਾਨਕ ਦਾ ਜਿੱਥੇ ਅੱਜ ਵੀ ਗਰੀਬਾਂ ਨਿਮਾਣਿਆਂ ਤੇ ਨਿਤਾਣਿਆਂ ਨੂੰ ਮਾਣ ਮਿਲਦਾ। ਨਹੀਂ ਤੇ ਸਾਧ ਸੰਗਤ ਮੈਨੂੰ ਕੋਈ ਦੱਸ ਦਿਓ, ਮੈਂ ਇੱਕ ਦਿਨ ਲਾਈਵ ਬੋਲਿਆ ਅਸੀਂ ਕਿਸੇ ਦੇ ਵਿਰੋਧੀ ਨਹੀਂ, ਚਲੋ ਦੇਹ ਧਾਰੀ ਕੋਈ ਹੋਏਗਾ ਸਭ ਠੀਕ ਹੈ, ਰੱਬ ਦਾ ਨਾਮ ਜਪਾਉਂਦੇ ਹੋਣਗੇ, ਸਾਨੂੰ ਆਪਣੀ ਲੀਕ ਵੱਡੀ ਕਰਨੀ ਚਾਹੀਦੀ ਹੈ, ਪਰ ਇੱਕ ਵੀ ਦੇਹ ਧਾਰੀ ਵਿਖਾ ਦਿਓ ਜਿਹਨੇ ਆਪਣੇ ਪੁੱਤ ਧੀ ਦਾ ਰਿਸ਼ਤਾ ਕਿਸੇ ਸੇਵਾਦਾਰ ਨਾਲ ਕੀਤਾ ਹੋਵੇ। ਇਹ ਗੁਰੂ ਨਾਨਕ ਦਾ ਘਰ ਹੈ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਅਕਬਰ ਆਉਂਦਾ, ਤਿੰਨ ਦਿਨ ਰਹਿੰਦਾ, ਹਿੰਦੁਸਤਾਨ ਦਾ ਬਾਦਸ਼ਾਹ ਹੈ, ਤਿੰਨ ਦਿਨ ਪ੍ਰਸ਼ਾਦਾ ਛਕਦਾ। ਜਿੱਥਾਂ ਬਾਬਾ ਬੁੱਢਾ ਸਾਹਿਬ ਦੀ ਬੀੜ ਹੈ ਉਹ ਜ਼ਮੀਨ ਉਸ ਵਕਤ ਅਕਬਰ ਬਾਦਸ਼ਾਹ ਗੁਰੂ ਦੇ ਨਾਮ ਛੱਡ ਗਿਆ, ਪੰਚਮ ਪਾਤਸ਼ਾਹ ਤੱਕ ਉਹ ਵਿਰਾਨ ਪਈ ਰਹੀ, ਗੁਰੂ ਨੇ ਵਰਤੀ ਨਹੀਂ। ਗੁਰੂ ਅਮਰਦਾਸ ਮਹਾਰਾਜ ਅਕਬਰ ਨੂੰ ਕਹਿੰਦੇ ਨੇ ਜ਼ਮੀਨਾਂ ਦੀ ਲੋੜ ਨਹੀਂ ਹੈ, ਉਹਨਾਂ ਮਹਾਰਾਜ ਹੁਕਮ ਕਰੋ ਕੀ ਚਾਹੀਦਾ। ਪਾਤਸ਼ਾਹ ਨੇ ਇੱਕੋ ਗੱਲ ਕਹੀ, ਤੂੰ ਰਾਜਾ ਆ, ਰਾਜਿਆਂ ਵਾਲੇ ਕੰਮ ਕਰ। ਮਹਾਰਾਜ ਦੱਸੋ ਗੋਇੰਦਵਾਲ ਸਾਹਿਬ ਬਹਿ ਕੇ ਪਾਤਸ਼ਾਹ ਨੇ ਕਿਹਾ ਤੂੰ ਹੁਕਮ ਕਰਕੇ ਤੇਰੇ ਰਾਜ ਵਿੱਚ ਔਰਤਾਂ ਤੇ ਤਸ਼ੱਦਦ ਹੋ ਰਿਹਾ, ਇੱਕ ਔਰਤ ਦਾ ਪਤੀ ਮਰ ਜਾਂਦਾ ਉਹਨੂੰ ਧੱਕੇ ਨਾਲ ਚੁੱਕ ਕੇ ਚਿਖਾ ਵਿੱਚ ਸਾੜ ਦਿੰਦੇ, ਜੇ ਔਰਤ ਪਤੀ ਮਰਨ ਤੋਂ ਬਾਅਦ ਔਰਤ ਨੂੰ ਚਿਖਾ ਵਿੱਚ ਸਾੜਿਆ ਜਾਂਦਾ ਬੰਦੇ ਨੂੰ ਕਿਉਂ ਨਹੀਂ, ਜੇ ਔਰਤ ਮਰਨ ਤੋਂ ਬਾਅਦ ਬੰਦੇ ਨੂੰ ਜਿਉਣ ਦਾ ਹੱਕ ਹੈ ਤੇ ਔਰਤ ਨੂੰ ਹੱਕ ਕਿਉਂ ਨਹੀਂ। ਸਤੀ ਪ੍ਰਥਾ ਬੰਦ ਕਰ, ਉਹਨੇ ਉਸੇ ਵਕਤ ਬੰਦ ਕੀਤੀ। ਕੁੰਡ ਪ੍ਰਥਾ ਬੰਦ ਕਰ, ਉਸੇ ਵਕਤ ਹੁਕਮ ਜਾਰੀ ਕੀਤਾ। ਗੋਇੰਦਵਾਲ ਸਾਹਿਬ ਬਹਿ ਕੇ ਕਿਹਾ ਬਾਲ ਵਿਆਹ ਪ੍ਰਥਾ ਅੱਜ ਤੋਂ ਬਾਅਦ ਮੇਰੇ ਰਾਜ ਚ ਖਤਮ, ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਮੰਨਦਾ ਹੋਵੇ ਹਿੰਦੁਸਤਾਨ ਦਾ ਬਾਦਸ਼ਾਹ ਹੱਥ ਜੋੜ ਕੇ ਕਵੇ ਜੋ ਕਹੋ ਮਹਾਰਾਜ ਉਹ ਕਰਦੇ ਨੇ, ਤੇ ਜਿੱਦਣ ਮੇਰਾ ਗੁਰੂ ਅਮਰਦਾਸ ਸੱਚਾ ਪਾਤਸ਼ਾਹ ਆਪਣੀ ਧੀ ਦਾ ਰਿਸ਼ਤਾ ਕਰਦਾ ਉਦਣ ਕੋਈ ਅਮੀਰ ਘਰ ਨਹੀਂ ਲੱਭਿਆ, ਜਿਹਨੂੰ ਲੋਕ ਕਹਿੰਦੇ ਯਤੀਮ ਹੈ, ਅਨਾਥ ਹੈ, ਘੁੰਗੜੀਆਂ ਵੇਚਣ ਵਾਲੇ ਕੁੱਲੀ ਵਿੱਚ ਰਹਿੰਦੇ, ਉਹਨੂੰ ਪਾਤਸ਼ਾਹ ਨੇ ਸੱਦ ਕੇ ਆਵਾਜ਼ ਦੇ ਕੇ ਕਿਹਾ ਬਾਬਾ ਬੁੱਢਾ ਸਾਹਿਬ ਮਾਈ ਅੰਬੋ ਨੂੰ ਬੁਲਾ ਕੇ ਲਿਆ। ਮਹਾਰਾਜ ਜੇਠੇ ਦੀ ਨਾਨੀ ਨੂੰ? ਹਾਂ ਮਹਾਰਾਜ। ਸਤਿਗੁਰੂ ਜੀ ਜੇਠੇ ਦੀ ਨਾਨੀ ਨੂੰ ਕਿਉਂ ਬੁਲਾਉਣਾ ਹੈ? ਪਾਤਸ਼ਾਹ ਨੇ ਕਿਹਾ ਨਹੀਂ, ਬੁਲਾ ਕੇ ਲਿਆ। ਜਦੋਂ ਉਸ ਮਾਈ ਨੂੰ ਸੱਦਣ ਗਏ ਨਾ, ਇਤਿਹਾਸ ਕਹਿੰਦੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਾਈ ਤੈਨੂੰ ਗੁਰੂ ਅਮਰਦਾਸ ਸਾਹਿਬ ਨੇ ਬੁਲਾਇਆ, ਕੋਈ ਜ਼ਰੂਰੀ ਗੱਲ ਕਰਨੀ ਤੇਰੇ ਨਾਲ। ਬੁੱਢੜੀ ਮਾਈ ਦੇ ਹੱਥ ਕੰਬਣ ਲੱਗ ਪਏ, ਅੱਖਾਂ ਭਰ ਗਈਆਂ, ਮਨ ਚਾਹਿਆ ਮੇਰਾ ਦੋਤਰਾ ਰੋਜ਼ ਸੇਵਾ ਕਰਦਾ ਗੁਰੂ ਅਮਰ ਸਾਹਿਬ ਦੇ ਦਰਬਾਰ ਵਿੱਚ, ਕਿਤੇ ਕੋਈ ਗਲਤੀ ਨਾ ਹੋ ਗਈ ਹੋਵੇ, ਜਵਾਨ ਪੁੱਤ ਹੈ ਕਿਤੇ ਕੋਈ ਸੇਵਾ ਕਰਦੇ ਗਲਤੀ ਨਾ ਹੋ ਗਈ ਹੋਵੇ। ਬਾਬੇ ਬੁੱਢੇ ਨੂੰ ਹੱਥ ਜੋੜ ਕੇ ਮਾਈ ਨੇ ਕਿਹਾ ਜੇ ਮੇਰੇ ਦੋਤਰੇ ਤੋਂ ਗਲਤੀ ਹੋਈ ਤੇ ਮੈਨੂੰ ਮਾਫ਼ ਕਰ ਦਿਓ। ਬਾਬੇ ਬੁੱਢੇ ਨੇ ਕਿਹਾ ਮੈਨੂੰ ਨਹੀਂ ਪਤਾ, ਬਸ ਕੋਈ ਜ਼ਰੂਰੀ ਗੱਲ ਵਾਸਤੇ ਤੈਨੂੰ ਸੱਦਿਆ। ਡਰਦੀ ਡਰਦੀ ਮਾਈ ਗੁਰੂ ਦੇ ਦਰਬਾਰ ਵਿੱਚ ਆਉਂਦੀ। ਧੰਨ ਗੁਰੂ ਅਮਰਦਾਸ ਮਹਾਰਾਜ ਅੱਗੇ ਹੱਥ ਜੋੜ ਪਹਿਲਾਂ ਹੀ ਬੋਲਣ ਲੱਗ ਪਈ, ਮਹਾਰਾਜ ਮੇਰੇ ਦੋਤੇ ਤੋਂ ਕੋਈ ਗਲਤੀ ਹੋਈ ਹੈ, ਜੇ ਮੇਰੇ ਜੇਠੇ ਨੇ ਕੋਈ ਗਲਤੀ ਕੀਤੀ ਹੈ ਮੈਂ ਮਾਫ਼ੀ ਮੰਗਦੀ। ਪਾਤਸ਼ਾਹ ਬਿਨਾਂ ਮਾਂ ਪਿਓ ਤੋਂ ਪਲਿਆ, ਇਹ ਕੁੰਗਣੀਆਂ ਵੇਚ ਕੇ ਮੈਨੂੰ ਵੀ ਪਾਲਦੇ, ਮਹਾਰਾਜ ਜੇ ਕੋਈ ਗਲਤੀ ਹੋਈ ਮਾਫ਼ ਕਰ ਦਿਓ। ਸ੍ਰੀ ਗੁਰੂ ਅਮਰਦਾਸ ਮਹਾਰਾਜ ਉੱਠ ਖਲੋਤੇ, ਅਦਬ ਨਾਲ ਕਿਹਾ ਤੇਰੇ ਦੋਤਰੇ ਤੋਂ ਕੋਈ ਗਲਤੀ ਨਹੀਂ ਹੋਈ। ਮਾਈ ਤੈਨੂੰ ਪਤਾ ਕਿਉਂ ਸੱਦਿਆ? ਅਸੀਂ ਤੇਰੇ ਦੋਤਰੇ ਨਾਲ ਆਪਣੀ ਧੀ ਭਾਨੀ ਦਾ ਰਿਸ਼ਤਾ ਕਰਨਾ। ਸਾਧ ਸੰਗਤ ਲੋਕੀ ਹੈਰਾਨ ਹੋ ਗਏ, ਜਿਸ ਗੁਰੂ ਕੋਲ ਹਿੰਦੁਸਤਾਨ ਦਾ ਬਾਦਸ਼ਾਹ ਅੱਗੇ ਤਿੰਨ ਤਿੰਨ ਦਿਨ ਬਹਿੰਦਾ ਉਹ ਗੁਰੂ ਆਪਣੀ ਧੀ ਦਾ ਰਿਸ਼ਤਾ ਘੁੰਗੜੀਆਂ ਵੇਚਣ ਵਾਲੇ ਨਾਲ? ਮਾਤਾ ਮਨਸਾ ਦੇਵੀ ਨੇ ਕਹਿਤਾ ਮਹਾਰਾਜ ਘਰੋਂ ਦਾ ਛੋਟ ਹੈ, ਕੁੱਲੀ ਚ ਰਹਿੰਦੇ ਨੇ, ਸਿਰ ਤੇ ਸਾਰਾ ਦਿਨ ਛਾਬਾ ਚੁੱਕ ਕੇ ਘੁੰਗੜੀਆਂ ਵੇਚਣੇ। ਔਰ ਸਾਧ ਸੰਗਤ ਉਦਣ ਪਾਤਸ਼ਾਹ ਨੇ ਕਿਹਾ ਸੀ ਮਨਸਾ ਦੇਵੀ ਲੋਕਾਂ ਦੀ ਨਜ਼ਰ ਨਾਲ ਨਾ ਵੇਖ, ਮੇਰੀਆਂ ਨਜ਼ਰਾਂ ਨਾਲ ਵੇਖ, ਜੇਠਾ ਜਤੀਮ ਨਹੀਂ ਹੈ, ਜੇਠੇ ਦਾ ਘਰ ਛੋਟਾ ਨਹੀਂ ਹੈ, ਇੱਕ ਦਿਨ ਜੇਠੇ ਦਾ ਘਰ ਇੰਨਾ ਵੱਡਾ ਬਣਨਾ ਹੈ ਕੁੱਲ ਦੁਨੀਆ ਹੱਥ ਜੋੜ ਕੇ ਕਹੇਗੀ ਡਿੱਠੇ ਸਭੇ ਥਾਵ ਨਹੀਂ ਤੁਦ, ਜਿਹਾ ਵਧੋ ਪੁਰਖ ਵਧਾਦੇ ਤਾਂ ਤੂੰ ਸੋਹਿਆ, ਇਹਦੇ ਸਿਰ ਤੇ ਛਾਬਾ ਨਹੀਂ ਹੈ, ਇੱਕ ਦਿਨ ਦੀਨ ਦੁਨੀ ਦਾ ਛਤਰ ਚੁੱਲਣੇ। ਸਾਧ ਸੰਗਤ ਅੱਜ ਕੋਈ ਦੱਸੋ ਮੌਕੇ ਦਾ ਕੋਈ ਦੇਹ ਧਾਰੀ ਗੁਰੂ ਆਪਣੇ ਬੱਚਿਆਂ ਦਾ ਰਿਸ਼ਤਾ ਕਰਕੇ ਵਿਖਾਵੇ ਕਿਸੇ ਸੇਵਾ ਦਾ। ਕੱਲੇ ਇੱਥੇ ਬਸ ਨਹੀਂ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੰਜ ਭਰਾਵਾਂ ਦੀ ਇਕਲੌਤੀ ਭੈਣ ਹੈ ਬੀਬੀ ਵੀਰੋ। ਪੰਜ ਭਰਾ ਕੌਣ ਨੇ? ਬਾਬਾ ਗੁਰਦਿੱਤਾ ਸਾਹਿਬ, ਬਾਬਾ ਅਣੀ ਰਾਏ, ਬਾਬਾ ਟੱਲ ਰਾਏ, ਬਾਬਾ ਸੂਰਜਮਲ, ਪੰਜਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਪੰਜ ਭਰਾਵਾਂ ਦੀ ਇਕਲੌਤੀ ਭੈਣ ਬੀਬੀ ਵੀਰੋ, ਛੇਵੇਂ ਪਾਤਸ਼ਾਹ ਦੀ ਇਕਲੌਤੀ ਧੀ, ਜਿੱਦਣ ਰਿਸ਼ਤਾ ਕਰਨਾ ਸੀ ਨਾ ਉਦਣ ਭਰੀ ਸੰਗਤ ਦੀਵਾਨ ਵਿੱਚ ਜਿਹੜਾ ਬੰਦਾ ਚਾਰ ਦਿਨ ਆ ਕੇ ਖਾਲੀ ਹੱਥ ਮੱਥਾ ਟੇਕਦਾ ਰਿਹਾ, ਚਿੱਤ ਵਿੱਚ ਆਇਆ ਕੁਝ ਮੰਗਣਾ ਗੁਰੂ ਕੋਲੋਂ, ਮੇਰੇ ਘਰ ਦੀ ਗਰੀਬੀ ਦੂਰ ਹੋ ਜਾਏ, ਮੇਰੇ ਧੀਆਂ ਪੁੱਤ ਵੱਡੇ ਹੋ ਗਏ ਨੇ, ਕੱਲ ਰਿਸ਼ਤਾ ਕਿੱਥੇ ਕਰਾਂਗਾ। ਅੱਜ ਸੰਗਤ ਵਿੱਚ ਚਾਰੇ ਦਿਨ ਸੋਚਦਾ ਰਿਹਾ, ਮੰਗਣਾ ਹੋਇਆ। ਸਾਧ ਸੰਗਤ ਜਗਰਾਉਂ ਦੇ ਨਾਲ ਪਿੰਡ ਹੈ, ਮੱਲਾ ਪਿੰਡ। ਜਦੋਂ ਸਾਧ ਸੰਗਤ ਉਸ ਮੱਲੇ ਪਿੰਡ ਦਾ ਉਹ ਸਿੱਖ ਭਾਈ ਧਰਮਾ ਸੰਗਤ ਵਿੱਚ ਬਹਿ ਕੇ ਚਾਰੇ ਦਿਨ ਸੋਚਦਾ ਰਿਹਾ ਗੁਰੂ ਕੋਲੋਂ ਮੰਗਣਾ, ਮੰਗ ਨਾ ਸਕਿਆ। ਪਾਤਸ਼ਾਹ ਉੱਠ ਕੇ ਚੱਲਣ ਲੱਗੇ, ਸਾਰੀ ਸੰਗਤ ਵਿੱਚ ਖੜੇ ਧਰਮੇ ਨੂੰ ਪਾਤਸ਼ਾਹ ਨੇ ਪਛਾਣ ਕੇ ਬੁਲਾ ਲਿਆ, ਭਾਈ ਧਰਮੇ ਕਿਵੇਂ, ਘਰ ਠੀਕ ਹੈ ਸਭ? ਕਹਿੰਦੇ ਮਹਾਰਾਜ ਸਭ ਕੁਝ ਠੀਕ ਹੈ। ਕਹਿੰਦੇ ਦੱਸ ਕੀ ਚਾਹੀਦਾ? ਉਹ ਅੱਖਾਂ ਭਰ ਕੇ ਰੋ ਪਿਆ, ਮਹਾਰਾਜ ਇੰਨੀ ਸੰਗਤ ਚੋਂ ਮੇਰਾ ਨਾਮ ਲੈ ਕੇ ਬੁਲਾਇਆ, ਇਸ ਤੋਂ ਉੱਪਰ ਹੋਰ ਮੈਨੂੰ ਕੁਝ ਚਾਹੀਦਾ? ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਤੁਸੀਂ ਸਭ ਕੁਝ ਦੇ ਦਿੱਤਾ। ਇੰਨੀਆਂ ਸੰਗਤਾਂ ਚੋਂ ਇੱਕ ਗਰੀਬ ਨਿਮਾਣੇ ਜਿਹਨੂੰ ਤੁਸੀਂ ਆਵਾਜ਼ ਦੇ ਕੇ ਬੁਲਾਇਆ, ਮੇਰਾ ਨਾਮ ਤੁਹਾਨੂੰ ਯਾਦ ਹੈ, ਇਸ ਤੋਂ ਵੱਡੀ ਹੋਰ ਕੀ ਬਖਸ਼ਿਸ਼ ਚਾਹੀਦੀ? ਪਾਤਸ਼ਾਹ ਮੈਂ ਕੀ ਮੰਗਣੇ, ਚਾਰ ਦਿਨ ਹੋ ਗਏ ਮੈਂ ਖਾਲੀ ਹੱਥ ਮੱਥਾ ਟੇਕਿਆ। ਸਤਿਗੁਰਾਂ ਦੁਹਰਾ ਕੇ ਕਿਹਾ, ਜੇ ਤੂੰ ਨੀ ਮੰਗਣਾ ਫਿਰ ਅਸੀਂ ਕੁਝ ਮੰਗ ਲੈਂਦੇ। ਸਭ ਵੇਖਣ ਲੱਗ ਪਏ ਇਸ ਤੋਂ ਗੁਰੂ ਨੇ ਕੀ ਮੰਗਣਾ। ਪਾਤਸ਼ਾਹ ਨੇ ਕਿਹਾ, ਧਰਮੇ ਅਸੀਂ ਕੁਝ ਮੰਗ ਲਈਏ? ਅੱਖਾਂ ਭਰ ਕੇ ਰੋ ਪਿਆ, ਮਹਾਰਾਜ ਮੈਂ ਕੀ ਦੇਣਾ ਗਰੀਬ ਨੇ, ਖਾਲੀ ਹੱਥ ਚਾਰ ਦਿਨ ਹੋ ਗਏ ਮੱਥਾ ਟੇਕਦੇ, ਇੱਕ ਵੀ ਪੈਸਾ ਕੋਲ ਨਹੀਂ ਹੈ, ਘਰ ਚ ਗਰੀਬੀ ਬਹੁਤ ਹੈ। ਬਸ ਤੁਹਾਡੀ ਨਜ਼ਰ ਹੈ, ਤੁਸੀਂ ਸਿੱਖੀ ਸੇਵਕੀ ਦਿੱਤੀ ਹੈ, ਆਪਣੀ ਸੇਵਾ ਚਲਾਇਆ। ਛੇਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਕਿਹਾ, ਧਰਮੇ ਤੇਰੇ ਕੋਲੋਂ ਕੁਝ ਮੰਗਣ ਲੱਗੇ, ਇਨਕਾਰ ਨਾ ਕਰੀ, ਮਹਾਰਾਜ ਹੁਕਮ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ, ਕਹਿੰਦੇ ਮੈਂ ਆਪਣੀ ਇਕਲੌਤੀ ਧੀ, ਪੰਜ ਭਰਾਵਾਂ ਦੀ ਇਕਲੌਤੀ ਭੈਣ, ਆਪਣੀ ਧੀ ਵੀਰੋ ਦਾ ਰਿਸ਼ਤਾ ਤੇਰੇ ਪੁੱਤਰ ਸਾਧੂ ਨਾਲ ਕਰਨਾ, ਦੱਸ ਤੈਨੂੰ ਪ੍ਰਵਾਨ ਹੈ ਕਿ ਨਹੀਂ ਪ੍ਰਵਾਨ? ਸਾਰੀ ਸੰਗਤ ਵਿੱਚ ਰੋ ਪਿਆ, ਮਹਾਰਾਜ ਕਿਉਂ ਨਹੀਂ ਪ੍ਰਵਾਨ? ਪਰ ਮੈਂ ਗਰੀਬ ਬਹੁਤ ਹੈ ਮਹਾਰਾਜ, ਘਰ ਮੇਰਾ ਛੋਟਾ ਹੈ, ਤੁਸੀਂ ਮਹਿਲਾਂ ਵਿੱਚ ਰਹਿਣ ਵਾਲੇ, ਮੈਂ ਇੱਕ ਨਿਮਾਣਾ ਜਿਹਾ ਗਰੀਬ ਸਿੱਖ। ਛੇਵੇਂ ਪਾਤਸ਼ਾਹ ਨੇ ਪਿਆਰ ਨਾਲ ਮੋਢੇ ਤੇ ਹੱਥ ਧਰ ਕੇ ਕਿਹਾ ਸੀ, ਧਰਮਿਆ ਸਾਨੂੰ ਸਿੱਖੀ ਚਾਹੀਦੀ ਹੈ, ਅਮੀਰ ਲੋਕ ਨਹੀਂ, ਸਾਨੂੰ ਹਿਰਦੇ ਦੀ ਭਾਵਨਾ ਵਾਲੇ ਚਾਹੀਦੇ ਨੇ, ਸਾਨੂੰ ਹੀਰਿਆਂ ਵਾਲੇ ਲੋਕ ਨਹੀਂ। ਉਦੋਂ ਪਾਤਸ਼ਾਹ ਨੇ ਇੱਕ ਬਚਨ ਕਿਹਾ, ਇਸੇ ਵਕਤ ਸਗਨ ਦਾ ਸਮਾਨ ਮੰਗਾਓ, ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਨੂੰ ਸਗਨ ਪਾਈਏ। ਸਾਰੀ ਸੰਗਤ ਬਹਿ ਗਈ, ਬਾਬਾ ਬੁੱਢਾ ਸਾਹਿਬ ਨੇ ਸਮਾਨ ਲਿਆਂਦਾ। ਜਦੋਂ ਸਗਨ ਦਾ ਸਮਾਨ ਪਾਉਣ ਲੱਗੇ, ਉਦੋਂ ਭਾਈ ਧਰਮਾ ਕੋਲ ਖਲੋਤਾ ਰੋ ਰਿਹਾ ਸੀ, ਇੱਕ ਗੱਲ ਉੱਚੀ ਆਵਾਜ਼ ਚ ਕਹੀ, ਉਹ ਦੁਨੀਆਂ ਦੇ ਲੋਕੋ, ਮੈਂ ਅੱਜ ਤੱਕ ਸੁਣਦਾ ਰਿਹਾ ਗੁਰੂ ਗਰੀਬ ਨਵਾਜ਼ ਹੈ, ਗੁਰੂ ਗਰੀਬ ਨਵਾਜ਼ ਹੈ, ਅੱਜ ਮੈਂ ਅੱਖਾਂ ਨਾਲ ਵੇਖ ਲਿਆ, ਇਹਨੂੰ ਕਹਿੰਦੇ ਨੇ ਗਰੀਬ ਨਵਾਜ਼, ਜਿਹਦੇ ਦਮੜਾ ਪੱਲੇ ਨਾ ਹੋਵੇ, ਅੱਜ ਗੁਰੂ ਆਪਣੀ ਧੀ ਨਾਲ ਲੜ ਮੇਰੇ ਪੁੱਤਰ ਨੂੰ ਫੜਾ ਦੇ। ਇਸ ਤੋਂ ਉੱਪਰ ਹੋਰ ਕੀ ਹੋਣਾ ਚਾਹੀਦਾ? ਇਸ ਤੋਂ ਉੱਪਰ ਹੋਰ ਦੁਨੀਆਂ ਵਿੱਚ ਗਰੀਬ ਨਵਾਜ਼ ਕੌਣ ਹੁੰਦਾ? ਹੱਥ ਜੋੜ ਕੇ ਕਿਹਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ਼ ਗੁਸਈਆਂ ਮੇਰਾ ਮੱਥ ਹੈ ਸ਼ਦਰ ਧਰੇ। ਸਾਧ ਸੰਗਤ ਅੱਜ ਜ਼ਰੂਰਤ ਹੈ, ਸਾਡੇ ਅੰਦਰ ਪਹਿਲਾਂ ਸੂਝ ਬੂਝ ਸੋਚ ਬਾਬੇ ਮੱਖਣ ਸ਼ਾਹ ਵਰਗੀ ਹੋਵੇ, ਸਾਡੇ ਅੰਦਰ ਵਿਸ਼ਵਾਸ ਬਾਬੇ ਮੱਖਣ ਸ਼ਾਹ ਵਰਗਾ ਹੋਵੇ। ਇਹ ਨਾ ਹੋਵੇ ਮੱਥਾ ਇੱਥੇ ਵੀ ਟੇਕਿਆ ਤੇ ਜੇ ਕਿਤੇ ਲੋੜ ਪੈ ਗਈ ਹੋਰ ਪਾਸੇ ਵੀ ਤੁਰੇ ਫਿਰਦੇ, ਅੱਜ ਵੀਰਵਾਰ ਕਿਤੇ ਹੋਰ, ਮੰਗਲਵਾਰ ਹੋਰ, ਸ਼ਨੀਵਾਰ ਹੋਰ, ਸੋਮਵਾਰ ਹੋਰ, ਲੋਕਾਂ ਦੇ ਦਿਨ ਮੁੱਕ ਜਾਂਦੇ ਨੇ ਪਰ ਸਾਧ ਸੰਗਤ ਮੱਥੇ ਟੇਕਣ ਵਾਲੀ ਜਗ੍ਹਾ ਨਹੀਂ ਮੁੱਕਦੀ। ਇੱਕ ਜਗ੍ਹਾ ਤੇ ਵਿਸ਼ਵਾਸ ਰੱਖੋ, ਫਿਰ ਜੋ ਮੰਗੋਗੇ ਇਸ ਘਰ ਵਿੱਚੋਂ ਮਿਲਦਾ ਹੈ। ਔਰ ਸਾਧ ਸੰਗਤ ਇਹਦੇ ਵਾਸਤੇ ਹੁਣ ਇਹ ਵਿਸ਼ਵਾਸ ਅੰਦਰ ਪੈਦਾ ਹੋਵੇ ਕੀ ਕਰਨਾ ਚਾਹੀਦਾ? ਇੱਕ ਛੋਟਾ ਜਿਹਾ ਨੁਕਤਾ ਸੁਣਿਓ ਧਿਆਨ ਨਾਲ, ਵਿਸ਼ਵਾਸ ਪੈਦਾ ਹੋ ਜਾਏ ਅੰਦਰ ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਉਹਦੇ ਵਾਸਤੇ ਵਿਸ਼ਵਾਸ ਕਰਨ ਵਾਲੇ ਸਿੱਖਾਂ ਦੀ ਸੰਗਤ ਕਰਨੀ ਪਏਗੀ, ਉਹਦੇ ਵਾਸਤੇ ਨਾਮ ਜਪਣ ਵਾਲਿਆਂ ਦੀ ਸੰਗਤ ਚਾਹੀਦੀ ਹੈ। ਜਿਹਦਾ ਚਿੱਤ ਸੁਰਤ ਸ਼ਬਦ ਵਿੱਚ ਨਹੀਂ ਜੁੜਦੀ, ਉਹ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠੇ ਸੁਰਤ ਜੁੜਨ ਲੱਗ ਜਾਏਗੀ। ਜਿਹਦੀ ਸੁਰਤ ਵਿਸ਼ਵਾਸ ਤੋਂ ਖਾਲੀ ਹੈ, ਇੱਕ ਨੁਕਤਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕਹਿਦਾ, ਇੱਕ ਪਾਤਸ਼ਾਹ ਨੇ ਦਰਖਤ ਦਾ ਜ਼ਿਕਰ ਕੀਤਾ, ਜਿਹਦਾ ਹਾਈਟ ਛੋਟੀ ਹੈ ਪਰ ਵਡਿਆਈ ਵੱਡੀ ਹੈ, ਕੱਦ ਛੋਟਾ ਹੈ ਵਡਿਆਈ ਵੱਡੀ ਹੈ, ਉਹਨੂੰ ਬਾਵਨ ਚੰਦਨ ਕਹਿੰਦੇ ਨੇ। ਔਰ ਦੂਜੇ ਪਾਸੇ ਪਾਤਸ਼ਾਹ ਨੇ ਕਿਹਾ, ਇੱਕ ਦਰਖਤ ਉੱਚਾ ਬਹੁਤ ਹੈ ਪਰ ਸੱਜਣੋ ਉਹਦੇ ਵਿੱਚ ਚੰਦਨ ਦੀ ਖੁਸ਼ਬੂ ਸਮਾਉਂਦੀ ਨਹੀਂ, ਚੰਦਨ ਦੀ ਖੁਸ਼ਬੂ ਬਾਕੀ ਸਾਰਿਆਂ ਚ ਆ ਜਾਏਗੀ। ਇਵਨ ਇੱਥੋਂ ਤੱਕ ਸਿੰਬਲ ਦੇ ਰੁੱਖ ਨੂੰ ਫਲ ਹੀਣ ਦੱਸਿਆ, ਕੰਮ ਨਾ ਆਵੇ ਪੱਤ ਲਿਖਿਆ, ਤਾਂ ਵੀ ਉਹਦੇ ਵਿੱਚ ਚੰਦਨ ਦੀ ਖੁਸ਼ਬੂ ਭਰ ਸਕਦੀ ਹੈ। ਇੱਕ ਦਰਖਤ ਏਦਾਂ ਦਾ ਜਿਹਦੇ ਵਿੱਚ ਚੰਦਨ ਦੀ ਖੁਸ਼ਬੂ ਨਹੀਂ ਭਰਦੀ, ਉਹਦਾ ਨਾਮ ਲਿਖਿਆ ਬਾਂਸ। ਪਤਾ ਕਿਉਂ? ਇੱਕ ਨੰਬਰ ਤੇ ਬਾਂਸ ਵਿੱਚੋਂ ਪੁੱਲ ਹੈ, ਭਾਵ ਖਾਲੀ ਹੈ, ਸਿੱਖਾਂ ਸ਼ਰਧਾ ਤੋਂ ਖਾਲੀ ਆਏਗਾ ਇੱਥੋਂ ਕੁਝ ਵੀ ਨਹੀਂ ਮਿਲੇਗਾ। ਜੇ ਸ਼ਰਧਾ ਤੋਂ ਖਾਲੀ ਆਏਗਾ ਹਿਰਦੇ ਚ ਸ਼ਰਧਾ ਨਹੀਂ ਤੇ ਕੁਝ ਵੀ ਨਹੀਂ ਮਿਲੇਗਾ। ਦੂਜਾ ਬਾਂਸ ਨੂੰ ਇੱਕ ਇੱਕ ਗਿੱਠ ਉੱਤੇ ਗੰਢਾਂ ਨੇ, ਜੇ ਤੇਰੇ ਚਿੱਤ ਵਿੱਚ ਬੇਵਿਸ਼ਵਾਸੀ ਦੀ ਗੰਢ ਪੈਦਾ ਹੋ ਗਈ ਤੈਨੂੰ ਗੁਰੂ ਕੋਲੋਂ ਕੁਝ ਨਹੀਂ ਮਿਲੇਗਾ। ਬਸ ਸ਼ਰਧਾ ਤੋਂ ਖਾਲੀ ਨਾ ਆਈ ਤੇ ਵਿਸ਼ਵਾਸ ਦੀ ਬੇਵਿਸ਼ਵਾਸੀ ਦੀ ਗੰਢ ਨਾ ਲੈ ਕੇ ਆਈ। ਤੇਰੇ ਅੰਦਰ ਇੱਕੋ ਜਿਹਾ ਵਿਸ਼ਵਾਸ ਹੋਵੇ, ਜੋ ਮੰਗ ਲੈਗਾ ਉਹ ਮਿਲੇਗਾ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਜੇ ਵਿਸ਼ਵਾਸ ਨਾ ਰਿਹਾ ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਇਸ ਲਈ ਬਾਬੇ ਮੱਖਣ ਸ਼ਾਹ ਵਰਗਾ ਵਿਸ਼ਵਾਸ ਹੋਵੇ ਕਿ ਮੈਂ ਆਪਣੇ ਗੁਰੂ ਅੱਗੇ ਵਿਸ਼ਵਾਸ ਰੱਖ ਕੇ ਅਰਦਾਸ ਕੀਤੀ ਜਹਾਜ਼ ਭਾਰ ਲੰਘ ਗਿਆ। ਗੁਰੂ ਤੇ ਵਿਸ਼ਵਾਸ ਚਾਹੀਦਾ, ਇਹ ਨੀ ਵੀ ਇੱਧਰ ਵੀ ਕਰ ਲਏ ਪੰਜੀ ਸੱਤੀ ਦਿਨ ਕਿਤੇ ਹੋਰ ਅਰਦਾਸ ਕਰ ਲਈ। ਮੈਂ ਤਾਂ ਸਿੱਧੀ ਜੀ ਗੱਲ ਕਹਿੰਦਾ ਹੁੰਦਾ, ਕਣਕ ਬੀਜੀ ਹੈ ਸੱਜਣੋ, 6 ਮਹੀਨੇ ਸਬਰ ਰੱਖਣਾ ਪੈਂਦਾ, ਕਿਲੋਆਂ ਚ ਬੀਜ ਕੇ ਕੁਇੰਟਲਾਂ ਵੀ ਟਰਾਲੀਆਂ ਭਰ ਕੇ ਕੱਢੀ ਦੀ। ਸਿੱਖਾ ਤੂੰ ਸਬਰ ਤੇ ਵਿਸ਼ਵਾਸ ਰੱਖ, ਜੋ ਮੰਗ ਲੈਂਦਾ ਉਹ ਕੁਝ ਇਸ ਘਰ ਤੋਂ ਮਿਲੇਗਾ। ਅੱਜ ਸਾਧ ਸੰਗਤ ਅਸੀਂ ਬੇਵਿਸ਼ਵਾਸੀ ਜ਼ਿਆਦਾ ਪੈਦਾ ਕਰ ਲਈ। ਮੈਂ ਤੁਹਾਨੂੰ ਤਾਂ ਪ੍ਰਚਾਰ ਵਾਸਤੇ ਬੇਨਤੀ ਕੀਤੀ ਹੈ, ਤੁਸੀਂ ਪ੍ਰਚਾਰ ਦੀ ਮੁਹਿੰਮ ਵਧਾਓ। ਉਹਦਾ ਰੀਜ਼ਨ ਕਾਰਨ ਪਤਾ ਕੀ ਹੈ? ਅੱਜ ਉਹਨਾਂ ਲੋਕਾਂ ਦਾ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਨਹੀਂ, ਤਰਕ ਹੈ, ਛੋਟੀ ਛੋਟੀ ਗੱਲ ਉੱਤੇ ਤਰਕ ਹੋ ਰਿਹਾ, ਬੇਵਿਸ਼ਵਾਸੀ ਹੋ ਰਹੀ ਹੈ। ਅੱਜ ਤੁਸੀਂ ਕੋਈ ਸਿੱਖਾਂ ਦੇ ਸੰਤ ਦੀ ਗੱਲ ਕਰਕੇ ਵੇਖੋ, ਗੁੱਸਾ ਨਾ ਕਰਿਓ। ਲੈ ਸਵੇਰੇ ਮੇਰੇ ਨਾਲ ਲੈਵਲ ਲੱਗ ਜਾਣਾ, ਇਹ ਬੰਦਾ ਜੀ ਫਲਾਨੇ ਡੇਰੇ ਦਾ ਪ੍ਰਚਾਰਕ ਹੈ। ਮੈਂ ਕਿਸੇ ਡੇਰੇ ਦਾ ਪ੍ਰਚਾਰਕ ਨਹੀਂ, ਮੈਂ ਕਿਸੇ ਸੰਸਦਾਂ ਦਾ ਪ੍ਰਚਾਰਕ ਨਹੀਂ, ਮੈਂ ਸਿਰਫ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦਾ ਪ੍ਰਚਾਰਕ ਹਾਂ। ਇਹ ਚੀਜ਼ ਹੋਣੀ ਚਾਹੀਦੀ ਹੈ। ਔਰ ਸਾਧ ਸੰਗਤ ਉਹ ਲੈਵਲ, ਅੱਜ ਤੁਸੀਂ ਕਹੇ ਕੋਈ ਸੰਤ ਨਹੀਂ ਹੈ ਜੀ, ਕੋਈ ਸੰਤ ਨਹੀਂ ਹੈ। ਸਿੱਖਾਂ ਦੇ ਸੰਤ ਦੀ ਗੱਲ ਕਰਕੇ ਵੇਖੋ ਸਵੇਰੇ ਨਾਲ ਦੀ ਨਾਲ ਕਮੈਂਟ ਵੀਡੀਓ ਤੇ, ਫਿਰ ਹੁਣ ਕਰਨ ਪਤਾ ਕੀ ਲੱਗ ਪਏ, ਆਪਣੇ ਸਿੱਖ ਫਿਰ ਆਪਣਿਆਂ ਨੂੰ ਛੱਡ ਕੇ ਬਿੰਦਰਾ ਬਣ ਜਾਣ ਲੱਗ ਪਏ, ਆਪਣਿਆਂ ਨੂੰ ਛੱਡ ਕੇ ਰਿਖੀ ਕੇਸ਼ ਲੱਭਣ ਲੱਗ ਪਏ ਸੰਤ। ਜਦੋਂ ਉਹਨਾਂ ਦੀਆਂ ਵੀਡੀਓ ਆਉਂਦੀਆਂ ਦੇਖੋ ਜੀ, ਪੱਗ ਬੰਨੀ ਸਰਦਾਰ ਜਾ ਕੇ ਬਗੇਸ਼ਵਰ ਝੁੱਕ ਗਿਆ, ਪੱਗ ਬੰਨੀ ਜਾ ਕੇ ਬਿੰਦਰਾ ਬਣ ਬਹਿ ਗਿਆ। ਕਿਉਂ? ਉਹ ਤੁਸੀਂ ਆਪਣਿਆਂ ਦਾ ਵਿਸ਼ਵਾਸ ਹੀ ਨਹੀਂ ਰਹਿਣ ਦਿੱਤਾ। ਗੁਰੂ ਨਾਨਕ ਦੇ ਘਰ ਵਿੱਚ ਅੱਜ ਵੀ ਸੰਤ ਹੈ, ਇਹ ਉਹ ਘਰ ਹੈ ਜਿੱਥੋਂ ਇੱਕ ਦ੍ਰਿਸ਼ਟੀ ਮੇਰਾ ਗੁਰੂ ਪਾਦਾ ਹੈ, ਵੱਡੇ ਤੋਂ ਵੱਡੇ ਅਪਰਾਧੀ ਨੂੰ ਵੀ ਸੰਤ ਬਣਾ ਦੇ। ਸਾਧ ਸੰਗਤ ਬਾਣੀ ਦਾ ਸ਼ਬਦ ਪੜੋ, ਅੱਜ ਵੀ ਉਹੀ ਜੋਤ ਹੈ ਕਿ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਜੇ ਗੁਰੂ ਅਮਰ ਦ੍ਰਿਸ਼ਟੀ ਪਾ ਦੇ ਉਹ ਕਿਸੇ ਨੂੰ ਵੀ ਸੰਤ ਬਣਾ ਸਕਦਾ। ਇਹ ਨਹੀਂ ਕਿ ਤੁਹਾਡੇ ਸਿੱਖਾਂ ਸੰਤ ਨਹੀਂ ਰਹੇ, ਸੰਤ ਅੱਜ ਵੀ ਮੌਜੂਦ ਹੈ। ਇਹ ਚੀਜ਼ ਵਿਸ਼ਵਾਸ ਰੱਖਣਾ ਪਏਗਾ। ਬੇਵਿਸ਼ਵਾਸੀ ਵਾਲਿਆਂ ਦਾ ਪ੍ਰਚਾਰ ਵੱਧ ਗਿਆ। ਅੱਛਾ ਕੀ ਹੋਇਆ, ਥੋੜੇ ਦਿਨ ਪਹਿਲਾਂ ਇੱਕ ਫਿਲਮ ਜੀ ਆ ਗਈ ਬੀਬੀ ਰਜਨੀ ਦੀ, ਉੱਤੇ ਕਮੈਂਟ ਪੜ੍ਹ ਕੇ ਵੇਖੋ ਥੱਲੇ, ਮਨਮਤ ਹੈ ਜੀ ਆਹ ਕੁਝ ਹੈ। ਇੱਕ ਬੰਦੇ ਨੇ ਪਿੱਛੇ ਇਤਿਹਾਸ ਕੱਢ ਕੇ ਲਿਖਤਾ, ਕੱਲ ਨੂੰ ਰੌਲਾ ਪੈ ਜਾਣਾ ਜੀ ਤੁਹਾਡੇ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ, ਕਿਸੇ ਨੇ ਕਹਿਣਾ ਸਾਡਿਆਂ ਦਾ ਜੀ, ਕਈਆਂ ਦੇ ਨਾਮ ਲਿਖਦੇ। ਅੱਛਾ ਅੱਜ ਤੱਕ ਤਾਂ ਕਿਸੇ ਨੇ ਨਹੀਂ ਕਿਹਾ ਵੀ ਸਾਡੇ, ਅੱਜ ਤੱਕ ਹਰਿਮੰਦਰ ਦੀ ਵਡਿਆਈ ਗੁਰੂ ਰਾਮਦਾਸ ਮਹਾਰਾਜ ਦੇ ਘਰ ਕਰਕੇ ਆ, ਅੱਜ ਤੱਕ ਉਸ ਸਰੋਵਰ ਦੀ ਵਡਿਆਈ ਧੰਨ ਗੁਰੂ ਰਾਮਦਾਸ ਮਹਾਰਾਜ ਨਾਲ ਜੁੜੀ ਹੈ। ਸਦੀਆਂ ਲੰਘ ਗਈਆਂ, ਅੱਜ ਤੱਕ ਨਹੀਂ ਕਿਹਾ, ਕੱਲ ਕਿਹੜਾ ਕਹਿਣ ਲੱਗਾ। ਸਿਰਫ ਅਸੀਂ ਬੇਵਿਸ਼ਵਾਸੀ ਪੈਦਾ ਕਰਨ ਲੱਗ ਪਏ ਵੀ ਉੱਥੇ ਕੁਛ ਨਹੀਂ ਹੈ। ਨਹੀਂ ਸਾਧ ਸੰਗਤ, ਹਰਿਮੰਦਰ ਸਾਹਿਬ ਕੋਈ ਗੁਰਦੁਆਰਾ ਨਹੀਂ ਹੈ, ਉਹ ਘਰ ਹੈ ਜਿਹਦੇ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਆਵਾਜ਼ ਆਏਗੀ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ। ਉਹ ਖੇੜਾ ਅੱਜ ਵੀ ਵਸਦਾ ਜਿਹਦਾ ਉਹਨਾਂ ਜ਼ਿਕਰ ਕੀਤਾ ਜੀ। ਉਹਦੇ ਵਿੱਚ ਦੋ ਬੋਲ ਗੁਰੂ ਰਾਮਦਾਸ ਸਾਹਿਬ ਦੀ ਸਿਫਤ ਦੇ ਨੇ, ਆਪਾਂ ਨੂੰ ਕੀ ਪ੍ਰੋਬਲਮ ਹੋ ਗਈ? ਜੇ ਉਹਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵਡਿਆਈ, ਆਪਾਂ ਨੂੰ ਕੀ ਮੁਸ਼ਕਲ ਖੜੀ ਹੋ ਗਈ? ਸਾਧ ਸੰਗਤ, ਤੁਹਾਡੇ ਗੁਰੂ ਦੀ ਵਡਿਆਈ ਹੋ ਰਹੀ ਹੈ, ਕੋਈ ਮਨਮਤ ਨਹੀਂ ਹੈ, ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ। ਗੱਲ ਸਦੀਆਂ ਪਹਿਲਾਂ ਬੀਬੀ ਰਜਨੀ ਦੀ ਨਹੀਂ, ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ, ਲੱਖਾਂ ਲੋਕ ਅੱਜ ਵੀ ਪਿੰਗਲੇ ਗੁਰੂ ਰਾਮਦਾਸ ਸਾਹਿਬ ਦੇ ਘਰੋਂ ਠੀਕ ਹੋਏ। ਜੇ ਤੁਹਾਨੂੰ ਗਣਾਉਣੇ ਚਾਹੀਏ ਗਣਾ ਸਕਣਾ। ਇੱਕ ਵੀਡੀਓ ਤੁਹਾਡੇ ਮੋਬਾਈਲਾਂ ਤੇ ਆ ਗਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੋਂ ਦੇ ਕੈਮਰਿਆਂ ਦੀ ਫੁਟੇਜ ਕੱਟ ਕੇ ਭੇਜੀ ਗਈ ਹੈ। ਜੇ ਨਹੀਂ ਤੇ ਮੈਂ ਲੱਭ ਕੇ ਦੇ ਦਾਂਗਾ ਤੁਹਾਡੇ ਮੋਬਾਈਲਾਂ ਤੇ, ਹੋਏਗੀ ਸਰਚ ਕਰ। ਪੈਰਾਲਾਈਜ਼ ਨਾਲ ਨੌਜਵਾਨ ਪਿੰਗਲਾ ਹੋ ਜਾਂਦਾ, ਲੱਤਾਂ ਨਹੀਂ ਚੱਲਦੀਆਂ, ਵੀਲ ਚੇਅਰ ਤੇ ਆਉਂਦਾ ਦਰਸ਼ਨੀ ਡਿਓੜੀ ਤੱਕ। ਸ਼੍ਰੋਮਣੀ ਕਮੇਟੀ ਦਾ ਸੇਵਾਦਾਰ ਕਹਿੰਦਾ ਅੰਦਰ ਕੁਰਸੀ ਚੇਅਰ ਨਹੀਂ ਜਾ ਸਕਦੀ, ਵੀਲ ਚੇਅਰ ਨਹੀਂ ਜਾਣੀ ਅੰਦਰ, ਜੇ ਅਸੀਂ ਅੰਦਰ ਲੈ ਕੇ ਜਾਣਾ। ਉਹ ਕਹਿੰਦਾ ਮੈਂ ਆਪਣੀ ਕੰਢ ਤੇ ਚੁੱਕ ਕੇ ਲੈ ਜਾਣਾ। ਸਾਧ ਸੰਗਤ, ਉਹਨੇ ਆਪਣੀ ਕੰਢ ਉੱਤੇ ਚੁੱਕ ਕੇ ਆਪਣੀ ਪਿੱਠ ਨਾਲ ਲਾ ਕੇ ਉਹਨੂੰ ਚੁੱਕ ਕੇ ਲੈ ਗਏ ਅੰਦਰ, ਪਰਿਵਾਰ ਸਮੇਤ ਗਏ। ਚਲਦੀ ਅਰਦਾਸ ਵਿੱਚੋਂ ਦੋ ਵਾਰ ਉੱਠਣ ਦੀ ਕੋਸ਼ਿਸ਼ ਕਰਦਾ ਲੱਗੇ, ਅੰਦਰ ਦੇ ਕੈਮਰੇ ਚ ਵੀਡੀਓ ਆਈ। ਤੀਜੀ ਵਾਰ ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਹੋਈ, ਜਿਹਨੂੰ ਕਿਸੇ ਨੇ ਚੁੱਕ ਕੇ ਲਿਆਂਦਾ ਉਹ ਆਪਣੇ ਪੈਰਾਂ ਤੇ ਖਲੋ ਗਿਆ। 15 ਮਿੰਟ ਪਹਿਲਾਂ ਬੰਦਾ ਵੀਲ ਚੇਅਰ ਤੇ ਆਉਂਦਾ, 15 ਮਿੰਟਾਂ ਬਾਅਦ ਹਰਿਮੰਦਰ ਸਾਹਿਬ ਤੋਂ ਤੁਰ ਕੇ ਜਾਂਦਾ, ਕਰਾਮਾਤ ਨੀ ਤੇ ਹੋਰ ਕੀ। ਅੱਜ ਲੋੜ ਵਿਸ਼ਵਾਸ ਦੀ ਹੈ, ਸਭ ਕੁਝ ਉਸ ਘਰ ਚੋਂ ਮਿਲਦਾ। ਅਸੀਂ ਨਿੰਦਕ ਨਾ ਬਣੀਏ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹੀਏ ਰਾਮਦਾਸ ਸਰ। ਉਸ ਘਰ ਵਿੱਚ ਸਭ ਕੁਝ ਹੈ। ਸਾਧ ਸੰਗਤ, ਇੱਕ ਬੀਬੀ ਨੇ ਜਗ੍ਹਾ ਦਿੱਤੀ ਹੈ ਨੰਗਲ ਗੁਰਦੁਆਰੇ ਨੂੰ। ਮੈਂ 2-4 ਮਿੰਟਾਂ ਚ ਇਹ ਕੰਮ, ਤੁਸੀਂ ਵਿਸ਼ਵਾਸ ਰੱਖਿਓ। ਔਰ ਤੁਹਾਨੂੰ ਬੇਨਤੀ ਮੈਂ ਤਾਂ ਕਰਾਂਗਾ ਸਰਦਾਰੋ, ਪਹਿਲੀ ਵਾਰ ਤੁਹਾਡਾ ਮੇਰਾ ਮਿਲਾਪ ਹੋਇਆ, ਪ੍ਰਚਾਰ ਦੀ ਮੁਹਿੰਮ ਤੁਸੀਂ ਵਧਾਓ। ਜੇ ਛੁਪੇ ਗੁਰੂ ਨੂੰ ਬਾਬਾ ਮੱਖਣ ਸ਼ਾਹ ਉਸ ਵਕਤ ਪ੍ਰਗਟ ਕਰਕੇ ਸੇਵਾ ਲੈਂਦੇ, ਅੱਜ ਤੁਹਾਡੀ ਸੇਵਾ ਕੌਮ ਦੀ ਲੱਗੀ। ਤੁਹਾਨੂੰ ਰੱਬ ਨੇ ਬਹੁਤ ਕੁਝ ਦਿੱਤਾ, ਹੁਣ ਇਧਰਲੇ ਪਾਸੇ ਆ ਜਾਓਗੇ, ਕੁਝ ਨਾ ਕੁਝ ਕਰ ਜਾਈਏ। ਮੈਂ ਤੁਹਾਨੂੰ ਧੰਨਵਾਦ ਕਰਦਾ, ਤੁਹਾਡਾ ਵੱਧ ਤੋਂ ਵੱਧ ਇਸ ਤਰ੍ਹਾਂ ਪ੍ਰਚਾਰ ਕਰੋ। ਉਸ ਮਾਹੀ ਨੇ ਗੁਰਦੁਆਰੇ ਨੂੰ ਜਗ੍ਹਾ ਦਿੱਤੀ। ਸਾਧ ਸੰਗਤ, ਉਹ ਕਮੇਟੀ ਵਾਲੇ ਕਹਿੰਦੇ ਪੈਸੇ ਲੈ ਲਓ, ਕਹਿੰਦੇ ਨਹੀਂ ਪੈਸੇ ਸਾਡੇ ਕੋਲ ਮਹਾਰਾਜ ਦੇ ਦਿੱਤੇ ਬਹੁਤ ਨੇ, ਅਸੀਂ ਪੈਸੇ ਨਹੀਂ ਲੈਣੇ। ਪਰ ਕਿਸੇ ਕਾਰਨ ਕਰਕੇ ਉਹ ਮਾਈ ਨੂੰ ਕੈਂਸਰ ਦੀ ਬਿਮਾਰੀ ਹੋ ਗਈ, ਤਾਂ ਵਿਚਾਰੇ ਦੁਖੀ ਵੀ ਰਹੇ। ਇੱਕ ਦਿਨ ਉੱਥੋਂ ਬੱਸ ਭਰ ਕੇ ਦਰਬਾਰ ਸਾਹਿਬ ਨੂੰ ਸੰਗਤ ਦੀ ਆਈ, 20-25 ਬੀਬੀਆਂ ਆਈਆਂ ਬੱਸ ਵਿੱਚ, ਔਰ ਸਾਧ ਸੰਗਤ 15-18 ਬੰਦੇ ਵੀ ਨਾਲ ਸੀ, ਪੂਰੀ ਬੱਸ ਭਰੀ। ਉਹ ਪਿੰਡ ਦੀਆਂ ਬੀਬੀਆਂ ਮਾਈ ਨੂੰ ਕਹਿੰਦੀਆਂ, ਭੈਣ ਜੀ ਤੁਸੀਂ ਵੀ ਚੱਲੋ ਦਰਬਾਰ ਸਾਹਿਬ। ਉਹ ਕਹਿੰਦੀ ਨਹੀਂ, ਮੇਰੇ ਤੋਂ ਤੁਰ ਨਹੀਂ ਹੋਣਾ, ਤੁਹਾਨੂੰ ਪਤਾ ਮੈਂ ਬਿਮਾਰ ਰਹਿੰਦੀ ਹੈ, ਨਾਲੇ ਉੱਥੇ ਭੀੜ ਬਹੁਤ ਹੁੰਦੀ, ਮੇਰੇ ਤੋਂ ਤੁਰ ਨਹੀਂ ਹੋਣਾ। ਉਹ ਬੀਬੀਆਂ ਨੇ ਪਿਆਰ ਕੀਤਾ, ਬਾਈ ਨੀ ਜਗ੍ਹਾ ਗੁਰਦੁਆਰੇ ਨੂੰ ਦਿੱਤੀ ਹੈ, ਇੰਨੀ ਚੰਗੀ ਮਾਈ ਹੈ, ਨਾਲੇ ਇੰਨੀ ਪੈਸੇ ਨੀ ਲਏ। ਉਹ ਮਾਈਆਂ ਨੇ ਹੌਸਲਾ ਦੇ ਕੇ ਕਿਹਾ, ਕਹਿੰਦੀ ਅਸੀਂ 20-25 ਜਣੀਆਂ, ਤੇ ਤੋਂ ਕਿਉਂ ਨੀ ਤੁਰਨ, ਭੈਣੇ ਅਸੀਂ ਤੈਨੂੰ ਤੋਰਾਂਗੀਆਂ, ਅਸੀਂ ਤੈਨੂੰ ਫੜ ਕੇ ਪਰਿਕਰਮਾ ਕਰਾ ਦੇਣੀ, ਚੱਲ ਤੂੰ ਸਾਡੇ ਨਾਲ ਚੱਲ। 20-25 ਬੀਬੀਆਂ ਨੇ ਹੌਸਲਾ ਦਿੱਤਾ, ਉਹਨੂੰ ਤਿਆਰ ਕਰਕੇ ਬੱਸ ਚ ਬਿਠਾ ਕੇ ਲੈ ਦਰਬਾਰ ਸਾਹਿਬ ਪਹੁੰਚੇ, ਉਹਨੂੰ ਫੜ ਕੇ ਪਰਿਕਰਮਾ ਕਰਾਈ। ਉਹਨਕੇ ਅੰਦਰ ਭੀੜ ਹੈ, ਮੈਂ ਜਾ ਨਹੀਂ ਸਕਾਂ। 2-4 ਬੀਬੀਆਂ ਨਾਲ ਰਹੀਆਂ, ਉਹਨੂੰ ਮਾਈਆਂ ਨੇ ਕਿਹਾ, ਭੈਣ ਜੀ ਇਸ਼ਨਾਨ ਕਰਨਾ। ਕਹਿੰਦੀ ਨਹੀਂ, ਮੇਰੇ ਤੋਂ ਹੋ ਨਹੀਂ ਹੋਣਾ, ਮੇਰੇ ਤੋਂ ਇਸ਼ਨਾਨ ਨਹੀਂ ਹੋਣਾ, ਹਾਂ ਮੈਨੂੰ 5 ਇਸ਼ਨਾਨਾਂ ਕਰਾ ਦਿਓ। ਜਦੋਂ ਉਹਨੂੰ 2-3 ਬੀਬੀਆਂ ਫੜ ਕੇ ਪੌੜੀ ਲੱਗ ਕੇ ਸਰੋਵਰ ਦੇ 5 ਇਸ਼ਨਾਨਾਂ ਕਰਾਇਆ, ਉੱਥੇ ਖੜ ਕੇ ਉਹਦਾ ਚਿੱਤ ਪਤਾ ਨੀ ਕਿੰਨੇ ਵਿਸ਼ਵਾਸ ਤੇ ਪ੍ਰੇਮ ਚ ਜੁੜਿਆ ਹੋਏਗਾ, ਉਹਨੇ ਹਰਿਮੰਦਰ ਸਾਹਿਬ ਵੱਲ ਅਰਦਾਸ ਕੀਤੀ, ਹੱਥ ਜੋੜ ਕੇ ਪਾਣੀ ਨਾਲ ਜਲ ਨਾਲ ਮੂੰਹ ਧੋਤਾ, 5 ਚੁਲੇ ਭਰ ਭਰ ਕੇ ਜਲ ਛਕੇ। ਉਦੋਂ ਤਾਂ ਉਸ ਮਾਈ ਨੇ ਦੱਸਿਆ ਨਹੀਂ, ਬਾਅਦ ਵਿੱਚ ਦੱਸਿਆ, ਜਿਵੇਂ ਜਿਵੇਂ ਮੈਂ ਜਲ ਛਕਦੀ ਸੀ, ਐ ਲੱਗਦਾ ਸੀ ਕੋਈ ਚੀਜ਼ ਖੁਰ ਖੁਰ ਕੇ ਅੰਦਰ ਜਾ ਰਹੀ ਹੈ। ਔਰ ਸਾਧ ਸੰਗਤ, ਵਿਦ ਇਨ 7 ਡੇਜ਼, 7 ਦਿਨਾਂ ਬਾਅਦ ਉਹਦੀ ਰਿਪੋਰਟ ਦੇ ਰਿਜ਼ਲਟ ਆਏ, ਉਹਨੂੰ ਕੋਈ ਕੈਂਸਰ ਨਹੀਂ, ਬਿਲਕੁਲ ਠੀਕ ਹੈ, ਅੱਜ ਜਿਉਂਦੀ ਆ ਉਹ ਬੀਬੀ। ਅੱਜ ਉਹ ਮਾਈ ਜਿਉਂਦੀ ਹੈ। ਸਾਧ ਸੰਗਤ, ਕਿਹੜੀ ਚੀਜ਼ ਹੈ ਜਿਹੜੀ ਉਸ ਘਰੋਂ ਨਹੀਂ ਮਿਲਦੀ? ਉਸ ਘਰ ਵਿੱਚ ਸਾਧ ਸੰਗਤ ਦਿਨ ਵਿੱਚ ਕਿੰਨੀ ਵਾਰ ਪੜਿਆ ਜਾਂਦਾ, ਸੱਚੇ ਸਾਹਿਬਾ ਕਿਆ ਨਹੀਂ, ਘਰ ਤੇਰੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਸਾਰੇ ਆਖੋ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਗੁਰੂ ਰਾਮਦਾਸ, ਤੇਰੇ ਘਰ ਦਾ ਅੰਤ ਪਾਰਾ ਵਾਰ ਨਹੀਂ, ਕਰੋੜਾਂ ਨਿੰਦਕ ਪੈਦਾ ਹੋ ਜਾਣ, ਗੁਰੂ ਰਾਮਦਾਸ ਦਾ ਘਰ ਸਦਾ ਹੀ ਉਸੇ ਤਰ੍ਹਾਂ ਰਹਿਣ।

ਪਤਾ ਕੀ ਫਰਜ਼ ਹੈ? ਤੂੰ ਨਾ ਗੁਰਸਿੱਖਾਂ ਦੀ ਚਰਨ ਧੂੜ ਮੰਗਿਆ ਕਰ, ਪਾਪੀਆਂ ਦਾ ਵੀ ਉਧਾਰ ਹੋ ਜਾਏਗਾ। ਇੱਕ ਵਾਰ ਆਖੋ ਸਤਨਾਮ ਸ੍ਰੀ। ਹਜ਼ੂਰ ਨੇ ਕਿਹਾ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ। ਪੜ੍ਹੋ।

ਗਾਤਾਂ ਗੁਰ ਸਿੱਖਾਂ ਦੇ। ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ, ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ, ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤੇ ਛੋਟਾ ਹੈ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌ ਜਾਵਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ, ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ, ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ। ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ

0: ਪਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ। ਹੁਣ ਕਿਹਾ ਮਹਾਰਾਜ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ। ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣੇ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ। ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ, ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ। ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐ ਕਿਉਂ ਕਰ ਰਹੇ ਹੋ। ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ। ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ। ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਾਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵਈ।
0: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ।

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਛੇਵੀਂ ਸੰਤਾਨ ਨੇ। ਛੇਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਾਰ ਬੇਟੇ ਔਰ ਇੱਕ ਬੇਟੀ ਹੈ, ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ। ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਝ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹਿ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ ਆ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ ਧਾਏ ਦਾ ਅਰਥ ਆਪਾਂ ਸਮਝਨੇ ਆ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ, ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨੀ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ ਜਿਹਨੂੰ ਆਪਾਂ ਪਟਨਾ ਸਾਹਿਬ ਢਾਕਾ ਅਸਾਮ ਦਾ ਜ਼ਿਕਰ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
1: ਜੋ ਦਿਨ ਅੱਜ ਹੈ ਸਦਾ ਇਹ ਨਹੀਂ ਰਹਿਣਾ, ਦਿਨਾਂ ਵਿੱਚ ਗਰਦਿਸ਼ ਹੈ। ਕਬੀਰ ਨਾਮਦੇਵ ਜੀ ਦਾ ਸ਼ਾਇਦ ਕਬੀਰ ਜੀ ਦਾ ਇੱਕ ਸ਼ਬਦ ਹੈ ਨਾਮਦੇਵ ਜੀ ਦਾ, ਕਬੂ ਖੀਰ ਖਾਂਡ ਘਿਓ ਨਾ ਭਾਵੇ। ਕਦੀ ਤੁਸੀਂ ਦੇਖਦੇ ਹੋ ਪਰਮਾਤਮਾ ਇੰਨਾ ਕੁਝ ਦਿੰਦਾ ਹੈ ਕਿ ਬੰਦੇ ਦਾ ਚਿੱਤ ਨਹੀਂ ਕਰਦਾ। ਉਹ ਖੰਡ ਨੂੰ ਕਬੀਰ ਸਾਹਿਬ ਨਾਮਦੇਵ ਕਹਿੰਦੇ ਆ, ਘਿਓ ਨੂੰ, ਸ਼ੱਕਰ ਨੂੰ, ਜਿੰਨੇ ਕੀਮਤੀ ਪਕਵਾਨ ਨੇ ਉਹਨਾਂ ਨੂੰ ਠੁੱਡੇ ਮਾਰਦਾ ਹੈ ਨਹੀਂ। ਤੇ ਮਹਾਰਾਜ ਕਹਿੰਦੇ ਆ ਕਦੀ ਪਰਮਾਤਮਾ ਦੀ ਇਹ ਵੀ ਸਮਰੱਥਾ ਜੇ ਇਹੋ ਜੀ ਖੇਡ ਵਰਤਾ ਦਿੰਦਾ ਹੈ, ਬੰਦਾ ਝੋਲੀ ਪਾ ਕੇ ਲੋਕਾਂ ਦੇ ਬੂਹਿਆਂ ਅੱਗੇ ਖਲੋ ਕੇ ਰੋਟੀਆਂ ਮੰਗਦਾ ਹੈ ਕਿ ਮੈਨੂੰ ਰੋਟੀ ਮਿਲ ਜਾਏ। ਕਮਾਲ ਦੀ ਗੱਲ, ਕਈਆਂ ਨੂੰ ਰੋਟੀ ਨਹੀਂ ਮਿਲਦੀ, ਉਹ ਠੁੱਡੇ ਮਾਰ ਦਿੰਦੇ ਨੇ, ਤੇ ਉਹ ਵਿਚਾਰੇ ਜਿਹੜੇ ਕਦੀ ਖੰਡ ਘਿਓ ਨੂੰ ਧੱਕੇ ਮਾਰਦੇ ਸਨ, ਪੈਰਾਂ ਦੇ ਠੁੱਡੇ ਮਾਰਦੇ ਸਨ, ਅੱਜ ਕੂੜੇ ਦੇ ਢੇਰ ਤੇ ਬੈਠੇ ਹੋਏ, ਜਿਨ੍ਹਾਂ ਨੇ ਲੋਕਾਂ ਨੇ ਰਾਤ ਖਾਣਾ ਖਾ ਕੇ ਸੱਟਿਆ ਉਹਦੇ ਵਿੱਚੋਂ ਚੁਣ ਚੁਣ ਕੇ ਦਾਣੇ ਖਾਈ ਜਾਂਦੇ ਆ। ਦਿੱਲੀ ਆਪਾਂ ਕਈ ਵਾਰੀ ਦੇਖਿਆ ਜੀ, ਜਿੱਥੇ ਮੈਰਿਜ ਪੈਲਸ ਨੇ ਨਾ ਜੀ, ਜਦੋਂ ਰਾਤ ਨੂੰ ਵਿਆਹ ਹੋ ਜਾਂਦੇ ਨੇ, ਸਵੇਰੇ ਸਭ ਕੁਝ ਛੱਡ ਦਿੰਦੇ ਆ, ਉੱਥੇ ਨਿੱਕੇ ਨਿੱਕੇ ਬੱਚੇ ਨਗਨ ਆਪਣੇ ਹੱਥਾਂ ਨਾਲ ਜੂਠ ਵਿੱਚੋਂ ਦਾਣੇ ਚੁੰਦੇ ਨੇ, ਖਾਏ ਤਾਂ ਉਹ ਵੀ ਬੰਦੇ ਨਾ। ਮੇਰੀ ਬੇਨਤੀ, ਉਸ ਪਰਮਾਤਮਾ ਦੀ ਖੇਡ ਦਾ ਕੋਈ ਪਤਾ ਨਹੀਂ। ਗੁਰੂ ਨੇ ਸ਼ਬਦ ਵਰਤਿਆ ਕਿ ਤੂੰ ਘਬਰਾ ਨਾ, ਤੇਰੇ ਅੰਦਰ ਦੀ ਪੀੜਾ, ਤੇਰੇ ਅੰਦਰ ਦੀ ਬਿਰਥਾ ਸੁਣੇਗਾ, ਉਹ ਸੁਣੇਗਾ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ। ਬੇਨਤੀ, ਅਸੀਂ ਪਹਿਲਾਂ ਸਿਰਫ ਸਮਰੱਥ ਸ਼ਬਦ ਲਿਆ ਹੈ, ਹਜ਼ੂਰ ਦਾ ਬਚਨ ਹੈ ਕਬੂ ਖੀਰ ਖਾਂਡ ਘਿਓ ਨਾ ਭਾਵੇ, ਕਬੂ ਘਰ ਘਰ ਟੂਕ ਮੰਗਾਵੇ, ਕਬੂ ਕੂਰਨ ਚਨੇ ਬਿਨਾਵੇ, ਬਿਨਾ ਚੁਣਨਾ, ਕਦੀ ਕੂੜੇ ਤੋਂ ਛੋਲਿਆਂ ਦੇ ਦਾਣੇ ਪਿਆ ਇਕੱਠਾ ਕਰਦਾ ਹੈ। ਮਹਾਰਾਜ ਕਹਿੰਦੇ ਕਬੂ ਕੂਰਨ ਚਨੇ ਬਿਨਾਵੇ, ਕਬੂ ਤੁਰੇ ਤੁਰੰਗ ਨਚਾਵੇ, ਕਦੀ ਕੀਮਤੀ ਅਰਬੀ ਘੋੜਿਆਂ ਨੂੰ ਨਚਾਉਂਦਾ ਹੈ, ਤੇ ਕਦੀ ਇਹੋ ਜਿਹੇ ਦਿਨ ਆ ਜਾਂਦੇ ਨੇ ਪੈਰਾਂ ਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਹੁੰਦੀ। ਕਬੂ ਤੁਰੇ ਤੁਰੰਗ ਨਚਾਵੇ, ਕਬੂ ਪਾਏ ਪਨੀਓ ਨਾ ਪਾਵੇ। ਮਹਾਰਾਜ ਕਹਿੰਦੇ ਕਬੂ ਕਾੜ ਸਫੇਦੀ ਸੁਆਵੇ, ਕਦੀ ਰੋਜ ਬਿਸਤਰਾ ਬਦਲਿਆ ਜਾਂਦਾ, ਕਈ ਵਾਰੀ ਕੇਵਲ ਕੱਖ ਲੈ ਕੇ, ਕਬੂ ਭੂਮ ਪਿਆਰ ਨਾ ਪਾਵੇ, ਪਰਾਲੀ ਚੁੱਕੀ ਫਿਰਦਾ ਕਿ ਦੁਕਾਨ ਦਾ ਸ਼ਟਰ ਬੰਦ ਹੋ ਜਾਏਗਾ, ਇਹਦੇ ਬੂਹੇ ਅੱਗੇ ਮੈਂ ਪਰਾਲੀ ਵਿਛਾ ਕੇ ਪੈ ਜਾਂਗਾ, ਕੀ ਉਹਦੀ ਸਮਰੱਥਾ ਨਹੀਂ। ਚਲੋ ਆਪਾਂ ਇਸ ਪੱਖ ਤੋਂ ਨਹੀਂ ਲੈਣਾ ਵੀ ਇਹ ਸੋਚੀਏ ਵੀ ਆਹ ਕੁਝ ਜੋ ਕਹਿ ਰਹੇ ਹਾਂ ਵੀ ਨੈਗੇਟਿਵ ਅਪਰੋਚ ਨਹੀਂ, ਦੂਜੇ ਪਾਸੇ ਹੋਰ ਵੀ ਸਮਰੱਥ ਹੈ, ਰੁਲਦਿਆਂ ਤੇ ਬਖਸ਼ਿਸ਼ ਵੀ ਕਰਦਾ ਹੈ। ਰਵਿਦਾਸ ਸਾਹਿਬ ਤੇ ਕਿਰਪਾ ਹੋਈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਾਨ ਅਪਮਾਨ ਦੀ ਅਵਸਥਾ ਨੂੰ ਬਰਾਬਰ ਕਿਹਾ, ਪਰ ਜਿੱਥੇ ਲੋੜ ਪਈ ਉੱਥੇ ਭਗਤਾਂ ਨੇ ਹੱਥ ਜੋੜ ਕੇ ਕਿਹਾ ਇੱਜ਼ਤ ਜ਼ਰੂਰ ਬਖਸ਼ੀ। ਤੁਸੀਂ ਦੇਖੋ ਇੱਕ ਪਾਠ ਕਰਦੇ ਹੋ, ਮਾਨ ਮੰਗੂ ਤਾਨ ਮੰਗੂ ਧਨ ਲਖਮੀ ਸੁਖ ਦੇ। ਹੁਣ ਜਿਨ੍ਹਾਂ ਨੂੰ ਜਿਵੇਂ ਹੁਣ ਭਾਈ ਸਾਹਿਬ ਸ਼ਬਦ ਪੜਿਆ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਗੁਰੂ ਰਾਮਦਾਸ ਜੀ ਦਾ ਸ਼ਬਦ। ਹੁਣ ਇਸ ਸ਼ਬਦ ਵਿੱਚ ਦੋ ਗੱਲਾਂ ਨੇ। ਆਮ ਬੰਦੇ ਨੂੰ ਮਾਣ ਮਿਲਦਾ ਹੰਕਾਰ ਵਿੱਚ, ਕਹਿੰਦਾ ਆਪਣੀਆਂ ਕਮਾਈਆਂ ਨਾਲ ਇੱਜ਼ਤਾਂ ਬਣਾਈਆਂ ਨੇ। ਸੁਣੀ ਦੇ, ਅਸਾਂ ਕਮਾਈਆਂ ਕੀਤੀਆਂ ਇੰਨੀ ਘਾਲ ਨਾ ਕਾਲੀ ਤਾਂ ਇੱਜ਼ਤਾਂ ਬਣੀਆਂ, ਦੁਆਈ ਰੱਬ ਦੀ ਬਿਲਕੁਲ ਝੂਠ ਜੇ। ਜਦੋਂ ਬੰਦਗੀ ਕਰਨ ਵਾਲੇ ਨੂੰ ਇੱਜ਼ਤ ਮਿਲਦੀ ਏ, ਉਹ ਕਹਿੰਦਾ ਮੈਂ ਇਹਦੇ ਲਾਇਕ ਨਹੀਂ ਸਾਂ, ਜਿੱਥੇ ਤੂੰ ਮੈਨੂੰ ਪਹੁੰਚਾ ਦਿੱਤਾ ਤੇਰੀ ਕਿਰਪਾ ਹੈ। ਉਹ ਕਦੀ ਨੀ ਕਹਿੰਦਾ ਮੇਰੀ ਘਾਲ ਨਾ। ਹੁਣ ਮਹਾਰਾਜ ਨੇ ਇੱਥੇ ਕਿਹਾ ਜੋ ਖਮਰੀ ਬਿਧ ਹੋਤੀ ਮੇਰੇ ਸਤਿਗੁਰਾ, ਇਸੇ ਤਰ੍ਹਾਂ ਇੱਕ ਬਚਨ ਕਹਿ ਮਹਾਰਾਜ ਸੱਚੇ ਪਾਤਸ਼ਾਹ ਦਾ, ਰਵਿਦਾਸ ਸਾਹਿਬ ਦਾ ਸ਼ਬਦ। ਤੁਹਾਨੂੰ ਸਭ ਨੂੰ ਸ਼ਬਦ ਚੇਤੇ ਵੇ ਜਿਹੜਾ ਸਭ ਕੁਝ ਕਰਨ ਦੇ ਸਮਰਿਥ, ਉਹ ਸ਼ਬਦ ਕਹਿ ਐਸੀ ਲਾਲ, ਅਰਥਾਂ ਦੀ ਲੋੜ ਨਹੀਂ, ਐਸੀ ਲਾਲ ਤੁਝ ਬਿਨ ਕੌਣ ਖਰਾ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰ ਹੈ, ਜਾਂ ਕੀ ਛੋਤ ਜਗਤ ਕੋ, ਜਿਹਦੇ ਪਰਛਾਵੇਂ ਤੋਂ ਲੋਕ ਡਰਦੇ ਨੇ ਵੀ ਇਹ ਸ਼ੋਧਰ ਹੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ, ਨੀਚੇ ਊਚ ਕਰੈ ਮੇਰਾ ਗੋਬਿੰਦ। ਅੱਗੇ ਸਮਰੱਥਾ ਹੈ, ਉਹ ਨਾ ਤਾਂ ਵੋਟਿੰਗ ਨਾਲ ਉੱਚੀਆਂ ਕਰਦਾ, ਨਾ ਉਹ ਕਿਸੇ ਦੇ ਲੋਕਾਂ ਦੀ ਰਾਏ ਲੈ ਕੇ ਉੱਚੀਆਂ ਕਰਦਾ। ਮਹਾਰਾਜ ਕਹਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ, ਨੀਚੇ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਨਾਮ ਦਿਓ ਕਬੀਰ ਤਰਲੋਚਨ ਸਦਨਾ ਸਹਿਨ ਤਰੈ। ਅਗਲੀ ਤੋਂ ਕੀ ਸਮਰੱਥਾ ਹੈ ਜੀ, ਨਾਮ ਦਿਓ ਕਬੀਰ ਤਰਲੋਚਨ ਸਦਨਾ ਸਹਿਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਮੈ ਸਰੈ ਦਾ ਅਰਥ, ਸਭ ਕੁਝ ਕਰਨ ਦੇ ਸਮਰੱਥ। ਮੈਂ ਬੇਨਤੀ ਹੈ ਜੀ, ਇੱਕ ਤਾਂ ਪੱਖ ਹੈ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ, ਹਰ ਚੀਜ਼ ਉਹਦੇ ਖੱਤ ਚ ਹੈ। ਮਹਾਰਾਜ ਕਹਿੰਦੇ ਨੇ ਏਡੀ ਵੱਡੀ ਸਮਰੱਥਾ ਕਿ ਸਮਰੱਥਾ ਵਾਲੇ ਵੀ ਉਹਦੇ ਸਾਹਮਣੇ ਐ ਸਮਰੱਥ ਹੋ ਜਾਂਦੇ ਨੇ। ਜਿਹੜੇ ਬਹੁਤ ਸਮਰੱਥਾ ਰੱਖਦੇ ਆ ਉਹਦੇ ਸਾਹਮਣੇ ਉਹ ਵੀ ਐ ਸਮਰੱਥ ਹੋ ਜਾਂਦੇ ਆ। ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨ ਕਿ ਵੀਰ ਅਪਾਰ ਵੱਡੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ, ਕਿੱਡੇ ਸਮਰੱਥ ਨੇ ਜੀ, ਵੱਡੇ ਵੱਡੇ ਸੂਰਮੇ ਜਿਹੜੇ ਆਪਣੇ ਚਿਹਰੇ ਤੇ ਆਪਣੇ ਜਿਸਮ ਤੇ ਇਉਂ ਕਹਿ ਲੋ ਗੋਲੀਆਂ ਦੇ ਫੱਟ, ਤਲਵਾਰਾਂ ਦੇ ਫੱਟ, ਤੀਰਾਂ ਦੇ ਫੱਟ, ਵੀਰ ਅਪਾਰ ਵੱਡੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਹਾਥੀਆਂ ਨੂੰ ਮਲਣ ਵਾਲੇ, ਕਿਲਿਆਂ ਨੂੰ ਤਬਾਹ ਕਰਨ ਵਾਲੇ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ। ਇੰਨੀ ਸਮਰੱਥਾ ਵਾਲੇ ਮਹਾਰਾਜ ਕਹਿੰਦੇ ਨੇ ਜਾਚਕ ਅਨੇਕ, ਇੰਨੀ ਸਮਰੱਥਾ ਵਾਲੇ ਤਾਕਤ ਵਾਲੇ ਮੰਗਤੇ ਬਣ ਕੇ ਉਸ ਪਰਮਾਤਮਾ ਦੇ ਦਰ ਤੇ ਮੰਗਦੇ ਨੇ, ਆਪਣੇ ਆਪ ਨੂੰ ਸਮਰੱਥ ਕਹਿੰਦੇ ਨੇ, ਇਹੋ ਜਿਹਾ ਸਮਰੱਥ ਵੀ ਰੱਬ ਦੇ ਘਰ ਦੇ ਮੰਗਤੇ ਨੇ। ਮੈਂ ਫਿਰ ਬੇਨਤੀ ਕਰਾਂਗਾ, ਜਾਚਕ ਅਨੇਕ ਸੋ ਏਕ ਦਵਈਆ। ਹੁਣ ਇੱਥੋਂ ਅਸੀਂ ਅੱਧਾ ਪੱਖ ਲਿਆ ਜੀ, ਹਰ ਸਮਰਿਥ ਪੁਰਖ ਅਪਾਰ, ਜਿਹੜਾ ਸਮਰੱਥ ਹੈ ਸਰਵ ਵਿਆਪਕ ਹੈ। ਆਰੰਭ ਚ ਮਹਾਰਾਜ ਕਹਿੰਦੇ ਜੇ ਕੀ ਬਿਰਥਾ ਸੋ ਸੁਣੇ, ਅੰਦਰ ਦੀ ਵੇਦਨਾ ਅੰਦਰ ਦੀ ਪੁਕਾਰ ਉਹ ਪਰਮਾਤਮਾ ਸੁਣਦਾ ਜਿਹੜਾ ਸਭ ਕੁਛ ਕਰਨ ਦੇ ਸਮਰੱਥ ਹੈ। ਭਾਵੇਂ ਅਰਦਾਸ ਦੀ ਵਿਚਾਰ ਅਸੀਂ ਬਹੁਤ ਸਾਲ ਪਹਿਲਾਂ ਇੱਥੇ ਕੀਤੀ, ਤੇ ਇੰਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ, ਇੱਕ ਨਾਮ ਦੂਜਾ ਗੁਰੂ ਤੇ ਤੀਜੀ ਅਰਦਾਸ ਤੋਂ ਬਿਨਾਂ ਹੈ ਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ, ਹੈ ਕੀ ਦਾ ਮਤਲਬ ਹੋਰ ਬਾਕੀ ਗੱਲਾਂ ਵੱਖਰੀਆਂ ਪਖੰਡ ਪ੍ਰਪੰਚ, ਪਰ ਸਿਰਫ ਇੱਕੋ ਤਰਲਾ ਗੁਰੂ ਨਾਮ ਤੇ ਅਰਦਾਸਾਂ ਨੇ। ਹੁਣ ਪਾਰ ਬ੍ਰਹਮ ਪਰਮਾਤਮਾ ਅੰਦਰ ਦੀ ਵੇਦਨਾ ਸੁਣਦਾ ਹੈ, ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਠੀਕ ਹੈ ਸ਼ਬਦਾਵਲੀ ਅਰਦਾਸ ਸੱਚ ਇਹ ਵੇ, ਬੇਬਸੀ ਵਿੱਚੋਂ ਜਦੋਂ ਲਫ਼ਜ਼ ਨਿਕਲਦੇ ਨੇ ਉਹ ਲਫ਼ਜ਼ ਰੱਬ ਦੇ ਘਰ ਦੇ ਦਰਵਾਜ਼ੇ ਤੋੜ ਦਿੰਦੇ ਆ। ਕਮਜ਼ੋਰੀ ਵਿੱਚੋਂ ਜਦੋਂ ਬੰਦਾ ਇਹ ਸਮਰੱਥ ਹੋ ਜਾਂਦਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਨੇ,
3: ਜਦੋਂ ਬੇਬਸੀ ਵਿੱਚੋਂ ਆਤਮ ਸਮਰਪਣ ਕਰਕੇ ਨਿਮਰਤਾ ਦੇ ਬੋਲ ਕਿਸੇ ਵੀ ਸੀਨੇ ਵਿੱਚੋਂ ਨਿਕਲਦੇ ਨੇ, ਪਰਮਾਤਮਾ ਦੇ ਦਰ ਤੇ ਸਿੱਧੇ ਸੁਣੇ ਜਾਂਦੇ ਆ। ਭਾਵਾਂ ਕਿ ਡਾਕਟਰ ਨੇਕੀ ਸਾਹਿਬ ਉਹਨਾਂ ਦੀ ਅਰਦਾਸ ਦੇ ਤੁਲ ਕਿਸੇ ਉਸ ਬਰਾਬਰ ਤੇ ਕਿਤਾਬ ਕੋਈ ਨੀ ਜੋ ਲਿਖ ਗਏ, ਪਰ ਉਹਨਾਂ ਨੇ ਸ਼ੁਰੂਆਤ ਇੱਕ ਅੰਦਰ ਦੀ ਵੇਦਨਾ ਤੋਂ ਕੀਤੀ ਸੀ ਕਿ ਅੰਦਰ ਦੀ ਬਿਰਥਾ, ਤੇ ਉਹਨਾਂ ਨੇ ਮਲਾਣਾ ਰੂਮ ਦੀ ਇੱਕ ਕਹਾਣੀ ਪਹਿਲਾਂ ਦਰਜ ਕੀਤੀ ਸੀ ਮਸਨਵੀ ਵਿੱਚੋਂ। ਚਲੋ ਸਿੱਧੀ ਜੀ ਗੱਲ ਕਿ ਗਡਰੀਆ ਭੇਡਾਂ ਚਾਰਨ ਵਾਲਾ ਆਜੜੀ ਉਹ ਇੱਕੋ ਗੱਲ ਕਹਿ ਰਿਹਾ ਸੀ, ਰੁੱਖ ਥੱਲੇ ਬੈਠਾ ਅੰਤਰ ਆਤਮੇ ਜੁੜਿਆ ਡੂੰਘਾ, ਉਹਨੇ ਇਹ ਸ਼ਬਦ ਕਹਿ ਸਨ, ਪਰਮਾਤਮਾ ਆਪਾਂ ਇਕੱਠੇ ਰਹੀਏ, ਮੈਂ ਤੇਰੇ ਕੱਪੜੇ ਧੋਵਾਂਗਾ, ਤੈਨੂੰ ਤਾਪ ਚੜ ਗਿਆ, ਮੈਂ ਜੜੀ ਬੂਟੀ ਨਾਲ ਇਲਾਜ ਕਰਾਂਗਾ, ਜੇ ਤੈਨੂੰ ਗਰਮੀ ਲੱਗ ਗਈ ਮੈਂ ਬੱਕਰੀਆਂ ਦਾ ਦੁੱਧ ਪਿਆਂਗਾ ਕਿਉਂਕਿ ਬੱਕਰੀ ਦਾ ਦੁੱਧ ਠੰਡਾ ਹੁੰਦਾ ਹੈ, ਇਹ ਸਭ ਨੂੰ ਪਤਾ ਹੋਣਾ ਹੈ, ਮੈਂ ਤੈਨੂੰ ਬੱਕਰੀ ਦਾ ਦੁੱਧ ਦਿਆਂਗਾ, ਕੱਪੜੇ ਧੋਵਾਂਗਾ, ਬੁਖਾਰ ਚੜ ਗਿਆ ਮੈਂ ਤੇਰੇ ਤਾਪ ਲੈਣ ਦਾ ਪ੍ਰਬੰਧ ਕਰਾਂਗਾ। ਇਤਫਾਕਨ ਉਥੋਂ ਹਜ਼ਰਤ ਮੂਸਾ ਸਾਹਿਬ ਨਿਕਲ ਰਹੇ ਸਨ, ਉਹਨਾਂ ਨੇ ਸੁਣਿਆ ਰੁਕ ਗਏ, ਉਹਨਾਂ ਵੱਟ ਕੇ ਚਪੇੜ ਮੂੰਹ ਤੇ ਮਾਰੀ, ਕੰਬਖਤ ਜਿਹੜਾ ਸਭ ਦੀ ਪਾਲਣਾ ਕਰਨ ਵਾਲਾ ਤੂੰ ਕੌਣ ਹੈ, ਦੁੱਧ ਦੇਣ ਵਾਲਾ ਜਿਹੜਾ ਸਭ ਦੇ ਦੋ ਕੱਟਦਾ ਤੂੰ ਉਹਨੂੰ ਤਾਪ ਚੜਾ ਦੇਗਾ, ਜਿਹੜਾ ਸਭ ਨਾਲ ਇਹ ਕੁਝ ਕਰਦਾ। ਤੇ ਅੱਜ ਵੀ ਚੇਤੇ ਰੱਖਿਓ, ਸ਼ਰਾਂ ਚ ਬੱਧਾ ਹੋਇਆ ਬੰਦਾ ਜਦੋਂ ਪ੍ਰੇਮ ਦੀ ਗੱਲ ਕੋਈ ਕਰਦਾ ਸ਼ਰਈ ਬੰਦਾ ਉਹਨੂੰ ਕਾਫਰ ਕਹਿਣ ਲੱਗ ਪੈਂਦਾ ਹੈ, ਸ਼ਰਾਂ ਵਿੱਚ ਬੱਧਾ ਕਹਿੰਦਾ ਨਹੀਂ, ਉਹ ਇਸ ਤਰ੍ਹਾਂ ਪੈਮਾਨੇ ਵਿੱਚ ਗਿਣਤੀ ਮਿਣਤੀ ਵਿੱਚ ਰੱਬ ਨੂੰ ਉਹਨਾਂ ਚਪੇੜ ਮਾਰੀ, ਤੂੰ ਕੌਣ। ਉਹ ਵਿਚਾਰੇ ਦੀਆਂ ਅੱਖਾਂ ਚ ਪਾਣੀ ਆ ਗਿਆ, ਹਜ਼ਰਤ ਮੂਸਾ ਗਿਆ, ਪਰ ਕਹਿੰਦੇ ਨੇ ਕਹਤੂਰ ਤੇ ਉਹਦੇ ਕੰਨ ਚ ਆਵਾਜ਼ ਪਈ, ਤੂੰ ਨਾ ਬਰਾਏ ਵਸਲ ਕਰਦਨ ਆਮਦੀ, ਤੂੰ ਬਰਾਏ ਫਸਲ ਕਰਦਨ ਆਮਦੀ। ਇਹ ਦੋ ਸ਼ਬਦ ਨੇ ਵਸਲ ਤੇ ਫਸਲ। ਵੈਸੇ ਫਸਲ ਆਪਾਂ ਬਾਹਰ ਵੀ ਕਿਨੇ, ਫਸਲ ਦਾ ਅਰਥ ਹੁੰਦਾ ਤੋੜਨਾ ਕੱਟਣਾ। ਕਹਿਣ ਲੱਗੇ ਤੂੰ ਨਾ ਬਰਾਏ ਫਸਲ ਕਰਦਨ ਆਮਦੀ, ਤੂੰ ਬਰਾਏ ਵਸਲ ਕਰਦਨ ਆਮਦੀ, ਤੂੰ ਇਸ ਕਰਕੇ ਧਰਤੀ ਤੇ ਨਹੀਂ ਆਇਆ ਕਿ ਕਿਸੇ ਜੁੜੇ ਹੋਏ ਨੂੰ ਚਪੇੜਾਂ ਮਾਰ ਕੇ ਤੋੜ ਦੇ, ਤੈਨੂੰ ਕਿੰਨੇ ਅਧਿਕਾਰ ਦਿੱਤਾ, ਸੱਚ ਏਵੇ ਤੂੰ ਜੁੜੇ ਹੋਏ ਦਾ ਅੰਦਰ ਤੋੜ ਕੇ ਆਇਆ ਤੇ ਕਿਹੜੇ ਝਲਕ ਤੂੰ ਪਾਉਣ ਵਾਸਤੇ ਆਇਆ ਹੈ। ਹੁਣ ਉਹਦੇ ਕੋਲ ਸ਼ਬਦ ਕੋਈ ਨੀ ਸਨ ਜੀ, ਉਹ ਭੇਡਾਂ ਵਾਲਾ ਆਜੜੀ, ਉਹਦੇ ਕੋਲ ਗਿਆਨੀ ਵਾਲੀ ਕੋਈ ਸ਼ਬਦਾਵਲੀ ਨਹੀਂ। ਉਂਝ ਮੈਂ ਬੇਨਤੀ ਫਿਰ ਕਰਦੇ ਹਾਂ ਕਿ ਸ਼ਬਦਾਵਲੀ ਨਾਲ ਰੀਝਦਾ ਹੁੰਦਾ ਤੇ ਸਾਰੇ ਰਿਝਾਲ ਜਾਂਦੇ। ਗੁਰੂ ਰਾਮਦਾਸ ਦੇ ਬਚਨ ਰੋਜ਼ ਪੜ੍ਹੇ ਜਾਂਦੇ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀ ਜੈ। ਪਰ ਇਸ ਤੋਂ ਅਗਲਾ ਜਿਹੜਾ ਆਸਾ ਮਹੱਲਾ ਚੌਥਾ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਖਰ ਭਾਣੇ। ਇੱਥੇ ਮਹਾਰਾਜ ਕਹਿੰਦੇ ਨੇ ਅੰਦਰ ਦੀ ਜਿਹੜੀ ਵੇਦਨਾ ਹੈ ਬੇਪਲਤਾ ਵਿੱਚੋਂ, ਅਸਮਰਥਾ ਵਿੱਚੋਂ, ਮੈਂ ਚਲੋ ਸ਼ਬਦ ਬੇਬਸੀ ਵਰਤਿਆ ਹੈ, ਬੇਬਸੀ ਕਮਜ਼ੋਰੀ ਬੇਬਲਤਾ, ਜਦੋਂ ਕੁਛ ਵੀ ਪਰਨਾ ਆਸਰਾ ਨਾ ਰਹੇ, ਸੱਚ ਇਹ ਵੇ ਫਿਰ ਉਹ ਸਮਰੱਥ ਉਸ ਬੇਨਤੀ ਨੂੰ ਸੁਣਦਾ ਹੈ। ਚਲੋ ਅਸੀਂ ਬਾਣੀ ਚੋਂ ਕੁਝ ਪ੍ਰਮਾਣ ਲੈ ਲਈਏ। ਇੱਕ ਤਾਂ ਗੁਰੂ ਅਰਜੁਨ ਦੇਵ ਜੀ ਦਾ ਬਚਨ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਵੋ, ਦੁਤੀਆ ਮਤਾ ਦੁਇ ਮਾਨਕ ਪਹੁੰਚਾਵੋ, ਤ੍ਰਿਤੀਆ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਉੱਥੇ ਬਾਕੀ ਕੋਈ ਸਮਰੱਥਾ ਨਹੀਂ ਵਿਖਾਈ, ਨਾ ਸਿਆਣਪ, ਨਾ ਕੋਈ ਬੰਦਾ, ਕੁਛ ਵੀ ਨਹੀਂ। ਦੂਸਰਾ ਮੈਂ ਅਰਜ਼ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਵੇਲੇ ਜਿਹੜਾ ਦੋਹਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਰਜ ਕੀਤਾ ਸੱਚੇ ਪਾਤਸ਼ਾਹ ਨੇ, ਸੱਚਮੁੱਚ ਇਹ ਇਸ ਦਾ ਅਰਥ ਕਮਜ਼ੋਰੀ ਨਹੀਂ ਆਵਾਂ ਕਿ ਇਹ ਵੀ ਕਿਹਾ ਜਾਂਦਾ ਮਹਾਰਾਜ ਨੇ ਉੱਥੋਂ ਲਿਖ ਕੇ ਭੇਜਿਆ ਇਹ ਦੋਹਰਾ, ਪਰ ਅਸਲ ਚ ਇਹ ਵੀ ਪ੍ਰਸ਼ਨੋਤਰੀ ਹੈ ਜੀ। ਉਸ ਵਿੱਚ ਇੰਨੀ ਬੇਬਸੀ ਦਰਸਾਈ ਗਈ ਕਿ ਤਾਕਤ ਨਹੀਂ ਰਹੀ, ਬੰਧਨਾਂ ਨੇ ਪਕੜ ਲਿਆ, ਸੱਚੀ ਮੁੱਚੀ ਉਪਾਅ ਵੀ ਕੋਈ ਨਹੀਂ ਰਿਹਾ। ਇਹਦਾ ਮਤਲਬ ਇੰਨੀ ਬੇਬਸੀ, ਕੋਈ ਵੀ ਉਪਾਅ ਨਹੀਂ। ਤੇ ਫਿਰ ਇੱਕ ਪੁਰਾਣਕ ਉਦਾਹਰਣ ਲੈ ਲਈ, ਹਾਥੀ ਤਾਂ ਵਿਚਾਰਾ ਤੰਦਵੇ ਨੇ ਗ੍ਰਸ ਲਿਆ, ਪਰ ਮੇਰੇ ਪਰਮਾਤਮਾ ਜਿਵੇਂ ਉੱਥੇ ਬਚਾ ਦਿੱਤਾ, ਇਸ ਬੇਬਸੀ ਵਿੱਚੋਂ ਵੀ ਜੀਵ ਨੂੰ ਕੱਢ ਲੈ, ਇਹਦਾ ਮਤਲਬ ਵਿਕਾਰਾਂ ਦੇ ਬੰਧਨ ਪੈ ਗਏ, ਆਤਮਕ ਬਲ ਕੱਟਿਆ ਗਿਆ, ਮਨ ਮੇਰੇ ਨੂੰ ਵਾਸ਼ਨਾ ਤੰਦਵੇ ਨੇ ਪਕੜ ਲਿਆ। ਮਹਾਰਾਜ ਕਹਿੰਦੇ ਜਿਹੜਾ ਇੰਨਾ ਗਰਸਿਆ ਹੋਵੇ ਫਿਰ ਉਹ ਸਮਰੱਥ ਇੱਕੋ ਦਮ ਪਲਟ ਦਿੰਦਾ। ਅਸੀਂ ਪੜ੍ਹਦੇ ਹਾਂ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ। ਮੈਂ ਕਹਿੰਦਾ ਹੁੰਦਾ ਕਿ ਇਹ ਤਾਂ ਏਡੇ ਕਮਾਲ ਦਾ ਬਚਨ, ਇੱਥੇ ਕੋਈ ਦੱਸੋ, ਮੈਨੂੰ ਦੱਸੋ ਕੋਈ ਸਮਰੱਥਾ ਹੈ? ਤਾਕਤ ਕੋਈ ਨੀ, ਸਿਆਣਪ ਕੋਈ ਨੀ, ਬੇਬਸੀ, ਬੇਬਸੀ, ਬੇਬਸੀ ਦਾ ਅਰਥ ਨਿਰਾਸ਼ਾ ਨੀ ਕਰਨਾ, ਇੱਥੇ ਨਿਮਰਤਾ ਹੈ। ਇਹੀ ਗੱਲ ਮਹਾਰਾਜ ਨੇ ਸ਼ੇਖ ਬ੍ਰਹਮ ਨੂੰ ਕਹੀ ਸੀ। ਸ਼ੇਖ ਬ੍ਰਹਮ ਯਾਦ ਰੱਖੀ, ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ, ਅਰਦਾਸ ਕਰਦੇ ਨੇ, ਇੱਕ ਦਿਨ ਉੱਚੇ ਹੁੰਦੇ ਨੇ। ਉਹ ਕਹਿੰਦਾ ਜੀ ਕਿਵੇਂ? ਕਹਿਣ ਲੱਗੇ ਸ਼ੇਖ, ਜਿਵੇਂ ਫੁਹਾਰੇ ਦਾ ਪਾਣੀ ਜਿੰਨਾ ਨੀਵਾਂ ਹੋਵੇ ਉਨਾ ਉੱਚਾ ਉੱਠਦਾ, ਜਿੰਨਾ ਕੋਈ ਨਿਮਰਤਾ ਵਿੱਚ ਰਹਿ ਕੇ ਅਰਦਾਸਾਂ ਕਰਦਾ ਉਹਦੀ ਸੁਰਤ ਉੱਚੀ ਉੱਠਦੀ ਹੈ। ਇੱਥੇ ਸ਼ਬਦ ਬੇਬਸੀ ਹੈ ਕਿ ਬਲ ਛੁਟਕੇ ਉਹ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਹੁਣ ਇਸ ਬੇਬਸੀ ਵਿੱਚੋਂ ਜਿਹੜੀ ਸਮਰੱਥ ਨੇ ਕਿਰਪਾ ਕੀਤੀ ਉਹ ਅਗਲੇ ਬਚਨ ਨੇ ਬਲ ਹੋਵਾ। ਦੇਖੋ ਬਦਲ ਗਿਆ ਸਭ ਕੁਝ, ਬਲ ਛੁਟਕਿਓ, ਇੱਥੇ ਬਲ ਹੋਵਾ, ਉੱਥੇ ਸੀ ਬਲ ਛੁਟਕਿਓ ਬੰਧਨ ਪਰੇ, ਬਲ ਹੋਵਾ ਬੰਧਨ ਛੁਟੇ, ਉੱਥੇ ਸੀ ਕਛੂ ਨਾ ਹੋ ਤੂੰ ਪਾਏ, ਇੱਥੇ ਮਹਾਰਾਜ ਕਹਿੰਦੇ ਸਭ ਕਿਚ ਹੋ ਤੂੰ ਪਾਏ, ਨਾਨਕ ਸਭ ਕੀ ਤੁਮਰਾ ਹਾਥ ਮੈਂ ਸਿਮਰਤ ਹੈ, ਤੂੰ ਤੂੰ ਬਿਰਥਾ ਸੁਣਨਾ ਹੈ, ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਏ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹ ਅੰਦਰ ਦੀ ਵੇਦਨਾ, ਅੰਦਰ ਦੀ ਪੀੜਾ, ਉਹ ਅੰਦਰ ਦੀ ਜਿਹੜੀ ਹੈ ਉਸ ਬਖਸ਼ਿਸ਼ ਨੂੰ ਸੁਣਦੇ ਨੇ। ਆ ਅਗਲੀ ਬਾਣ, ਇੱਕ ਤਾਂ ਅਰਦਾਸ, ਦੂਸਰਾ ਮੈਂ ਇੱਕ ਵਾਰ ਇਹ ਮੰਜੀ ਸਾਹਿਬ ਵੀ ਕਿਹਾ, ਜਦੋਂ ਵੀ ਕੋਈ ਦਾਨ ਪੁੰਨ ਕਰਦਾ, ਕੋਈ ਧਰਮ ਦਾ ਕਰਮ ਕਰਦਾ, ਸੱਚ ਇਹ ਪਰਮਾਤਮਾ ਵਿਅਰਥ ਨਹੀਂ ਜਾਣ ਦਿੰਦਾ। ਸਿਰਫ ਇੱਕ ਦੋ ਉਦਾਹਰਨ ਲੈਣੀ, ਅਸੀਂ ਮਹਾਭਾਰਤ ਦੀ ਸਾਰੀ ਘਟਨਾ ਤੋਂ ਜਾਣੂ ਆ, ਇਹਨੂੰ ਅਸੀਂ ਅੱਖਾਂ ਮੀਟ ਕੇ, ਕਿਉਂਕਿ ਬਾਹਰ ਦੇ ਸਿੱਖ ਕਈ ਵਾਰੀ ਸੁਣਨ ਨੂੰ ਤਿਆਰ ਨਹੀਂ ਹੁੰਦੇ, ਪਰ ਗੁਰੂ ਗ੍ਰੰਥ ਸਾਹਿਬ ਚ ਆਈਆਂ ਗੱਲਾਂ ਨੂੰ ਕਿਵੇਂ ਆਪਾਂ ਖੰਡਨ ਕਰ ਦਿਆਂਗੇ? ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬ੍ਰਿਧਰ ਕੋ ਦੇਖਿਓ, ਤੇ ਬ੍ਰਿਧਰ ਦੇ ਇਹ ਸ਼ਬਦ ਦੀ ਵਿਆਖਿਆ ਕਰਨ ਵਾਸਤੇ ਹਸਤਨਾਪੁਰ ਦੀ ਸਾਕੀ ਦਾ ਜ਼ਿਕਰ ਕਰਨਾ ਪਏਗਾ। ਬ੍ਰਿਧਰ ਦਾਸੀ ਦਾ ਪੁੱਤਰ ਹੈ। ਮਹਾਰਾਜ ਨੇ ਕਿਹਾ ਦੀ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ, ਤੇ ਇਹ ਸ਼ਬਦ ਗੁਰੂ ਰਾਮਦਾਸ ਦਾ ਹੈ ਸੂਈ ਰਾਗ ਦਾ, ਪਰ ਇੱਥੇ ਦੱਸਣਾ ਪਏਗਾ। ਅਸੀਂ ਸਾਰੇ ਕਹਿੰਦੇ ਹਾਂ ਕਿ ਸਿਰਫ ਉਹਨੇ ਇੱਕੋ ਸ਼ਬਦ ਕਿਹਾ ਸੀ, ਅੰਧ ਕੇ ਅੰਧ ਰਹੇ, ਇਹੀ ਕਿਹਾ ਨਾ ਦਰਯੋਧਨ ਨੂੰ, ਅੰਨੇ ਦਾ ਤੂੰ ਅੰਨਾ ਹੀ ਰਿਹਾ, ਤੇ ਗੀਤਾ ਸ਼ੁਰੂ ਵੀ ਇੱਥੋਂ ਹੁੰਦੀ ਹੈ ਕਿ ਧ੍ਰਿਤਰਾਸ਼ਟਰ ਸੰਜੈ ਤੋਂ ਪੁੱਛਦਾ ਹੈ ਕਿ ਮੈਨੂੰ ਕੁਰੂਕਸ਼ੇਤਰ ਵੀ ਜੋ ਕੁਝ ਹੋ ਰਿਹਾ ਵਾਪਰ ਰਿਹਾ ਮੈਨੂੰ ਉਹਦੇ ਬਾਰੇ ਦੱਸ, ਕਿਉਂਕਿ ਉਹਦੀਆਂ ਅੱਖਾਂ ਕੋਈ ਨਹੀਂ। ਚਲੋ ਉੱਥੇ ਉਹ ਸ਼ੁਰੂ ਹੁੰਦੀ ਹੈ ਗੀਤਾ ਸਾਰੀ, ਪਰ ਦ੍ਰੋਪਦੀ ਦਾ ਚੀਰ ਹਰਨ ਹੋਇਆ, ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਮੰਨਿਆ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਧਾਮਾ ਅਪਦਾ ਤੇ ਰੱਖਿਆ ਗਨਕਾ ਪੜਤ ਪੂਰੇ ਤੇ ਕਾਜ, ਸੁਦਾਮੇ ਨੂੰ ਬਚਾਇਆ। ਮੇਰੇ ਮਨ ਚ ਇੱਕ ਦਿਨ ਪਾਠ ਕਰ ਰਿਹਾ ਸਾਂ ਭਾਈ ਸਾਹਿਬ ਦੀਆਂ ਕਵਿਤਾ ਦਾ, ਦ੍ਰੋਪਦੀ ਦਾ ਚੀਰ ਹਰਨ ਬਚ ਗਿਆ, ਬਚ ਗਈ, ਸੁਦਾਮੇ ਦੀ ਦਰਿਦਰਤਾ ਕੱਟੀ ਗਈ, ਤੇ ਸਰਾਮ ਸੁਦਾਮੇ ਦਾ ਤੇ ਕ੍ਰਿਸ਼ਨ ਜੀ ਦਾ ਮੈਂ ਪਿਛਲੇ ਦਿਨ ਕਿਹਾ ਜਿੱਥੇ ਮੇਲ ਹੋਇਆ ਉਸਦਾ ਨਾਮ ਹੈ ਦਵਾਰਕਾ ਬੇਠ, ਗੁਜਰਾਤ ਦੇ ਵਿੱਚ ਹੈ। ਹੁਣ ਦ੍ਰੋਪਦੀ ਦਾ ਚੀਰ ਹਰਨ ਹੋ ਰਿਹਾ, ਉਹ ਅਰਦਾਸ ਬੇਬਸ ਹੈ ਨਾ ਜੀ, ਬੇਬਸੀ, ਪਾਂਡਵ ਬੈਠੇ ਆ, ਪਿਤਾਮਾ ਬੈਠਾ, ਦਰੋਣਾਚਾਰਿਆ ਬੈਠਾ, ਪਰ ਭਾਈ ਸਾਹਿਬ ਨੇ ਇੱਕ ਨਵਾਂ ਨੁਕਤਾ ਦਿੱਤਾ ਗੁਰਦਾਸ ਸਾਹਿਬ ਨੇ, ਕਹਿੰਦੇ ਨੇ ਕਿ ਅਸਲ ਚ ਇਹਦਾ ਪਤ ਤਾਂ ਬਚ ਗਈ ਕਿਉਂਕਿ ਦ੍ਰੋਪਦੀ ਨੇ ਇੱਕ ਵਾਰੀ ਦਰਬਾਸ਼ਾ ਰਿਸ਼ੀ ਇਸ਼ਨਾਨ ਕਰ ਰਿਹਾ ਸੀ, ਉਹਦੀ ਕੁਪੀਨ ਰੁੜ ਗਈ, ਆਪਣੀ ਸਾੜੀ ਦਾ ਪੱਲਾ ਪਾੜ ਕੇ ਉਸ ਵੱਲ ਸੱਟਿਆ, ਉਹਨੇ ਕੱਪੜਾ ਪਕੜ ਕੇ ਕਿਹਾ ਸੀ ਕਿ ਮੇਰੇ ਨਗੇਜ ਨੂੰ ਢੱਕਣ ਵਾਲੀ ਏ ਪਰਮਾਤਮਾ ਤੇਰੇ ਨਗੇਜ ਨੂੰ ਢੱਕੇਗਾ। ਸਿਰਫ ਉਹਨਾਂ ਕੱਪੜੇ ਦੀ ਗੱਲ ਕੀਤੀ, ਸਦਾਮੇ ਨੇ ਕੀ ਪੁੰਨ ਬੀਜ ਬੀਜਿਆ, ਸਿਰਫ ਥੋੜੇ ਜਿਹੇ ਦਾਣੇ ਦਿੱਤੇ, ਹਾਥੀ ਨੇ ਸਿਰਫ ਕਮਲ ਦਾ ਫੁੱਲ ਭੇਟ ਕੀਤਾ। ਇਹਦਾ ਮਤਲਬ ਜਿਹੜਾ ਪੁੰਨ ਕਰਮ ਹੈ, ਚਾਹੇ ਗੁਰਦੁਆਰੇ ਹੈ, ਚਾਹੇ ਮਾਨਵਤਾ ਦਾ ਹੈ, ਪਰਮਾਤਮਾ ਪੁੰਨ ਕਰਮਾਂ ਨੂੰ ਸੜਨ ਨਹੀਂ ਦਿੰਦਾ। ਭਾਈ ਸਾਹਿਬ ਨੇ ਲਿਖਿਆ ਕਿ ਦ੍ਰੋਪਦੀ ਕਪੀਨ ਮਾਤਰ ਦਈ ਜੋ ਮੁਨੀਸਰ ਹੈ, ਤਾਂ ਤੇ ਸਭਾ ਮਦ ਬਹਿਓ ਬਸਨ ਪਰਵਾਹ ਜੀ, ਤਨਕ ਤੰਦੁਲ ਦੁਗਦੀਸ਼ੈ ਦੀਏ ਦਹਿ ਸੁਦਾਮੇ, ਤਾਂ ਤੇ ਪਾਏ ਚਤਰ ਪਦਾਰਥ ਅਥਾਹ ਜੀ, ਜੁਕਤ ਗਜਿੰਦ ਅਰ ਬਿੰਦ ਗਏ ਪੇਟ ਰੱਖ ਹੈ, ਤਾਂ ਕਹਿ ਕਾਜੈ ਚੱਕਰ ਪਾਣ ਆਨ ਗ੍ਰਸੈ, ਗ੍ਰਹਿ ਜੀ ਇੱਥੇ ਬੇਨਤੀ ਜੀ ਪਹਿਲਾ ਬਚਨ ਮਹਾਰਾਜ ਜੀ ਨੇ ਕੀਤਾ ਕਿ ਅੰਦਰ ਦੀ ਬਿਰਥਾ ਅੰਦਰ ਦੀ ਪੀੜਾ ਭਾਈ ਸਿੱਖੋ ਅੰਦਰ ਦੀ ਵੇਦਨਾ ਉਹ ਪਰਮਾਤਮਾ ਜੀ ਸੁਣਦੇ ਨੇ ਜਿਹੜੇ ਸਭ ਕੁਛ ਕਰਨ ਦੇ ਸਮਰੱਥ ਨੇ। ਮਹਾਰਾਜ ਜੀ ਨੇ ਪਹਿਲਾ ਬਚਨ ਕਿਹਾ ਕਿ ਜੀ ਕੀ ਬਿਰਥਾ ਸੋ ਸੁਣੇ। ਆਪ ਅਰਥਾਂ ਵੱਲ ਧਿਆਨ ਦਿਆ ਜੀ, ਜੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਇੱਕ ਸ਼ਬਦ ਜੀਓ ਆਉਂਦਾ ਇੱਕ ਜੀ ਆਉਂਦਾ ਹੈ, ਜਿੱਥੇ ਜੀਓ ਆਉਂਦਾ ਇੱਕ ਵਚਨ ਜੀ ਆਉਂਦਾ ਬਹੁ ਵਚਨ, ਜਿੱਥੇ ਪਾਓ ਆਉਂਦਾ ਇੱਕ ਵਚਨ ਜਿੱਥੇ ਪਾਮ ਆਉਂਦਾ ਬਹੁ ਵਚਨ ਬਾਣੀ ਚ। ਇਹ ਮਹਾਰਾਜ ਦੀ ਬਾਣੀ ਦੇ ਕਈ ਸ਼ਬਦ ਐਸੇ ਨੇ ਜੀ। ਇੱਥੇ ਮਹਾਰਾਜ ਕਹਿੰਦੇ ਅੰਦਰ ਦੀ ਇੱਥੇ ਜੀ ਦੀ ਅੰਦਰ ਜੀਵ ਦੀ ਜਿਹੜੀ ਬਿਰਤਾ ਹੈ ਪੀੜਾ ਹੈ ਸੋ ਸੁਣੇ। ਕੌਣ ਸੁਣਦਾ? ਹਰ ਸਮ੍ਰਿਥ ਪੁਰਖ ਅਪਾਰ, ਉਹ ਸਮਰੱਥ ਪਰਮਾਤਮਾ ਸੁਣਦਾ ਜਿਹੜਾ ਸਰਬ ਵਿਆਪਕ ਹੈ ਤੇ ਅਪਾਰ ਦਰ ਤੇ ਜਿਸ ਦਾ ਪਾਰ ਵਾਲਾ ਬੰਨਾ ਕਿਸੇ ਨੀ ਪਾਇਆ। ਮਹਾਰਾਜ ਅੱਗੇ ਕਹਿੰਦੇ ਮਰਨ ਜੀਵਨ, ਇੱਥੇ ਮਰਨ ਤੇ ਜੀਵਨ ਦੋਨੋਂ ਨਾਣੇ ਨਾਲ ਨੇ ਜੀ। ਹਾਲਾਂਕਿ ਮਰਨ ਤੇ ਜੀਵਨ ਬਾਣੀ ਚ ਨੰਨੇ ਨਾਲ ਵੀ ਆਇਆ। ਮਰਨ ਜੀਵਨ ਐੜੇ ਨੂੰ ਕੰਨਾ ਲੱਗਾ, ਆਰਾਧਨਾ ਆਰਾਧਨਾ ਨੀ ਪੜ੍ਹਨਾ। ਇਹ ਜੋ ਲਿਖਿਆ ਉੱਤੇ ਮਰਨ ਜੀਵਨ ਆਰਾਧਨਾ ਐੜੇ ਨੂੰ ਕੰਨਾ ਲੱਗਾ ਆਰਾਧਨਾ ਸਭਨਾ ਕਾ ਆਧਾਰ, ਐੜੇ ਨੂੰ ਫਿਰ ਇੱਥੇ ਕੰਨਾ ਲੱਗਾ। ਉਂਝ ਤੇ ਵੈਸੇ ਮੇਰਾ ਖਿਆਲ ਗੁਰੂ ਗ੍ਰੰਥ ਸਾਹਿਬ ਦੇ ਸੌ ਅੰਗ ਧਿਆਨ ਨਾਲ ਕੋਈ ਸੰਥਿਆ ਕਰ ਲੈ ਤੇ ਨਾਲ ਹੀ ਸਹਿਜ ਪਾਠ ਸ਼ੁਰੂ ਕਰ ਜਾ ਸਮਝ ਪੈਣ ਲੱਗ ਪੈਂਦੀ। ਆ ਛੋਟੇ ਜਿਹੇ ਨੁਕਤੇ ਨੇ, ਸ਼ਰਨ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ, ਇਹਦੇ ਅਰਥ ਸ਼ੁਰੂ ਕਰਾਂ। ਕੱਲ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਵੀ ਅਨਵੈ। ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਐਸੇ ਨੇ ਜਿਨ੍ਹਾਂ ਦੇ ਅਨਵੈ ਅਰਥ ਕਰਨੇ ਪੈਂਦੇ ਨੇ, ਜੋ ਲਿਖਿਆ ਉਸ ਤਰ੍ਹਾਂ ਹੀ ਅਰਥ ਹੋਣਗੇ। ਮੈਂ ਇੱਕ ਵਾਰ ਬੇਨਤੀ ਕੀਤੀ ਸੀ ਮੰਜੀ ਸਾਹਿਬ ਵੀ ਅਸੀਂ ਜਦੋਂ ਪੰਜਾਬੀ ਚ ਕਹਿੰਦੇ ਹਾਂ ਵੀ ਅੱਜ ਦੇਗ ਬਣਾ ਕੇ ਨਾ ਅਸੀਂ ਘਰ ਦੀ ਨੀਂਹ ਰੱਖਣੀ, ਇਸ ਤਰ੍ਹਾਂ ਕਹਿੰਦੇ। ਤੇ ਜੇ ਪੁੱਛੋ ਵੀ ਕਿਸ ਤਰ੍ਹਾਂ ਕਹਿੰਦੇ, ਨੀਂਹ ਰੱਖਦੀ ਕੰਧਾਂ ਵਾਹ ਵੱਡੀਆਂ ਉੱਚੀਆਂ ਉੱਚੀਆਂ ਹੋ ਗਈਆਂ ਨੇ, ਉਸਰ ਗਈਆਂ ਨੇ। ਅੱਜ ਤੱਕ ਕਿਸੇ ਨੇ ਕਿਹਾ ਵੀ ਅਸੀਂ ਨੀਂਹ ਉਸਾਰਨੀ ਹੈ ਤੇ ਕੰਧ ਰੱਖਣੀ? ਇਹੀ ਹੈ ਨਾ ਜੀ, ਨੀਂਹ ਰੱਖਣੀ ਹੈ ਕੰਧ ਉਸਾਰਨੀ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਰੱਖੋ ਕੰਧ ਉਸਾਰੋ ਨੀਵਾਂ, ਉਲਟੇ ਹੋ ਗਏ ਨਾ। ਹੁਣ ਜਿਹਨੂੰ ਨਹੀਂ ਪਤਾ ਇਹ ਸ਼ਬਦ ਵਰਤੋਗਾ, ਬਾਬਾ ਜੀ ਪਤਾ ਨੀ ਬਾਣੀ ਲਿਖਣ ਚ ਅੱਗੇ ਪਿੱਛੇ ਕਰ ਦਿੱਤਾ। ਨਹੀਂ, ਇਹ ਅਨਵੇਂ ਅਰਥ ਨੇ, ਸੰਪਰਦਾਇ ਅਰਥ ਨੇ, ਅਰਥ ਸ਼ੁਰੂ ਹੋਣਗੇ। ਰੱਖੋ ਕੰਧ ਉਸਾਰੋ ਨੀਵਾਂ, ਰਵਿਦਾਸ ਸਾਹਿਬ ਜੀ ਦਾ ਸ਼ਬਦ ਮੇਰਾ ਖਿਆਲ ਜਲ ਕੀ ਭੀਤ ਪਵਨ ਕਾ ਥੰਬਾ ਉਹ ਸ਼ਬਦ ਹੈ। ਤੇ ਮਹਾਰਾਜ ਕਹਿੰਦੇ ਨੇ ਰੱਖੋ ਕੰਧ ਉਸਾਰੋ ਨੀਵਾਂ, ਸਾਢੇ ਤੀਨ ਹਾਥ ਤੇਰੀ ਸੇਵਾ, ਤੇਰੇ ਸੌਣ ਦੀ ਥਾਂ ਲੰਮੇ ਪੈਣ ਦੀ ਥਾਂ ਤੇਰੇ ਹੱਥ ਮੁਤਾਬਕ। ਯਾਦ ਰੱਖਿਓ ਜਿੱਥੇ ਸਾਢੇ ਤਿੰਨ ਹੱਥ ਹੁੰਦਾ, ਹੁਣ ਇਹ ਬੱਚੇ ਲਈ ਨਹੀਂ ਟੁਕਾਵਾਂਗੇ, ਆਪਣੇ ਕੱਦ ਮੁਤਾਬਕ ਬੰਦੇ ਦੇ ਆਪਣੇ ਹੱਥ ਸਾਢੇ ਤਿੰਨ। ਹੁਣ ਜੇ ਮੰਨ ਲਓ ਇੱਕ ਬੱਚੇ ਨੇ ਲੇਟਣਾ ਹੋਵੇ ਤੇ ਵੱਡੇ ਬਜ਼ੁਰਗ ਦੇ ਸਾਢੇ ਤਿੰਨ ਹੱਥੋਂ ਤੇ ਥਾਂ ਬੜੀ ਘੇਰ ਜਾਏਗਾ, ਆਪਣੇ ਹੱਥ ਮੁਤਾਬਕ ਸਾਢੇ ਤਿੰਨ ਹੱਥ ਥਾਂ। ਹਾਂ, ਮਹਾਰਾਜ ਨੇ ਕਿਹਾ ਵੀ ਵੱਧ ਤੋਂ ਵੱਧ ਜ਼ੋਰ ਮਾਰੇਗਾ ਘਣੀ ਤਾਂ ਪੌਣੇ ਚਾਰ ਕਿਹਾ। ਇੱਥੇ ਮੇਰੀ ਬੇਨਤੀ ਹੈ ਜੀ, ਰੱਖੋ ਕੰਧ ਉਸਾਰੋ ਨੀਵਾਂ ਦੇ ਅਨਵੇ ਅਰਥ ਹੋਣਗੇ। ਇਹ ਅਰਥ ਅਸੀਂ ਇਸ ਤਰ੍ਹਾਂ ਕਰਾਂਗੇ, ਰੱਖੋ ਕੰਧ ਉਸਾਰੋ ਨੀਵਾਂ ਅਰਥ ਕਰਾਂਗੇ, ਰੱਖੋ ਨੀਵਾਂ ਉਸਾਰੋ ਕੰਧ। ਬਾਣੀ ਦੇ ਅਰਥ ਬਾਣੀ ਨਹੀਂ ਬਦਲਾਂਗੇ, ਅਨਵੇ ਅਰਥ ਕਰਨੇ ਪੈਂਦੇ ਨੇ ਗੁਰੂ ਗ੍ਰੰਥ ਸਾਹਿਬ ਚ ਬੜੇ ਜੀ। ਹੁਣ ਇੱਥੇ ਵੀ ਮੈਂ ਅਨਵੇ ਅਰਥ ਕਰਾਂਗਾ, ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ, ਇਹਦੇ ਅਰਥ ਸ਼ੁਰੂ ਹੋਣਗੇ। ਸਭਨਾ ਕਾ ਆਧਾਰ, ਜਿਹੜਾ ਸਾਰੀ ਮਖਲੂਕਾਤ ਦਾ ਸਾਰੇ ਸੰਸਾਰ ਦਾ ਆਧਾਰ ਹੈ। ਮਹਾਰਾਜ ਕਹਿੰਦੇ ਨੇ ਮਰਨ ਜੀਵਨ ਆਰਾਧਨਾ, ਅਨਵੇ ਅਰਥ ਕਰਾਂਗਾ ਜੀਵਨ ਮਰਨ ਆਰਾਧਨਾ। ਸੁਣਿਓ, ਮਰਨਾ ਪਹਿਲਾਂ ਕਿ ਜਨਮ ਪਹਿਲਾਂ? ਹਾਲਾਂਕਿ ਬਾਣੀ ਨੇ ਕਿਹਾ ਮਰਨ ਲਿਖਾਏ ਮੰਡਲ ਮੈਂ ਆਏ, ਮਹਾਰਾਜ ਨੇ ਤੇ ਸ਼ਬਦ ਵਰਤਿਆ ਮਰਨ ਜੀਵਨ ਆਰਾਧਨਾ, ਅਰਥ ਕਰਾਂਗੇ ਜੀਵਨ ਮਰਨ ਆਰਾਧਨਾ। ਇਹਦਾ ਮਤਲਬ ਜੀਵਨ ਦਾ ਅਰਥ ਹੈ ਜਨਮ ਤੇ ਮਰਨ ਦਾ ਅਰਥ ਹੈ ਮੌਤ। ਕਹਿੰਦੇ ਨੇ ਭਾਈ ਪਰਮਾਤਮਾ ਕਿਰਪਾ ਕਰੇ, ਜਿਹੜਾ ਸਭ ਨੂੰ ਆਧਾਰ ਦਿੰਦਾ ਪਿਆ, ਸਹਾਰਾ ਦਿੰਦਾ, ਜਨਮ ਤੋਂ ਲੈ ਕੇ ਮੌਤ ਤੱਕ ਉਸ ਰੱਬ ਨੂੰ ਆਰਾਧਨਾ ਕਰੀਏ। ਅਰਥ ਇਸ ਤਰ੍ਹਾਂ ਬਣਗੇ ਕਿ ਮਰਨ ਜੀਵਨ ਆਰਾਧਨਾ, ਜਨਮ ਤੋਂ ਲੈ ਕੇ ਮਰਨ ਤੱਕ ਆਰਾਧਨਾ। ਇਹਦਾ ਭਾਵ ਕਿ ਕੋਈ ਵੀ ਵਕਤ ਪਰਮਾਤਮਾ ਦੀ ਯਾਦ ਨਾ ਭੁੱਲੇ, ਜਿਹਨੂੰ ਸਤਿਗੁਰੂ ਨੇ ਬਾਣੀ ਚ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ ਜਬਲ ਕਾਲ ਗ੍ਰਸੀ ਨਹੀਂ ਕਾਇਆ, ਜਬਲਕ ਬਿਕਲ ਭਈ ਨੀ ਪਾਨੀ, ਭਜਲੇ ਰੇ ਮਨ ਆਹੈ ਮਰਨ ਤੱਕ, ਭਜਲੇ ਰੇ ਮਨ ਸਾਰੰਗ ਪਾਣੀ। ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਇਹ ਨੇ ਅਰਥੇ ਦੇ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਜਿੰਨੀ ਦੇਰ ਤੱਕ ਤੇਰੇ ਸਵਾਸ ਨੇ ਮਰਨ ਜੀਵਨ ਆਰਾਧਨਾ, ਜਨਮ ਤੋਂ ਲੈ ਕੇ ਮਰਨ ਤੱਕ ਪਰਮਾਤਮਾ ਦੀ ਆਰਾਧਨਾ, ਉਹਦਾ ਸਿਮਰਨ, ਉਹਦਾ ਨਾਮ, ਉਹਦਾ ਚਿੰਤਨ ਚੱਲਦਾ ਰਹੇ। ਪਰਮੇਸ਼ਵਰ ਪਾਰ ਬ੍ਰਹਮ ਪਰਮਾਤਮਾ ਦਾ ਅੱਗੇ ਬਚਨ ਨੇ, ਸਸੁਰੈ ਪਈਐ ਤਿਸ ਕੰਤ ਕੀ। ਸਸੁਰੈ ਦਾ ਅਰਥ ਸਹੁਰਾ ਘਰ, ਪਈਐ ਦਾ ਅਰਥ ਪੇਕਾ ਘਰ। ਤਿਸ ਕੰਤ ਕੀ, ਉਸ ਕੰਤ ਦੀ ਸ਼ਬਦ ਵਰਤਾਂਗੇ। ਕੰਤ ਦਾ ਅਰਥ ਪਤੀ, ਵੱਡਾ ਜਿਸ ਪਰਿਵਾਰ। ਹੁਣ ਸਸੁਰੇ ਪਈਐ ਕੀ ਹੋ ਗਿਆ, ਜਿਹੜਾ ਮਰਨ ਜੀਵਨ ਹੈ ਇਹ ਹੀ ਅਰਥ ਸਸੁਰੇ ਪਈਐ ਹੈ। ਗੁਰਬਾਣੀ ਵਿੱਚ ਅਸਲ ਚ ਜਿਹੜਾ ਸਹੁਰਾ ਘਰ ਹੈ ਉਹ ਮਰਨ ਤੋਂ ਬਾਅਦ ਮੰਨਿਆ ਤੇ ਪੇਕਾ ਘਰ ਜੀਵਨ ਨੂੰ ਮੰਨਿਆ ਹੈ। ਜਿਵੇਂ ਆਪ ਪਾਠ ਕਰਦੇ ਹੋ ਕਿ ਹਜ਼ੂਰ ਦਾ ਬਚਨ ਹੈ, ਸਭਨਾ ਸਹੁਰੈ ਮੰਜਣਾ, ਸਾਰਿਆਂ ਨੇ ਸਹੁਰੇ ਘਰ ਜਾਣਾ। ਇਹਦਾ ਮਤਲਬ ਇਸ ਸੰਸਾਰ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਜਾਣਾ ਹੈ। ਸਿੱਧੀ ਜੀ ਗੱਲ, ਜਿੱਥੇ ਗੁਰੂ ਗ੍ਰੰਥ ਸਾਹਿਬ ਜ਼ਿਆਦਾਤਰ ਸਸੁਰ ਤੇ ਪਈਐ ਸ਼ਬਦ ਆਉਂਦਾ, ਪੇਕਾ ਘਰ ਦਾ ਮਤਲਬ ਪਈਐ ਦਾ ਅਰਥ ਆ ਪੇਕਿਆਂ ਦਾ ਘਰ ਸੰਸਾਰ ਜਿੱਥੇ ਜੀਵਨ ਹੈ, ਤੇ ਸਸੁਰੇ ਦਾ ਅਰਥ ਹੈ ਜਿੱਥੇ ਮੌਤ ਤੋਂ ਬਾਅਦ ਆਪਾਂ ਨੇ ਜਾਣਾ ਹੈ। ਇਹਨੂੰ ਬਾਬਾ ਜੀ ਨੇ ਕਿਹਾ, ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸ਼ੈ ਨਾਲ ਪਿਆਰ। ਪਈਅੜੈ ਸੌ ਸੇਵ ਤੂੰ ਸੰਸਾਰ ਪੇਕਾ ਕਰ, ਇੱਥੇ ਸ਼ੌ ਨੂੰ ਯਾਦ ਕਰ। ਪਈਅੜੈ ਸੌ ਸੇਵ ਤੂੰ, ਮਹਾਰਾਜ ਸ਼ਬਦ ਵਰਤਦੇ ਨੇ, ਸੌਰੜੈ ਸੁਖ ਵਸ, ਇਹਦਾ ਮਤਲਬ ਇਸ ਜੀਵਨ ਵਿੱਚ ਜਿਹੜਾ ਸ਼ਬਦ ਹੈ ਨਾ ਮਰਨ ਜੀਵਨ, ਜੀਵਨ ਵਿੱਚ ਪਰਮਾਤਮਾ ਨੂੰ ਚੇਤੇ ਕਰ, ਇਸ ਪੇਕੇ ਘਰ ਵੀ ਚੇਤੇ ਕਰ, ਤੇਰਾ ਮਰਨ ਤੋਂ ਬਾਅਦ ਸਹੁਰਾ ਘਰ ਵੀ ਸੁਖੀ ਵਸੇਗੀ। ਇਹਦਾ ਮਤਲਬ ਦੇਖੋ ਮਹਾਰਾਜ ਕੈਸੀ ਕਮਾਲ ਕੀਤੀ, ਮਰਨ ਜੀਵਨ ਨਾਲ ਹੀ ਸਸੁਰੇ ਪਈਏ ਦੇ ਅਰਥ ਹੋਣਗੇ। ਜੀਵਨ ਪੇਕਾ ਕਰ ਤੇ ਮਰਨ ਸਹੁਰਾ ਕਰ। ਮਹਾਰਾਜ ਸ਼ਬਦ ਵਰਦੇ ਆ ਕਿ ਸਹੁਰੜੈ ਸੁਖ ਵਸ, ਗੁਰਮਿਲ ਚੱਜ ਆਚਾਰ ਸਿੱਖ, ਤੁਦ ਕਦੇ ਨਾ ਲੱਗੈ ਦੁੱਖ। ਬੁੱਲੇ ਨੇ ਕਿਹਾ, ਉਹ ਸ਼ਬਦ ਬੜੇ ਮੈਨੂੰ ਚੰਗੇ ਲੱਗੇ ਉਹਦੇ, ਕਹਿਣ ਲੱਗੇ, ਤੂੰ ਸੁੱਤਿਆਂ ਉਮਰ ਮੰਝਾਈ ਨੀ, ਤੂੰ ਚਰਖੇ ਤੰਦ ਨਾ ਪਾਈ ਨੀ, ਕੀ ਕਰ ਸੈਂ ਦਾਜ ਤਿਆਰ ਨਹੀਂ, ਉੱਠ ਜਾਗ ਘਰਾੜੇ ਮਾਰ ਨਹੀਂ, ਤੇਰਾ ਸਾਰਾ ਨੇੜੇ ਆਇਆ ਨੀ, ਤੂੰ ਚੋਲੀ ਦਾਜ ਨਾ ਰੰਗਾਇਆ ਨੀ। ਉਹਨੇ ਸ਼ਬਦ ਵਰਤੇ ਵੀ ਇਹ ਜਿਹੜਾ ਪੇਕਾ ਘਰ ਹੈ, ਇੱਥੇ ਵਸਤੂ ਇਕੱਠੀ ਹੋਣੀ ਹੈ ਤੇ ਇੱਕ ਦਿਨ ਸਹੁਰੇ ਘਰ ਸਭ ਨੇ ਜਾਣਾ। ਮਹਾਰਾਜ ਨੇ ਸ਼ਬਦ ਵਰਤਿਆ ਸਭਨਾ ਸਹੁਰੇ ਵੰਝਣਾ, ਇਹਦਾ ਮਤਲਬ ਸਭ ਦੀ ਮੌਤ ਹੋਣੀ ਹੈ। ਸਤਿਗੁਰੂ ਬਚਨ ਕਰ ਰਹੇ ਆ, ਭਾਈ ਯਾਦ ਰੱਖਿਓ, ਇਹਦੇ ਵਿੱਚ ਵੀ ਬੜੀ ਕਿਰਪਾ ਕੀਤੀ। ਸਸੁਰੈ ਪਈਐ ਕੰਤ ਕੀ, ਅਸੀਂ ਭਾਵੇਂ ਕਹਿੰਦੇ ਹਾਂ ਇਹ ਪੇਕਾ ਘਰ ਕੂੜ ਹੈ ਜਾਣਾ ਹੈ, ਸਹੁਰੇ ਘਰ ਦਾ ਅਰਥ ਹੈ ਮੌਤ ਤੋਂ ਬਾਅਦ। ਗੁਰੂ ਅਰਜੁਨ ਦੇਵ ਕਹਿੰਦੇ ਨੇ, ਭੋਲੀਏ ਜਿੰਦੇ ਹੇ ਜਗਿਆਸੂ, ਸਹੁਰਾ ਘਰ ਵੀ ਉਸ ਕੰਤ ਦਾ ਤੇ ਪੇਕਾ ਘਰ ਵੀ ਉਸ ਕੰਤ ਦਾ ਹੈ। ਇਸ ਨੂੰ ਇਹਦਾ ਮਤਲਬ ਕੀ ਹੈ, ਵੱਡਾ ਜਿਸ ਪਰਿਵਾਰ, ਉਸ ਖਸਮ ਦਾ ਤਾਂ ਪਰਿਵਾਰ ਹੀ ਬੜਾ ਵੱਡਾ ਹੈ। ਇਹਨੂੰ ਥੋੜਾ ਜਿਹਾ ਫਿਰ ਖੋਲਣ ਵਾਸਤੇ ਜੀ, ਉਂਝ ਦੁਨਿਆਵੀ ਤੌਰ ਤੇ ਪੇਕਾ ਘਰ ਮਾਪਿਆਂ ਦਾ ਘਰ ਹੁੰਦਾ ਤੇ ਸਹੁਰਾ ਘਰ ਪਤੀ ਦਾ ਹੁੰਦਾ, ਇੱਥੇ ਹੋਰ ਮਹਾਰਾਜ ਨੇ ਗੱਲ ਕਰ ਦਿੱਤੀ। ਸਸੁਰੈ ਪਈਐ ਕੰਤ ਕੀ, ਦੁਨਿਆਵੀ ਤੌਰ ਤੇ ਪੇਕਾ ਘਰ ਮਾਪਿਆਂ ਦਾ ਹੈ, ਸਹੁਰਾ ਘਰ ਪਤੀ ਦਾ ਹੈ, ਸਹੁਰਿਆਂ ਦਾ ਹੈ, ਪਰ ਯਾਦ ਰੱਖੀ ਤੂੰ ਘਬਰਾ ਨਾ, ਇਸ ਪੇਕੇ ਘਰ ਦਾ ਮਾਲਕ ਵੀ ਤੇਰਾ ਵਾਹਿਗੁਰੂ ਹੈ, ਤੇ ਜਿੱਥੇ ਤੂੰ ਜਾਣਾ ਸਹੁਰੇ ਘਰ ਵੀ ਉਹਦਾ ਹੀ ਆਪਣੇ ਹੁਕਮ ਚੱਲਦਾ ਹੈ। ਜਿਹਨੂੰ ਕਹਿੰਦੇ ਆ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਜਿਹਨੂੰ ਬਾਣੀ ਕਹਿੰਦੀ ਦੋਵੇਂ ਥਾਂ ਰੱਖੇ ਗੁਰ ਸੂਰੇ, ਜਿਹਨੂੰ ਬਾਬਾ ਜੀ ਕਹਿੰਦੇ ਆ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਇੱਥੇ ਕਿਹਾ ਭਾਈ ਤੇਰਾ ਪੇਕਾ ਕਰ ਸੰਸਾਰ ਵੀ ਸਹੁਰਾ ਘਰ ਵੀ। ਤਿਸ ਕੰਤ ਕੀ, ਉਹ ਜਿਹਦੀ ਤੂੰ ਹੈ, ਇਹਦਾ ਮਤਲਬ ਜਿਸ ਦੀ ਤੂੰ ਇਸਤਰੀ ਹੈ, ਇਹ ਸਹੁਰਾ ਪੇਕਾ ਘਰ ਉਸ ਦਾ ਹੈ, ਤੇ ਵੱਡਾ ਜਿਸ ਪਰਿਵਾਰ, ਜਿਹਦੀ ਫੈਮਿਲੀ ਪਰਿਵਾਰ ਬੜਾ ਵੱਡਾ ਹੈ। ਸੱਚੀ ਮੁੱਚੀ ਉਹਦੇ ਪਰਿਵਾਰ ਚ ਕੱਲੇ ਬੰਦੇ ਥੋੜਾ ਵਾ ਜੀ, ਅਸੀਂ ਤਾਂ ਪਰਿਵਾਰ ਵੀ ਸਿਰਫ ਹਮਜ਼ਾਤ ਨੂੰ ਮੰਨਦੇ ਆ ਨਾ, ਵੀ ਆਪਣੇ ਪਰਿਵਾਰ ਵਿੱਚ ਆਪਣੇ ਜੀ ਨੇ, ਉਹਦਾ ਪਰਿਵਾਰ ਇੰਨਾ ਵੱਡਾ ਹੈ, ਉਸ ਵਿੱਚ ਪਤਾ ਨੀ ਕਿੰਨੀਆਂ ਕੁ ਜੂਨਾਂ ਉਹਨੇ ਪੈਦਾ ਕਰ ਦਿੱਤੀਆਂ ਨੇ, ਵੱਡਾ ਜਿਸ ਪਰਿਵਾਰ, ਬੜਾ ਵੱਡਾ ਉਹਦਾ ਪਰਿਵਾਰ ਹੈ, ਉਹਦਾ ਪਸਾਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਂ ਕਿਹਾ ਕਿ 84 ਲੱਖ ਜੂਨ ਉਹਨੇ ਪੈਦਾ ਕੀਤੀ, ਏਡਾ ਵੱਡਾ ਉਹਦਾ ਪਰਿਵਾਰ ਹੈ। ਸਾਡੇ ਅੰਦਰ ਵੀ ਜੂਨਾਂ ਨੇ ਜੀ, ਉਹ ਵੀ ਉਹਦਾ ਪਰਿਵਾਰ ਹੈ। ਅਦ੍ਰਿਸ਼ਟ ਕਈ ਸ਼ਕਤੀਆਂ ਨੇ, ਉਹ ਵੀ ਉਹਦਾ ਪਰਿਵਾਰ ਹੈ। ਮਹਾਰਾਜ ਕਹਿੰਦੇ ਸਹੁਰੇ ਤੇ ਪੇਕੇ ਘਰ ਦਾ ਖਸਮ ਆਪ ਹੈ, ਤੇ ਉਹਦਾ ਪਰਿਵਾਰ ਬੜਾ ਵੱਡਾ।

ਹੈ ਉੱਚਾ, ਉਸ ਤੋਂ ਉੱਚਾ ਕੋਈ ਨਹੀਂ। ਇੱਥੇ ਉੱਚਾ ਹਾਈਟ ਕਰਕੇ ਨਹੀਂ ਮੰਨਣਾ ਗੁਰਮੁਖੋ, ਇਹਦਾ ਮਤਲਬ ਸੁਰਤ ਕਰਕੇ ਜਿੰਨੀ ਉਚਾਈ ਉਹਦੀ ਹੈ ਓਡਾ ਉੱਚਾ ਹੋਰ ਕੋਈ ਨਹੀਂ। ਆਗਮ, ਗਮ ਤੇ ਅੱਗੇ ਅੱਗੇ ਤਰੇੜਾ ਲੱਗਾ ਜੀ। ਅਗਮ ਦਾ ਅਰਥ ਹੈ ਜਿਹਦੇ ਤੱਕ ਸਾਡੀ ਪਹੁੰਚ ਕੋਈ ਨਹੀਂ, ਗਮਤਾ ਦਰ ਤੇ ਪਹੁੰਚਣਾ, ਅਗਮ ਦਰ ਤੇ ਜਦੋਂ ਤੱਕ ਸਾਡੀ ਪਹੁੰਚ ਨਹੀਂ। ਉੱਚਾ ਅਗਮ, ਆਗਾਧ ਬੋਧ, ਇਹ ਦੋ ਸ਼ਬਦ ਸੁਣਿਓ। ਆਗਾਧ ਦਾ ਅਰਥ ਹੈ ਡੂੰਘਾ ਤੇ ਬੋਧ ਦਾ ਅਰਥ ਹੈ ਗਿਆਨ। ਕਹਿੰਦੇ ਨੇ ਉਹਦਾ ਗਿਆਨ ਇੰਨਾ ਡੂੰਘਾ ਹੈ, ਉਹਦੇ ਗਿਆਨ ਦਾ ਪਾਰਾਵਾਰ ਹੀ ਕੋਈ ਨਹੀਂ। ਉੱਚਾ ਹੈ, ਅਪਹੁੰਚ ਹੈ, ਆਗਾਧ ਬੋਧ ਹੈ, ਕਿਛ ਅੰਤ ਨਾ ਪਾਰਾਵਾਰ। ਉਸ ਪਰਮ ਪਿਤਾ ਪਰਮਾਤਮਾ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ, ਪਾਰਾਵਾਰ ਹੀ ਨਹੀਂ। ਜੇ ਆਪਾਂ ਮੰਨ ਲਓ ਸਿਫਤ ਕਰ ਰਹੇ ਹਾਂ, ਕਥਾ ਕਰ ਰਹੇ ਹਾਂ ਕਿ ਅੰਤ ਪਾ ਲਾਂਗੇ, ਅੰਤ ਨਾ ਸਿਫਤੀ ਕਹਿ ਨਾ ਅੰਤ, ਇਹ ਕੀ ਹੈ ਜੀ? ਉਹਦਾ ਕੋਈ ਸਿਫਤਾਂ ਨਾਲ ਅੰਤ ਪਾਇਆ ਜਾ ਸਕਦਾ? ਮਹਾਰਾਜ ਕਹਿੰਦੇ ਨੇ ਉਸ ਦਾ ਪਰਿਵਾਰ ਵੱਡਾ, ਉਹ ਉੱਚਾ ਹੈ, ਉਹ ਆਗਾਧ ਬੋਧ ਹੈ, ਉਹਦੇ ਗਿਆਨ ਦਾ ਕੋਈ ਪਾਰਾਵਾਰ ਨਹੀਂ। ਫਿਰ ਇਹ ਗੱਲ ਅਗਲੀ ਸਾਨੂੰ ਸਮਝਾਈ, ਸੇਵਾ ਸਾਤ ਇਸ ਭਾਵ ਸੀ। ਸਾ ਦਾ ਅਰਥ ਉਹ, ਤਿਸ ਦਾ ਅਰਥ ਉਹਨੂੰ ਪਰਮਾਤਮਾ ਨੂੰ, ਭਾਵਸੀ ਦਾ ਅਰਥ ਭਾਵੇਗੀ, ਚੰਗੀ ਲੱਗੇਗੀ, ਫਿਊਚਰ ਭਾਵਸੀ ਲੈਂਦੀ ਦਾ ਸ਼ਬਦ ਹੈ ਜੀ, ਜਾਸੀ ਜਿਵੇਂ ਅਸੀਂ ਪੜ੍ਹਨੇ ਆ। ਸੇਵਾ ਸਾਤ ਇਸ ਭਾਵਸੀ, ਇਹ ਸੇਵਾ ਉਹਨੂੰ ਤਾਂ ਚੰਗੀ ਲੱਗੇਗੀ, ਤਾਂ ਭਾਵੇਗੀ ਕੀ ਜੀ? ਸੰਤਾਂ ਕੀ ਹੋਏ ਛਾਰ, ਛਾਰ ਦਾ ਲਫ਼ਜ਼ੀ ਅਰਥ ਧੂੜ, ਸੱਚ ਇਹ ਵੇ ਤੇਰੀ ਕੀਤੀ ਹੋਈ ਸੇਵਾ ਤਾਂ ਉਹਨੂੰ ਫਲੇਗੀ ਜੇ ਤੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਜਾਏਗਾ। ਹੁਣ ਇਸ ਨੂੰ ਥੋੜਾ ਜਿਹਾ ਅਸੀਂ ਜ਼ਰੂਰ ਵਾਚ ਲਈਏ। ਸੇਵਾ ਕਰ, ਇੱਥੇ ਨਿਮਰਤਾ ਅਧੀਨਗੀ ਨਾਲ ਸਭ ਦੇ ਚਰਨਾਂ ਦੀ ਧੂੜ ਬਣ ਜਾਏਗਾ ਤੇ ਤਾਂ ਤੇਰੀ ਕੀਤੀ ਹੋਈ ਸੇਵਾ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋਵੇਗੀ। ਅਸੀਂ ਬਾਣੀ ਚ ਪਾਠ ਕਰਨੇ ਆ ਜਦੋਂ, ਸੇਵਾ ਲਫ਼ਜ਼ ਬੜਾ ਉੱਚਾ ਹੈ ਕਿਉਂਕਿ ਇਹਦਾ ਹਰ ਵਾਰੀ ਜ਼ਿਕਰ ਚੱਲਦਾ ਹੈ। ਤੇ ਸੇਵਾ ਜਿਸ ਨੂੰ ਪਰਮਾਤਮਾ ਤਰਸ ਕਰਦਾ ਉਹਨੂੰ ਆਪਣੀ ਸੇਵਾ ਦੀ ਦਾਤ ਬਖਸ਼ਦਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਦਾ ਅਰਥ ਕੇਵਲ ਸਰੀਰਕ ਤੌਰ ਤੇ ਕੰਮ ਕਰਨਾ ਨਹੀਂ, ਸਰੀਰਕ ਤੌਰ ਤੇ ਕਰਮ ਸੇਵਾ ਦਾ ਹਿੱਸਾ ਹੈ, ਉਂਝ ਸੇਵਾ ਦਾ ਦਾਇਰਾ ਬਹੁਤ ਵਿਸ਼ਾਲ ਹੈ, ਬਹੁਤ ਵਿਰਾਟ ਹੈ। ਆਪਾਂ ਗੁਰਦੁਆਰੇ ਆਏ ਹਾਂ, ਚਲੋ ਇੱਥੇ ਕਿਆ ਸੇਵਾ ਕਰਨੇ ਆ, ਇਹ ਵੀ ਸੇਵਾ। ਮੈਂ ਇੱਕ ਵਾਰ ਅਰਜ਼ ਕੀਤੀ, ਇੱਕ ਸਾਡੇ ਬਾਬਾ ਖੁਦਾ ਸਿੰਘ ਜੀ ਹੋਏ ਨੇ, ਅਸਲ ਚ ਉਹਨਾਂ ਦਾ ਨਾਮ ਸੀ ਜਸਵੰਤ ਸਿੰਘ, ਥਾਣੇਦਾਰ ਸਮਝੀ ਪੁਲਿਸ ਵਿੱਚ। ਉਹਨਾਂ ਦਾ ਪਿੰਡ ਕਰਨਾਲ ਦੇ ਨੇੜੇ, ਜਦੋਂ ਅੰਬਾਲੇ ਤੋਂ ਕਨਾਰ ਨੂੰ ਜਾਈਏ ਜਿਟੀ ਰੋਡ ਦੇ ਉੱਤੇ ਪਿੰਡ ਆਉਂਦਾ ਸ਼ਾਮਗੜ੍ਹ, ਉਹ ਉਹਨਾਂ ਦੀ ਜਨਮ ਭੂਮੀ ਹੈ। ਇਹਨਾਂ ਨੇ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਦੀ ਸੰਗਤ ਕੀਤੀ। ਇਹਨਾਂ ਦੇ ਸਹਿਪਾਠੀ ਜਿਹੜੇ ਸਨ, ਜਿਹੜੇ ਇਕੱਠੇ ਇਬਾਦਤ ਕਰਦੇ ਰਹੇ, ਉਹ ਬਾਬਾ ਮਹਾਰਾਜ ਸਿੰਘ ਜੀ ਸਨ। ਜਿਹੜੇ ਸਿੰਘਾਪੁਰ ਗਏ ਇਹਨਾਂ ਨੂੰ ਪਤਾ ਹੋਣਾ, ਉੱਥੇ ਬਾਬਾ ਮਹਾਰਾਜ ਸਿੰਘ ਜੀ ਦਾ ਗੁਰਦੁਆਰਾ ਹੈ। ਬਾਹਰ ਸਿਰਫ ਇੱਕੋ ਸਿੰਘਾਪੁਰ ਇਤਿਹਾਸਕ ਗੁਰਦੁਆਰਾ ਹੋਵੇ, ਇਤਿਹਾਸਕ ਮੈਂ ਤਾਂ ਕਹਿੰਦਾ, ਅੰਗਰੇਜ਼ ਉਹਨਾਂ ਨੂੰ ਪਕੜ ਕੇ ਜੇਲ੍ਹ ਵੀ ਸੜ ਦਿੱਤਾ ਤੇ ਉੱਥੇ ਜੇਲ੍ਹ ਚ ਉਹਨਾਂ ਦਾ ਅੰਤਲਾ ਸਮਾਂ ਆਇਆ। ਤੇ ਬੰਦਗੀ ਇੰਨੀ ਸੀ ਕਿ ਜਦੋਂ ਉੱਥੇ ਹੌਸਪੀਟਲ ਬਣਾਉਣ ਲੱਗੇ, ਬੜੇ ਯਤਨ ਕੀਤੇ, ਪੁੱਛਿਓ ਕਦੀ ਉਹ ਪੱਟਣ ਵਾਸਤੇ ਪੱਟੇ ਨਹੀਂ ਗਈ ਉਹ ਥਾਂ। ਫਿਰ ਪੰਜਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਉਹ ਥਾਂ ਸੜਕ ਤੋਂ ਦੂਜੇ ਪਾਸੇ ਗਏ। ਅੱਜ ਵੀ ਲੋਕ ਉੱਥੇ ਜਾ ਕੇ ਮੱਥਾ ਟੇਕਦੇ ਨੇ। ਮੈਂ ਬੇਨਤੀ ਕਰਾਂਗਾ, ਸੇਵਾ, ਸੇਵਾ ਕਿਸੇ ਰੂਪ ਵਿੱਚ ਵੀ ਹੈ ਪਰਮਾਤਮਾ ਨੂੰ। ਦੇਖੋ ਹੁਣ ਭਾਈ ਕਨਈਆ ਜੀ ਨੇ, ਭਾਈ ਸੁਜਾਨ ਰਾਏ ਵੈਦ ਹੈ, ਸੇਵਾ ਹੀ ਹੈ ਨਾ ਜੀ। ਤੇ ਬਾਬਾ ਖੁਦਾ ਸਿੰਘ ਜੀ ਬਾਰੇ ਇੱਕ ਵਾਰ ਮੈਂ ਜਦੋਂ ਕਥਾ ਆਪਾਂ ਕੀਤੀ ਸੀ, ਗੁਰਸਿੱਖੀ ਦੀ ਇਹ ਨਿਸ਼ਾਨੀ, ਉੱਥੋਂ ਮੈਂ ਬੇਨਤੀ ਕੀਤੀ ਸੀ, ਲਾਹੌਰ ਵਿੱਚ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ, ਬਾਬਾ ਖੁਦਾ ਸਿੰਘ ਜੀ ਨੂੰ। ਤੇ ਇਹਨਾਂ ਦੀ ਇਬਾਦਤ ਇੰਨੀ ਸੀ ਕਿ ਕਾਬਲੀ ਪਠਾਨ ਜਿਹੜੇ ਸਨ ਅਫਗਾਨਿਸਤਾਨੀ, ਉਹ ਪ੍ਰਭਾਵਿਤ ਹੋ ਕੇ ਜਸਵੰਤ ਸਿੰਘ ਦੀ ਥਾਂ ਕਹਿੰਦੇ ਸਨ, ਇਹ ਤਾਂ ਖੁਦਾ ਆ ਗਿਆ ਹੈ, ਖੁਦਾ ਸਿੰਘ ਤਾਂ ਨਾਮ ਪਿਆ ਸੀ। ਇੱਕ ਔਰਤ ਰੋ ਰਹੀ ਸੀ ਰਾਤ ਨੂੰ, ਤੇ ਉਹਦੀ ਜ਼ਿਆਤ ਵੀ ਸਮਾਜਿਕ ਤੌਰ ਤੇ, ਮੈਂ ਕਹਿ ਰਿਹਾ ਗੁਰਮਤ ਦੇ ਨਜ਼ਰੀਏ, ਇੰਨੀ ਉੱਚੀ ਨਹੀਂ ਸੀ। ਅੱਧੀ ਰਾਤ ਤੋਂ ਬਾਅਦ ਉਹ ਉੱਚੀ ਉੱਚੀ ਰੋ ਰਹੀ ਸੀ ਤੇ ਬਾਬਾ ਖੁਦਾ ਸਿੰਘ ਜੀ ਉਸ ਔਰਤ ਦੇ ਘਰ ਅੱਗੇ ਪਹੁੰਚ ਗਏ, ਦਰਵਾਜ਼ੇ ਤੇ ਦਸਤਕ ਦਿੱਤੀ ਉਹਨੇ, ਦਰਵਾਜ਼ਾ ਖੋਲਿਆ, ਉਸ ਘਰ ਵਿੱਚ ਇੱਕ ਬਜ਼ੁਰਗ ਔਰਤ ਨੂੰ ਪੁੱਛਿਆ, ਤੁਹਾਡੇ ਘਰ ਚ ਰੋਣ ਦੀ ਆਵਾਜ਼ ਕਿਉਂ?
ਉਹ ਕਹਿਣ ਲੱਗੇ ਅਸਲ ਚ ਮੇਰੀ ਨੂੰਹ ਦੇ ਸੀਨੇ ਤੇ ਫੋੜਾ ਹੈ, ਉਹਦਾ ਦਰਦ, ਉਹਦਾ ਖੂਨ ਉਹਨੂੰ ਟਿਕਣ ਨਹੀਂ ਦਿੰਦਾ ਪਿਆ। ਬਾਬਾ ਖੁਦਾ ਸਿੰਘ ਬਾਰੇ ਕਿਹਾ ਜਾਂਦਾ ਹੈ ਜੀ ਕਿ ਉਹਨਾਂ ਨੇ ਆਪਣੇ ਮੂੰਹ ਦੇ ਨਾਲ ਉਸ ਗੰਦੇ ਖੂਨ ਨੂੰ ਚੂਸ ਕੇ ਬਾਹਰ ਛੱਡ ਦਿੱਤਾ ਸੀ। ਮੈਂ ਬੇਨਤੀ ਕਰਾਂਗਾ, ਉਹ ਧਰਮ ਸਥਾਨ ਨਹੀਂ ਜਿੱਥੇ ਉਹ ਕੰਮ ਕਰ ਰਿਹਾ, ਪਰ ਉਹਨਾਂ ਨੇ ਉਸ ਕਰਮ ਨੂੰ ਵੀ ਗੁਰੂ ਦੀ ਸੇਵਾ ਜਾਣ ਕੇ ਲਿਆ। ਇੱਥੇ ਮਹਾਰਾਜ ਕਹਿੰਦੇ ਸੇਵਾ ਕੋਈ ਵੀ ਹੋਵੇ, ਹਾਂ ਸੰਗਤ ਦੇ ਚਰਨਾਂ ਦੀ ਧੂੜ ਬਣ ਜਾਈ, ਸੇਵਾ ਚ ਹੰਕਾਰ ਨਹੀਂ ਦਿਖਾਣਾ। ਫਿਰ ਬੇਨਤੀ ਹੈ, ਸੇਵਾ ਚ ਲੇਖੇ ਨਹੀਂ। ਸੱਚੀ ਮੁੱਚੀ ਬਾਣੀ ਕਹਿੰਦੀ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਹਾਰਾਜ ਨੇ ਕਿਹਾ, ਪਰ ਇੱਕ ਥਾਂ ਤੇ ਗੁਰਬਾਣੀ ਨੇ ਕਿਹਾ ਨਹੀਂ, ਸਤਿਗੁਰੂ ਦੀ ਸੇਵਾ ਵੀ ਗਵਾਚ ਜਾਂਦੀ ਹੈ। ਇੱਕ ਤਾਂ ਮਤ ਥੋੜੀ ਸੇਵ ਗਵਾਈ ਹੈ, ਦੂਜਾ ਸ਼ਬਦ ਮਹਾਰਾਜ ਜੀ ਨੇ ਵਰਤਿਆ, ਜਿਹੜਾ ਬੰਦਾ ਫਿਜ਼ੀਕਲ ਤੌਰ ਤੇ ਦਿਨ ਰਾਤ ਸੇਵਾ ਕਰਦਾ ਤੇ 10 ਕੁ ਮਿੰਟ ਰੋਜ਼ ਨਿੰਦਿਆ ਦੇ ਭਾਵੇਂ ਫੋਨ ਤੇ ਲਾਵੇ ਭਾਵੇਂ ਗੱਲਾਂ ਚ ਲਾ ਜਾਏ, ਜਿਹੜਾ ਨਿੰਦਿਆ ਕਰਦਾ ਉਹਦੇ 24 ਘੰਟੇ ਇੰਜ ਉੱਡਦੇ ਆ ਜਿਵੇਂ ਤੀਲੀ ਲਾ ਕੇ, ਸੱਚੀ ਗੱਲ ਏ, ਸੁੱਕੇ ਰੂਹ ਨੂੰ ਕੋਈ ਫੂਕ ਦਿੰਦਾ ਹੈ। ਸੇਵਾ ਸਫਲ ਹੈ, ਪਰ ਮਹਾਰਾਜ ਜੀ ਦਾ ਸ਼ਬਦ ਕਹਿ, ਪਰ ਨਿੰਦਾ ਮੁਕਤੇ ਨੀ ਛੂਟੀ ਨੇਫਲ ਭਈ ਸਭ ਸੇਵਾ। ਮਹਾਰਾਜ ਕਹਿੰਦੇ ਸੇਵਾ ਉਹ ਨੂੰ ਪਾਏਗੀ ਜੇ ਸਭ ਦੇ ਚਰਨਾਂ ਦੀ ਧੂੜ ਬਣ ਜਾਏ, ਨਿਰਮਾਣਤਾ ਵਿੱਚ ਆ ਜਾਏ। ਸੇਵਾ ਸਾਤ ਇਸ ਭਾਵ ਸੀ ਸੰਤਾਂ ਕੀ ਹੋਏ ਛਾਰ। ਅਗਲਾ ਬਚਨ ਦੀਨਾ ਨਾਥ ਦਿਆਲ ਦੇਵ, ਦੀਨ ਤੋਂ ਸ਼ਬਦ ਦੀਨਾ ਗਰੀਬਾਂ, ਨਾਥ ਦਾ ਅਰਥ ਹੈ ਸਵਾਮੀ ਮਾਲਕ। ਸਿੱਧੇ ਅਰਥ ਕਰਾਂਗੇ, ਦੀਨਾ ਨਾਥ ਦਾ ਅਰਥ ਹੈ ਗਰੀਬਾਂ ਦਾ, ਜਿਹਦਾ ਕੋਈ ਸਹਾਰਾ ਨਹੀਂ ਉਹਨਾਂ ਦਾ ਨਾਥ, ਉਹਨਾਂ ਦਾ ਮਾਲਕ। ਦਿਆਲ ਦਿਆਲੂ ਹੈ, ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ ਹੈ। ਦੀਨਾ ਨਾਥ ਦਿਆਲ ਦੇਵ ਪਤਿਤ ਉਦਾਹਰਨ ਖਾਰ, ਸੱਚ ਇਹ ਵੇ ਉਹ ਪਾਪੀਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ, ਉਹ ਪਾਪੀਆਂ ਦਾ ਉਧਾਰ ਕਰਦਾ ਹੈ। ਇਸ ਤੁਕ ਵਿੱਚ ਗੁਰਦੇਵ ਨੇ ਪ੍ਰਭੂ ਦੇ ਗੁਣ ਦੱਸੇ, ਗਰੀਬਾਂ ਦਾ ਮਾਲਕ ਹੈ, ਦਿਆਲੂ ਹੈ, ਪ੍ਰਕਾਸ਼ ਰੂਪ ਹੈ ਤੇ ਪਾਪੀਆਂ ਦੇ ਉਧਾਰ ਕਰਤਾ ਹੈ। ਤੇ ਸਤਿਗੁਰੂ ਬਚਨ ਕਰਦੇ ਆ ਆਦ ਜੁਗਾਦੀ ਰੱਖਦਾ, ਆਦ ਦਾ ਅਰਥ ਹੈ ਸ਼ੁਰੂ ਤੋਂ, ਤੇ ਜੁਗਾਦੀ ਦਾ ਅਰਥ ਹੈ ਜਦੋਂ ਸਮਾਂ ਵੀ ਨਹੀਂ ਸੀ ਬਣਿਆ, ਸਮੇਂ ਤੋਂ ਪਹਿਲਾਂ ਵੀ ਪਾਰ ਬ੍ਰਹਮ ਪਰਮੇਸ਼ਵਰ ਰੱਖਦਾ ਆਇਆ ਹੈ ਆਪਣੇ ਭਗਤਾਂ ਨੂੰ, ਰੱਖਦਾ ਆਇਆ ਹੈ ਆਪਣੇ ਪਿਆਰਿਆਂ ਨੂੰ, ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਜਾਂ ਅਸੀਂ ਕਰਨੇ ਆ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਜ਼ੂਰ ਨੇ ਫਰਮਾਇਆ ਆਦ ਜੁਗਾਦੀ ਰੱਖਦਾ ਕੌਣ ਜੀ? ਸੱਚ। ਚੱਚੇ ਨੂੰ ਔਂਕੜ ਲੱਗੀ ਏ ਇੱਕ ਵਚਨ, ਨਾਮ ਨੂੰ ਵੀ ਔਂਕੜ ਹੈ, ਕਰਤਾਰ ਵਾਹਿਗੁਰੂ ਜੀ ਦਾ ਨਾਮ ਹੈ ਕਿ ਉਹ ਜੋ ਸੱਚ ਹੈ, ਜਿਹੜਾ ਸੱਚ ਆਪਣੇ ਨਾਮ ਵਿੱਚ ਵਰਤਦਾ ਹੈ। ਦੇਖੋ ਸਤ ਨਾਮ ਵੀ ਆਉਂਦਾ ਤੇ ਸੱਚ ਨਾਮ ਵੀ ਆਉਂਦਾ। ਤੇ ਇੱਕ ਦਿਨ ਮੈਂ ਇਹ ਇੱਥੇ ਕਰੇ ਸ਼ਾਇਦ ਸਵੇਰ ਦੀ ਕਿ ਸ਼ਾਮ ਦੀ ਕਥਾ ਚ ਕਿਹਾ ਸੀ, ਜਿਹਦਾ ਨਾਮ ਹੋਵੇਗਾ ਨਾ ਉਹਦੇ ਚ ਨਾਮੀ ਵਰਤਦਾ, ਨਾਮ ਵਿੱਚ ਨਾਮੀ ਵਰਤਦਾ। ਇਹਨੂੰ ਸੁਣਿਓ, ਸਾਡੇ ਚ ਨਹੀਂ, ਮੇਰਾ ਤੁਹਾਡਾ ਨਾਮ ਹੈ, ਵਜੂਦ ਮੁੱਕ ਜਾਣਾ ਨਾਮ, ਫਿਰ ਵੀ ਅਜੇ ਬੰਦਾ ਕਹਿੰਦਾ ਚਲੋ ਰਹਿੰਦੀ ਦੁਨੀਆਂ ਤੱਕ ਇਹਦਾ ਨਾਂ ਰਹੇਗਾ। ਤੇ ਮੈਂ ਇੱਕ ਦਿਨ ਕਿਹਾ ਸੀ ਵੀ ਇਹ ਤਾਂ ਰਹਿਣਾ ਵੀ ਕਿਸ ਸੈਂਸ ਵਿੱਚ ਰਹੇਗਾ? ਮੰਨ ਲਓ ਬੰਦਾ ਆਇਆ, ਨਾਮ ਰੱਖਿਆ, ਮਰ ਗਿਆ, ਤੇ ਬਾਅਦ ਚ ਭਾਵੇਂ ਜਿੰਨਾ ਮਰਜ਼ੀ ਬੱਚੇ ਕਹੀ ਜਾਣ ਨਾਮ ਨੂੰ, ਪਰ ਜਿਹਦਾ ਨਾਮ ਸੀ ਉਹੀ ਮਰ ਗਿਆ, ਨਾਮੀ ਨੀ ਹੈਗਾ। ਜਿਹਨੂੰ ਮਹਾਰਾਜ ਨੇ ਕਿਹਾ ਆਇਆ ਗਿਆ ਮੋਇਆ ਨਾਉ, ਉਹਦਾ ਨਾਮ ਮਰ ਗਿਆ, ਪਰ ਇਹ ਜਿਹੜਾ ਨਾਮੀ ਹੈ, ਜਿੱਥੇ ਨਾਮ ਵਰਤੇਗਾ ਉੱਥੇ ਨਾਮੀ ਹਰ ਹਾਲਤ ਵਿੱਚ ਆਏਗਾ ਹੀ ਆਏਗਾ। ਮਾ ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠਤਾ ਵੇ। ਇੱਥੇ ਮਹਾਰਾਜ ਕਹਿੰਦੇ ਨੇ ਭਾਈ ਉਹ ਆਦ ਜੁਗਾਦ ਤੋਂ ਰੱਖਦਾ ਆਇਆ ਜਿਹੜਾ ਸੱਚ ਹੈ, ਜਿਹੜਾ ਨਾਮ ਵਿੱਚ ਵਰਤਦਾ ਹੈ ਕਰਤਾਰ। ਤੇ ਮਹਾਰਾਜ ਕਹਿੰਦੇ ਆ ਕੀਮਤ ਕੋਈ ਨਾ ਜਾਣੀ, ਉਹਦੀ ਕੀਮਤ ਕੋਈ ਨਹੀਂ ਜਾਣ ਸਕਦਾ। ਕੀਮਤ ਦਾ ਅਰਥ ਉਹ ਤਾਂ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ ਹੈ, ਅਮੁੱਲ ਭੰਡਾਰ।
ਉਹਦਾ ਅੰਤ ਕਿ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋ ਰਹਿ ਲੋਕ ਬਿਲ ਲਾਏ। ਪਰ ਆ ਇਹ ਤਰੀਕਾ ਦੱਸ ਦਿੱਤਾ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਰ ਸੌਂਪੀਏ ਵਿੱਚੋਂ ਆਪ ਜਾਏ। ਹਜ਼ੂਰ ਕਹਿੰਦੇ ਨੇ ਉਹਦੀ ਕੋਈ ਕੀਮਤ ਨਹੀਂ ਜਾਣਦਾ, ਤੇ ਕਿਸੇ ਤਰੀਕੇ ਨਾਲ ਉਹਦੀ ਕੀਮਤ ਦਾ ਮਤਲਬ ਉਹਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਅਮੁੱਲਕ ਹੈ ਜੀ, ਉਹਦਾ ਕੋਈ ਮੁੱਲ ਨਹੀਂ। ਬਾਬਾ ਜੀ ਦਾ ਇੱਕ ਸ਼ਬਦ ਹੈ ਇਸ ਸ਼੍ਰੀ ਰਾਗ ਵਿੱਚ, ਉਸ ਦੇ ਚਾਰ ਪਦੇ ਨੇ, ਤੇ ਚਾਰਾਂ ਪਦਿਆਂ ਦੇ ਅਖੀਰ ਵਿੱਚ ਮਹਾਰਾਜ ਇੱਕੋ ਗੱਲ ਕਹਿੰਦੇ ਆ ਕਿ ਇਹ ਕਰਮ ਕਰਕੇ, ਇਹ ਕਰਮ ਕਰਕੇ ਤੇਰੀ ਕੀਮਤ ਨਹੀਂ ਪੈ ਸਕਦੀ। ਇਹ ਬਚਨ ਹਜ਼ੂਰ ਦਾ, ਜਿਸ ਵਿੱਚ ਦਾਤਾਰ ਜੀ ਨੇ ਕਿਹਾ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਫੇ ਨਾ ਦੇਖਾ ਸੁਪਨੇ, ਸੌਣ ਨਾ ਥਾਉ, ਵੀ ਤੇਰੀ ਕੀਮਤ ਨਾ ਪਵੇ ਖੋ ਕੇਵਡ ਆਖਾ ਨਾਉ, ਤੇਰੀ ਕੀਮਤ ਨਹੀਂ ਪੈ ਸਕਦੀ। ਇੱਥੇ ਦਾਤਾਰ ਕਹਿੰਦੇ ਨੇ ਕੀਮਤ ਕੋਈ ਨਾ ਜਾਣੀ, ਕੋਈ ਵੀ ਕੀਮਤ ਨਹੀਂ ਜਾਣਦਾ। ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ ਕਿ ਅਸੀਂ ਪਰਮਾਤਮਾ ਦਾ ਥਾਂ ਪਾ ਲਿਆ, ਬਾਬਾ ਜੀ ਨੇ ਕਿਹਾ। ਕਹਿੰਦੇ ਕਰੋੜਾਂ ਸਾਲ ਜੀ ਕੇ ਤਪੱਸਿਆ ਕਰਕੇ ਹਨੇਰੇ ਵਿੱਚ ਬੈਠ ਕੇ ਜੇ ਮੈਨੂੰ ਪੁੱਛੇ ਗੁਰੂ ਨਾਨਕ ਸਾਹਿਬ, ਕਹਿੰਦੇ ਪੁੱਛੇ ਵੀ ਉਹਦੀ ਕੀਮਤ ਪਾ ਲਈ ਮਹਾਰਾਜ, ਕਹਿੰਦੇ ਨਹੀਂ, ਉਹਨੂੰ ਕੀਮਤ ਨਹੀਂ ਪਾਈ ਜਾ ਸਕਦੀ। ਕੋ ਨਾ ਹੀ ਤੋਲਣ ਹਾਰ, ਕੀਮਤ ਪਵੇਗੀ ਤੇ ਵੇਟ ਹੋਵੇਗਾ ਨਾ, ਤੇ ਮਹਾਰਾਜ ਕਹਿੰਦੇ ਇਹਦੀ ਤੇ ਕੀਮਤ ਦੀ ਤੋਲ ਹੀ ਨਹੀਂ ਕੋਈ ਸਕਦਾ, ਉਹਨੂੰ ਕੋਈ ਨਹੀਂ ਤੋਲ ਸਕਦਾ, ਇੰਨਾ ਅਗਾਧ ਬੋਧ ਹੈ। ਮਹਾਰਾਜ ਕਹਿੰਦੇ ਮਨ ਤਨ ਅੰਤਰ ਵਸ ਰਹੇ, ਜਦੋਂ ਕੋਈ ਦਿਨ ਰਾਤ ਉਹਨੂੰ ਚੇਤੇ ਕਰਦਾ, ਉਹ ਮਨ ਵਿੱਚ ਤਨ ਵਿੱਚ ਆਪ ਪਰਮਾਤਮਾ ਵਸਦਾ ਹੈ। ਮਹਾਰਾਜ ਕਹਿੰਦੇ ਨਾਨਕ ਨਹੀਂ ਸ਼ੁਮਾਰ, ਪਾਠ ਅਸੀਂ ਸ਼ੁਮਾਰ ਹੀ ਕਰਾਂਗੇ, ਅਰਥ ਨੇ ਸ਼ੁਮਾਰ ਦਾ ਅਰਥ ਉਹਦੀ ਗਿਣਤੀ ਕੋਈ ਨਹੀਂ। ਮਨ ਤਨ ਚ ਰਵ ਰਿਹਾ ਹੈ ਪਰ ਉਹਦੀ ਗਿਣਤੀ ਨਹੀਂ। ਤੇ ਮਹਾਰਾਜ ਫਿਰ ਅੱਗੇ ਸਰਲੇਖ ਦੀ ਵਿਆਖਿਆ ਕਰਦੇ ਆ, ਦਿਨ ਰਹਿਣ ਜੇ ਪ੍ਰਭ ਕੌ ਸੇਵ ਦੇ, ਜਿਹੜੇ ਦਿਨ ਰਾਤ ਪਰਮਾਤਮਾ ਜੀ ਨੂੰ ਸੇਵਦੇ ਨੇ, ਯਾਦ ਕਰਦੇ ਨੇ, ਸਿਮਰਨ ਕਰਦੇ ਨੇ, ਤਿੰਨ ਕਹਿ ਸਦ ਬਲਿਹਾਰ, ਮੈਂ ਉਹਨਾਂ ਤੋਂ ਸਦੀਵ ਕਾਲ ਲਈ ਕੁਰਬਾਨ ਜਾਣਾ, ਬਲਿਹਾਰ ਜਾਣਾ, ਵਾਰਨੇ ਜਾਣਾ, ਜਿਹੜੇ ਦਿਨ ਰਾਤ ਕਦੀ ਵੀ ਪਰਮਾਤਮਾ ਨੂੰ ਭੁਲਾਉਂਦੇ ਨਹੀਂ। ਇਸ ਦੂਜੇ ਪਦੇ ਵਿੱਚ ਦਾਤਾਰ ਜੀ ਨੇ ਇਹ ਗੱਲ ਤੇ ਜ਼ੋਰ ਦਿੱਤਾ, ਉਹ ਸਰਬ ਕਲਾ ਸਮਰੱਥ ਹੈ, ਅੰਦਰ ਦੀ ਪੀੜਾ ਸੁਣਦਾ ਹੈ, ਉਹਨੂੰ ਜਨਮ ਤੋਂ ਲੈ ਕੇ ਮਰਨ ਤੱਕ ਵਿਸਾਰੀਏ ਨਾ। ਇਹ ਲੋਕ ਤੇ ਪਰਲੋਕ ਉਹਦਾ ਆਪਣਾ ਪਰਿਵਾਰ ਹੈ, ਜਿਹਦਾ ਉਹਦੇ ਨਾਲ ਸੰਬੰਧ ਬਣ ਗਿਆ। ਸੱਚ ਇਹ ਵੀ ਲੋਕ ਤੇ ਪਰਲੋਕ ਵੀ ਸੁਹੇਲਾ ਹੈ, ਉਹ ਉੱਚਾ ਹੈ, ਉਹਦਾ ਥਾਂ ਕੋਈ ਨਹੀਂ। ਸੇਵਾ ਉਹੀ ਜੇ ਸਭ ਦੇ ਚਰਨਾਂ ਦੀ ਧੂੜ ਬਣ ਜਾਏ। ਅੱਗੇ ਮਹਾਰਾਜ ਕੱਲ ਨੂੰ ਫਿਰ ਬਖਸ਼ਿਸ਼ ਕਰਨਗੇ ਕਿ ਉਹਨੂੰ ਸੰਤ ਜਨ ਕਿਵੇਂ ਆਰਾਧਦੇ ਨੇ, ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਸਮੇਂ ਦੇ ਲਿਹਾਜ਼ ਨਾਲ ਜਿੰਨੇ ਕੁ ਅਰਥ ਮੈਂ ਕਰ ਚੱਕਿਆ ਸਵੀਕਾਰ ਕਰਿਓ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਃ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਜਨ ਜਾਹੇ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਵਾਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਟ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਬੂਝਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਬ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋ ਵੀ ਹਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਬ ਘੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨਾ ਕਰੈ
1: ਮਨ ਤੇ ਕਬਹੁ ਨਾ ਦੁਖਿਆ ਟਰੈ
0: ਜਲ ਧੋਵੈ ਬਹੁ ਦੇਹੇ ਅਨੀਤ
1: ਸਤਿ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਅਨੇਕ ਅਨੇਕ ਅਗਨ ਨਹੀਂ ਬੁਝੈ
1: ਕੋਟੋ ਪਾਵਦਰ ਗੈਨੇ ਸਿਜੈ
0: ਸੁਤ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉ ਮੈਂ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟਿਆ ਭਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਆ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਵੇਖਿਆ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬਨਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਤੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਰ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
1: ਸਹਿ ਬਸਾਰੇ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਹੈ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਧ
0: ਸੁਣ ਅੰਧਾ ਕੈਸੇ ਮਾਰ ਜਾਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੈ ਮਨਹਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾਂ ਲੋਭ ਧਰੋਹ
0: ਯਾਹੂ ਜੁਗਤ ਬਿਹਾਨੀ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਓ ਪਿੰਡ ਸਭ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਹੋਏ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਲ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਵਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰ
0: ਜਾਪੈ ਮਨ ਲਾਗਾ ਪ੍ਰਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਹੋਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸਤ ਸਾਗੈ ਰੱਖੈ
1: ਰੋਕੀ ਆਗਿਆ ਮਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਅਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟਰ ਉਤੈ ਅੰਧੈ ਅਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਡਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸੇ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਪਾਰ ਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆਵਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਨ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਧੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਭਾਵ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਹਿ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਦੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਔਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕਾ ਜਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਨ
0: ਮੁਕਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀਪਰ ਠਾਕੁਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਵਿੱਚ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸਵਾਰੀ
0: ਮਨ ਤਿਸ ਪ੍ਰਭੋ ਕਭੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਖ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਇਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਜੇ ਪ੍ਰਸਾਦ ਸੁਨਹੇ ਕਰਨ ਨਾਦ
0: ਜੇ ਪ੍ਰਸਾਦ ਪੇਖਿਆ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹੇ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹੇ
0: ਜੇ ਪ੍ਰਸਾਦ ਸੁਖ ਸਹਿਜ ਸਮਾਵੇ
1: ਐਸਾ ਪ੍ਰਭ ਤਿਆਗ ਬਰਕਤ ਲਗ ਹੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਸਭ ਸੁਖ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਛੁ ਨਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਰੇ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤਨ ਬੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕੈ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸ ਸੋਨੀ ਬੈਰ
0: ਸਾਧ ਕਾ ਸੰਗ ਨ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹੋਂ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕੈ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਫਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਵਿਸ਼ਵਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰਮੇਸ਼ਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿੱਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੇ ਹੈ
0: ਜਿਤਾ ਸੁਣੇ ਤੇ ਤਾ ਬਖਿਆਨੇ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ।
1: ब्रह्म ज्ञानी सदा निर्लेप
0: जैसे जल में कमले लेप
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: जो बसदा को खुद को चिंदन ले
1: ब्रह्म ज्ञानी का यह गुनाओ
0: नानक ज्यो भावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नहीं अभिमान
1: ब्रह्म ज्ञानी ऊंचते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रत्न ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उप्रयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपे सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम प्रवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी का कर सदायानंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का विता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बल बल जाइए
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगल मन माहे
1: ब्रह्म ज्ञानी का कौन जाने
0: भेद ब्रह्म ज्ञानी को सदा देश
1: ब्रह्म ज्ञानी का कथिया न जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाना है
0: ब्रह्म ज्ञानी की कर ब्रह्म ज्ञानी जाने
1: ब्रह्म ज्ञानी का अंत न पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारे जो अंतर नाम सर्व में देख भगवान निमक निमक
0: ठाकुर नमस्कार नानक ओह अपरस सगल निस्तार
1: मिथ्या ना ही रसना परस
0: मन में प्रीत नरंजन दर्श
1: कत्रिया रूप न देखे नेत्र
0: साधक टहल संत संग हेत
1: कर्णन सुने काहू पे निंदा
0: सत्य जाने आपस को मंदा
1: और प्रसाद विख्या पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वैने कर्म
0: इस वैष्णो का निर्मल धर्म
1: काहू फल की इच्छा नहीं बंश है
0: केवल भगत कीर्तन संग रचय
1: मन तन अंतर सिमरन गोपाल
0: सब ऊपर हो वत कृपाल
1: आप दृढ़ अबरह नाम जपावै
0: नानक हो वैष्णो परम गत पावे
1: भगवती भगवंत भगत का रंग
0: सगल त्याग दुष्ट का संग
1: मन से बिन सह सगला परम
0: कर पूजा सगल पार ब्रह्म
1: साध संग पापा मल खोवे
0: इस भगवती की मत उत्तम होवे
1: भगवंत की टहल करे नित नीत
0: मन तन अर्पे विष्णु प्रीत
1: हर के चरण हृदय बसावे
0: नानक ऐसा भगवती भगवंत को पावे
1: सो पंडित जो मन प्रबोध है
0: राम नाम आत्म शुद्ध है
1: राम नाम सार रस पीवे
0: उस पंडित के उपदेश जग जीवे
1: हर की कथा हृदय बसावे
0: सो पंडित फिर जो नयावे
1: वेद पुराण सिमरत बूझे मूल
0: सुख मै जाने स्थूल
1: वरना को दे उपदेश
0: नानक उस पंडित को सदाया देश
1: बीज मंत्र सर्व को ज्ञान
0: चौवरना में जपे को नाम
1: जो जो जपे तिसकी गत होए
0: साध संग पावे जन कोए
1: कर कृपा अंतर उतार है
0: बस प्रेत मुक्त पात्र को उतार है
1: सर्व रोग का औखद नाम
0: कल्याण रूप मंगल गुण गाम
1: काहू जुगत कितै न पाइया धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम किस नदरी आया
0: दास संतन पाए तिन पाया
1: सदा निकट निकट हर जान
0: ओ दास दरगा परवान
1: अपने दास को आप कृपा करे
0: जिस दास को सब सोजी पर है
1: सगल संग आत्म उदास
0: ऐसी जुगत नानक राम दास
1: रब की आज्ञा आत्म हितावै
0: जीवन मुक्त सो कहावै
1: ऐसा हक तैसा उस होग
0: सदा अनंत नहीं वियोग
1: ऐसा स्वर्ण तैसी उस माटी
0: ऐसा अमृत तैसी बिक काटी
1: ऐसा मान तैसा अभिमान
0: ऐसा रंग तैसा राजान
1: जो वरताए साई जुगत
0: नानको पुरख कहिए जीवन मुक्त
1: पार ब्रह्म के सगले ठाओ
0: जित जित कर रखे तैसा तन नाम
1: आपे कर्म करावन जोग
0: भावे सो ही फन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्त करे अनेक जन अंत न पारा वार
0: नानक रचना प्रभ रची बहु विद्यनक पर क ਆਕਾਰ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵਿ ਵਿਚਾਰੇ
1: ਕਈ ਕੋਟ ਨਾਪਤਨ ਨਾਮ ਧਿਆਵਹਿ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭੈ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਅਭਿਗ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੇ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਥੀ ਸਰਪ ਉਪਾਏ
0: ਕਈ ਕੋਟ ਪਾਤਰ ਬ੍ਰਿਖ ਨਿਪਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸੀਅਰ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਰ ਛਤਰ
1: ਸਗਰ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤੇ ਅਰਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
1: ਸਾਪੇ ਨੇਰਾ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤਰੇ ਆਪ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵਹਿ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲੇ ਥਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮਾ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਵੈ ਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਵਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਭਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜਗ ਕੀ ਨੂੰ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਹੋਏ ਪ੍ਰਭ ਮਹੇ ਸਮਾਤ
1: ਤਾਂ ਕਾ ਅੰਤ ਨਾ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਿਨ ਹੋ ਵਤਿਆ ਤੁਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਸਦਾ ਨਿਹਾਰੈ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵਹਿ
0: ਅਮਰ ਭਏ ਸਭ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵਹੇ
0: ਅਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਜਿਨ ਮੈਂ ਥਾਪ ਉਤਾਪ ਨਹਾਰਾ
0: ਅੰਤ ਨਹੀਂ ਕਿਛ ਵਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਐਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨੋ ਗਤ ਪਾਵੈ
0: ਰੱਬ ਭਾਵੈ ਤਾਂ ਪਾਤਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਣ ਵਿਚਾਰੈ
1: ਦੋਹਾਂ ਸਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਔਰ ਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਇਸ ਕੈ ਹਾਥ ਹੋਏ ਤਾਂ ਸਤ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲੈ ਦਹਿ ਦਿਸ ਧਾਵੈ
0: ਨਮਕ ਮਾਹੀ ਚਾਰ ਕੁੰਠ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਬਾਹਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਜਿਸ ਤਰ ਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਤਾਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਲ ਕਰਾਉਣ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭ ਹੂੰ ਊਚ ਨੀਚ ਮੈਂ ਬਸੈ
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
0: ਪ੍ਰਭ ਹੂੰ ਊਬਕ ਆਸ ਪਿਆਲ
1: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨਹਾਰ
1: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
0: ਪ੍ਰਭ ਹੂੰ ਸੋਏ ਰਹੈ ਦਿਨ ਰਾਤ
1: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ
0: ਪ੍ਰਭ ਹੂੰ ਸਰਬ ਕੀ ਹੋ ਤਰਵਾਲ
1: ਪ੍ਰਭ ਹੂੰ ਹੋਏ ਬਹਿ ਬੜ ਰਾਜਾ
0: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
1: ਪ੍ਰਭ ਹੂੰ ਆਪ ਕੀਰਤ ਮੈਂ ਆਵੈ
0: ਪ੍ਰਭ ਹੂੰ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
0: ਵਰ ਪ੍ਰਸਾਦ ਨਾਨਕ ਸਚ ਕਹੈ
1: ਪ੍ਰਭ ਹੂੰ ਹੋਏ ਪੰਡਤ ਕਰੇ ਬਖਿਆਨ
0: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
1: ਪ੍ਰਭ ਹੂੰ ਤਟ ਤੀਰਥ ਇਸ਼ਨਾਨ
0: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
1: ਪ੍ਰਭ ਹੂੰ ਪੀਠ ਹਸਤ ਪਤੰਗ ਹੋਏ ਦੀਆ
0: ਅਨਕ ਜੋਨ ਪਰਮੈ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ
0: ਜੋ ਪ੍ਰਭ ਭਾਵੈ ਤਿਵੈ ਨ ਚਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਪ੍ਰਭ ਹੂੰ ਸਾਧ ਸੰਗਤਿ ਹਿ ਪਾਵੈ
0: ਉਸ ਸਥਾਨ ਤੇ ਬੌਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ
1: ਮਨ ਤਨ ਨਾਮ ਰਤੇ ਇਕ ਰੰਗ
0: ਸਦਾ ਬਸੈ ਭਾਵ ਬ੍ਰਹਮ ਕੈ ਸੰਗ
1: ਜਿਉ ਜਲ ਮਹਿ ਜਲ ਆਏ ਕਟਾਨਾ
0: ਜੋ ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतरराज अभिमान
0: सो नरक पाती होवत स्वान
1: जो जान है मैं जो बनवंत
0: सो होवत विष्टा का जंत
1: पाप को कर्मवंत कहावे
0: जन्म मरे भोजन परमावे
1: धन भूम का जो करे गुमान
0: सो मूर्ख अंधा अज्ञान
1: कर कृपा जिसके हृदय गरीबी बसावे
0: नानकी है मुक्ति अगै सुख पावे
1: धनवंता होए कर गर्भावे
0: तरण समान का संग न जावे
1: बहु लश्कर मानुख ऊपर करे आस
0: पर भीतरता का होए विनाश
1: सब ते आप जाने बलवंत
0: होए जाए पसमंत
1: सेना बदे आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगह परवान
1: कोट कर्म करे हो तारी
0: शरम पावे सकले बरथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगह को कैसे गवे
1: आप को जो भला कहावे
0: सिर भलाई निकट न आवे
1: सर्व की रेन जा का मन होए
0: कहो नानक ताके निर्मल सोए
1: जब लग जाने मुझ ते कश होए
0: तब इस को सुख नाही कोए
1: जब ये जाने मैं किस करता
0: तब लग गर्भ जोन में फिरता
1: जब धारे को बैरी मीत
0: तब लग नेचल नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु प्रसाद नानक हो छुटे
1: सहस कटे लग को उठतावे
0: रतन आवे माया पाछे पावे
1: अनक भोग विखिया के करे
0: नै तृप्तावे खप खप मरे
1: बिना संतोख नहीं को राजे
0: सुपन मनोरथ फिर थे सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहा विचार
1: जैसी दृष्ट करे तैसा होए
0: आपे आप आप्रम सोए
1: जो किश पीनो सो अपना रंग
0: सब ते दूर सब हूँ कै संग
1: दूजे देखे करे विवेक
0: आपे एक पै अनेक
1: मरे न बिनसे आवे न जाए
0: नानक सब ही रह समाए
1: आप उपदेशे समझे
0: आपे रचिया सबके साथ
1: आप तीनों आपन विस्तार
0: सब कुछ उसका हो करने हार
1: पोस्ते भिन्न कहो किश होए
0: अंत अंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद किने बखियानी
1: सत सत सत सब कीना
0: कोट मदय किने बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: घट घट सुनी सर उन बखियानी
1: पवित्र पवित्र पवित्र पुनीत
0: नाम जपै नानक मन प्रीत श्लोक
1: संत सरन जो जन पर सो जन

0: ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਘਟੈ
0: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੈ ਦੁਖਨ ਸੁਖ ਸਭ ਜਾਏ
0: ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ
0: ਸੰਤ ਕੈ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੈ ਦੁਖਨ ਕਾਗ ਜਿਉ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ
0: ਸੰਤ ਕੈ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਭਾਵੈ ਤਾਂ ਇਹ ਪੀ ਕਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਖਿਨ ਟਿਕਣ ਨ ਪਾਏ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੋਖ ਮੈਂ ਦੋਖ
0: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਅਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਨ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ
0: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਅੰਮ੍ਰਿਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹੀ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
0: ਨਾਨਕ ਸੰਤ ਭਾਵੇ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉਂ ਬਿਲ ਲਾਏ
0: ਜਿਉਂ ਜਲ ਬਿਹੂਨ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜੋ ਭਾਵਕ ਇੰਧਨ ਨਹੀਂ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜਿਉਂ ਬਵਾੜ ਤੇ ਖੇਤ ਮਹਿੰਦ ਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕੀਰਤਨ ਦਿੱਕਾ ਧੁਰ ਹੀ ਪਿਆ
0: ਨਾਨਕ ਜੋਤ ਸੁਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗੈ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਮਾਇਆ ਕੀਰਤਨਾ ਮਿਟੈ ਕੋਈ
0: ਨਾਨਕ ਜਾਣੈ ਸੱਚਾ ਸੋਏ
1: ਸਭ ਕਟ ਤਿਸਕੀ ਉਹ ਕਰਨੈ ਹਾਰ
0: ਸਦਾ ਸਤਿ ਸਕੋ ਨਮਸਕਾਰ
1: ਰੱਬੀ ਉਸਤ ਕਰਹੋ ਦਿਨ ਰਾਤ
0: ਤਿਸੈ ਧਿਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲਾ ਕਰਨੈ ਹਾਰ
0: ਦੂਸਰ ਕੌਣ ਕਹੈ ਵਿਚਾਰ
1: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
0: ਵਡਪਾ ਕੀ ਨਾਨਕ ਜਨ ਸੇ ਸਲੋਕ
1: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
0: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਥੀ ਸਭ ਜਾਨ
0: ਨੇਵਨ ਪਉ ਏਕੈ ਭਗਵਾਨ
1: ਜਿਸ ਕੈ ਦੀਆ ਰਹਿ ਅਗਾਹੇ
0: ਪਉ ਨ ਤ੍ਰਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਨਾਨਕ ਕੈ ਕਿਛਨਾ ਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰੱਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਘਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਪੇਖ ਠਾਕੁਰ ਕਾ ਰੰਗ
0: ਸਦਾ ਸੰਗ ਬਿਨ ਸਹਿ ਸਭ ਸੰਗ
1: ਚਲੋ ਮਾਰਗ ਗੋਬਿੰਦ
0: ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵੜ ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਚੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਪਛਾਣੈ
0: ਤੁਤ ਕੀਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਸ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਕਿਸੇ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਤ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਕਮ ਸੋਈ ਅਸਥੂਲ
1: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮਹਿ ਆਪ
0: ਅਨਕ ਜੁਗਤ ਰਚ ਥਾ ਪਿਓ ਥਾ
1: ਅਵਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਿਓ ਬ੍ਰਹਿਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
0: ਸਗਲ ਸੰਸਾਰ ਉਦਰੈ ਤਿਨ ਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਵਡਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਵਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੈ ਹਾਰ ਪਛਾਣੈ ਸੋਏ
1: ਜਪ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤੇ ਸਮਾਹੀ ਸਮਾਏ
0: ਸੁਖ ਨਿਧਾਨ ਉਹਨੂੰ ਬਣਿਆ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਦੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਘੋਬਰ ਪੈ
0: ਸਭ ਕੁਛ ਕਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋਊ ਕਹਾਵੇ
0: ਰਬ ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾ ਮੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੁਰਜਨ ਸਦਾ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਅਭਿਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਨ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਨ ਆਵੇ ਹਰ ਪ੍ਰਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰ ਤੈਸਾ ਚਾਪਾ ਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾ ਜੋਗ
0: ਕਿਰਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਖੰਡ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸਤ ਮਹਿ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਤੀਮਿਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਕਿਨ ਮਾਹੀ
0: ਪੂਰ ਰਹੇ ਹੋ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਧਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸ੍ਰਿਫ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੂਝਿਆ ਤਿਸੈ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਗੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਨ ਮਾਨਿਆ,
0: ਨਾਨਕ ਰਾਵਣ ਤਿੰਨ ਮੂਲ ਪਛਾਣਿਆ,
1: ਜਾਂ ਕਰੇ ਦਾ ਵਿਸ਼ਵਾਸ ਪ੍ਰਭਾਇਆ,
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ,
1: ਭੈ ਤੇ ਨਿਰਭੋ ਹੋਏ ਬਸਾਨਾ,
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ,
1: ਬਸ ਮਾਹੇ ਲੈ ਬਸ ਕਢਾਈ,
0: ਤਾਕੋ ਭਿੰਨ ਨਾ ਕਹਿਣਾ ਜਾਈ,
1: ਪੂਜੈ ਪੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕੇਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣਿਆ ਸੰਗ,
0: ਠਾਕਾ ਸੇਵਕ ਨਾਮ ਕੈ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਸ ਸਾਸ ਸਮਾਰੈ,
1: ਆਪਣੇ ਜਨ ਕਾ ਪਰਦਾ ਢਾਕੈ,
0: ਆਪਣੇ ਸੇਵਕ ਕੀ ਸਰ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰਾਖੈ,
0: ਤਾਕੀ ਕਦਮਿਤ ਕੋਈ ਨਾ ਲਾਖੈ,
1: ਰੱਬ ਕੇ ਸੇਵਕ ਕੋ ਨਾ ਪਹੁੰਚੈ,
0: ਰੱਬ ਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮਹਿ ਕਰ ਰਾਖੈ,
0: ਭਸਮ ਕਰੈ ਲਸਕਰ ਕੋਟ ਲਾਗ,
1: ਜਿਸ ਕਾ ਸਾਸਨ ਕੱਢ ਤੇ ਆਪ,
0: ਤਾਕੋ ਰਾਖਤ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਂਤ,
0: ਜਿਸ ਕੇ ਕਰਤਵ ਬ੍ਰਥੇ ਜਾਤ,
1: ਮਾਰਾ ਨਾ ਰਾਖੈ ਹਵਰ ਨਾ ਕੋਈ,
0: ਸਰਬ ਜੀਆਂ ਕਾ ਰਾਖਾ ਸੋਏ,
1: ਕਾਹੇ ਸੋਚ ਕਰ ਹੇਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਲਖ ਵਡਾਣੀ,
1: ਬਾਰੰਬਾਰ ਬਾਰ ਪ੍ਰਭ ਜਪੀ ਹੈ,
0: ਕੀ ਅਮਰਤੇ ਮਨ ਤਨ ਧਰਤੀ ਹੈ,
1: ਨਾਮ ਰਤਨ ਜਨ ਗੁਰਮੁਖ ਪਾਇਆ,
0: ਜਿਸ ਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ,
1: ਨਾਮ ਧਨ ਨਾਮੋ ਰੂਪ ਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ,
0: ਮਨ ਤਨ ਨਾਮੇ ਨਾਮ ਸਮਾਨੇ,
1: ਊਠ ਬੈਠ ਸੋਭਤ ਨਾਮ,
0: ਓ ਨਾਨਕ ਜਨ ਕੈ ਸਦ ਕਾਮ,
1: ਬੋਲੋ ਜਸ ਜੇ ਵਾ ਦਿਨ ਰਾਤ,
0: ਰੱਬ ਆਪਣੇ ਜਨ ਕਿੰਨੀ ਦਾਤ,
1: ਕਰੇ ਭਗਤੇ ਆਤਮ ਕਹਿ ਚਾਏ,
0: ਰੱਬ ਆਪਣੇ ਸਿਉ ਰਹੇ ਸਮਾਏ,
1: ਜੋ ਹੋਵਾ ਹੋਵਤ ਸੋ ਜਾਣੈ,
0: ਰੱਬ ਆਪਣੇ ਕਾ ਹੁਕਮ ਪਛਾਣੈ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਕਾ ਗੁਣ ਕਹਿ ਏਕ ਨ ਜਾਨੋ,
1: ਆਠ ਪੈਰ ਪ੍ਰਭ ਅਸੇ ਹਜੂਰੇ,
0: ਓ ਨਾਨਕ ਸੇ ਜਨ ਪੂਰੇ,
1: ਮਨ ਮੇਰੇ ਤਿੰਨ ਕੀ ਓਟ ਲੇਹੇ,
0: ਮਨ ਤਨ ਆਪਣਾ ਤਿੰਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋਕ ਕਾ ਦਾਤਾ,
1: ਇਸ ਕੀ ਸਰਨ ਸਰਬ ਸੁਖ ਪਾਵਹੇ,
0: ਇਸ ਕੇ ਦਰਸ ਸਭ ਪਾਪ ਮਿਟਾਵੇ,
1: ਅਵਰ ਸਿਆਨਪ ਸਗਲੀ ਛਾਡ,
0: ਜਿਸ ਜਨ ਕੀ ਤੂੰ ਸੇਵਾ ਲਾਗ,
1: ਆਪਨ ਜਾਨ ਨ ਹੋਵੇ ਤੇਰਾ,
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ,
0: ਜਿਸ ਕੈ ਸੰਗ ਸਿੱਖੀ ਉਦਰ, ਨਾਨਕ ਹਰ ਗੁਣ ਗਾਸ਼ਟਪਦੀ,
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ,
0: ਸੇਵ ਕੌ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਿਗੁਰ ਸਿੱਖ ਕੇ ਬੰਧਨ ਕਟੈ,
0: ਗੁਰ ਕਾ ਸਿੱਖ ਵਕਾਰ ਤੇ ਹਟੈ,
1: ਸਤਿਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ,
1: ਆਪ ਉਸ ਕੋ ਕਰ ਕਰਸ਼ ਨਾ ਜਨਾਵੈ,
0: ਹਰ ਹਰ ਨਾਮ ਹਰਦੈ ਸਦ ਧਿਆਵੈ,
1: ਮਨ ਵੇਚੈ ਸਤਿਗੁਰ ਕੈ ਪਾਸ,
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇ ਕਾਮੀ,
0: ਜਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਇਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ,
0: ਨਾਨਕ ਬਾਰ ਗੁਰ ਕੋ ਬਲ ਜਾ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ,
0: ਕਹਿ ਆਪ ਨਹੀ ਕਛ ਭਰਮ,
1: ਸਹਿ ਸਿਆਨ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵਟ ਭਾਗੀ ਪਾਈਐ,
1: ਸਫਲ ਦਰਸ਼ਨ ਦੇਖਤ ਪੁਨੀਤ,
0: ਦਰਸ਼ਤ ਚਰਨਗਤ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਪਾਰ ਰਮਕੀ ਦਰਗਹਿ ਗਵੇ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖਾ ਤੰਪਤੀ ਜਾਣੈ,
1: ਪੂਰਾ ਗੁਰ ਅਖਿਓ ਜਾਂ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਵਾਹੇ ਗੁਰ ਸਤ ਅਨੇਕ,
0: ਸਤਪੁਰਖ ਪੂਰਨ ਬਵੇਕ,
1: ਕਾਹੂੰ ਬੋਲ ਨਾ ਪਹੁੰਚਤ ਪ੍ਰਾਣੀ,
0: ਅਗਮਾ ਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨਾ ਪਾਈ,
1: ਮਨਕ ਭਗਤ ਬੰਧਨ ਨਿਤ ਕਰੇ,
0: ਚਰਨ ਕਮਲ ਹਿਰਦੈ ਸਿਮਰੈ,
1: ਸਤ ਬਲਹਾਰੀ ਸਤਪੁਰੇ ਆਪਣੇ,
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅੰਮ੍ਰਿਤ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
0: ਰਾਖੈ ਮਨ ਪ੍ਰਗਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸੇ ਵਕੋ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ,
0: ਮਨ ਮੈਂ ਰਾਖੈ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ,
1: ਸਤ ਮਾਹੀ ਠਾਂਡ ਵਰਤਾਈ,
0: ਅਣਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਉ ਚੁਕਾ ਨਿਰਭਉ ਹੋਏ ਵਸੈ,
0: ਸਗਲ ਵਿਆਦ ਮਨ ਤੇਖੈ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭ੍ਰਮ ਗਮਨ,
0: ਨਾਨਕ ਹਰ ਹਰ ਦਾ ਸਰਵਨ,
1: ਨਿਰਗੁਣ ਆਪ ਸਰਗੁਣ ਵੀ ਹੋਈ,
0: ਕਲਾ ਧਾਰ ਜਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭ ਆਪ ਨਾਏ,
0: ਆਪਣੀ ਕੀਮਤ ਆਪੇ ਪਾਏ,
1: ਅਰਗਨ ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਇੱਕੋ ਸੋਏ,
1: ਪੋਤ ਪੋਤ ਰਵਿਆ ਰੂਪ ਰੰਗ,
0: ਭਾਈ ਪ੍ਰਕਾਸ਼ ਸਾਧਕ ਸੰਗ,
1: ਰਾਜ ਰਚਨਾ ਆਪਣੀ ਕਲ ਧਾਰੀ,
0: ਨਾਨਕ ਬਾਰ ਨਾਨਕ ਬਲਹਾਰੀ,
1: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
0: ਹਰ ਹਰ ਨਾਮ ਕਮਾਵਨ, ਨਾਨਕ ਇਹੋ ਧਨ ਸਾਰ, ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ,
0: ਏਕ ਸਿਮਰਨ ਨਾਮ ਆਧਾਰ,
1: ਅਵਰੋ ਪਾਪ ਸਮੀਤ ਪਸਾਰੋ,
0: ਚਰਨ ਕਮਲ ਰਿਧ ਮੈਂ ਉਰਧਾਰੋ,
1: ਕਰਨ ਕਾਨ ਸੋ ਪ੍ਰਭ ਸਮਰੱਥ,
0: ਨਿਰ ਕਰ ਗਾਹ ਨਾਮ ਹਰ ਵੱਥ,
1: ਇਹੋ ਧਨ ਸੰਚੋ ਹੋ ਭਗਵੰਤ,
0: ਸੰਤ ਜਨਾ ਕਾ ਨਿਰਮਲ ਮੰਤ,
1: ਏਕ ਆਸ ਰੱਖੋ ਮਨ ਮਾਹੀ,
0: ਸਰਬ ਰੋਗ ਨਾਨਕ ਮਿਟ ਜਾਹੀ,
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ,
0: ਸੋ ਧਨ ਹਰ ਸੇਵਾ ਤੇ ਪਾਵੇ,
1: ਜਿਸ ਸੁਖ ਕੋ ਨਿਤ ਬਾਂਛੇ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ,
1: ਜਿਸ ਸੋਭਾ ਕੋ ਕਰੇ ਭਲੀ ਕਰਨੀ,
0: ਸਾਸੋ ਬਾਬਾ ਹਰ ਕੀ ਸਰਨੀ,
1: ਅਨਕ ਉਪਾਵੀ ਰੋਗ ਨਾ ਜਾਏ,
0: ਰੋਗ ਮਟੈ ਹਰ ਅਵਖਦ ਲਾਏ,
1: ਸਰਬ ਨਿਧਾਨ ਮੈਂ ਜਪਣੈ ਹਰ ਨਾਮ ਨਿਧਾਨ,
0: ਜਪ ਨਾਨਕ ਦਰਗਹਿ ਪ੍ਰਵਾਨ,
1: ਮਨ ਪ੍ਰਬੋਧੋ ਹਰ ਕਹਿ ਨਾਈ,
0: ਜਦ ਸਤਾਵ ਤੇ ਆ ਬੈਠਾ
1: ਤਾਂ ਕੋ ਬਿਘਨ ਨਾ ਲਾਗੈ ਕੋਈ,
0: ਜਾ ਕੇ ਹਿਰਦੈ ਵਸੈ ਹਰ ਸੋਈ,
1: ਫਲ ਤਾਤੀ ਠਾਂਡਾ ਹਰ ਨਾਉ,
0: ਸਿਮਰ ਸਿਮਰ ਸਦਾ ਸੁਖ ਪਾਉ,
1: ਹੋ ਬਿਨ ਸਹਿ ਪੂਰਨ ਹੋਏ ਆਸ,
0: ਭਗਤ ਪਾਏ ਆਤਮ ਪ੍ਰਕਾਸ਼,
1: ਹਿਤ ਕਰ ਜਾਏ ਵਸੈ ਅਬਿਨਾਸੀ,
0: ਨਾਨਕ ਘਾਟੀ ਜਮ ਫਾਸੀ,
1: ਸਤ ਵਿਚਾਰ ਕਹਿ ਜਨ ਸਾਚਾ,
0: ਜਨਮ ਮਰੈ ਸੋ ਕਾਚੋ ਕਾਚਾ,
1: ਆਵਾਗਮਨ ਮਿਟੈ ਪ੍ਰਭ ਸੇਵ,
0: ਆਪ ਤਿਆਗ ਸਰਨ ਗੁਰਦੇਵ,
1: ਕਿਉਂ ਰਤਨ ਜਨਮ ਕਾ ਹੋਏ ਉਧਾਰ,
0: ਹਰ ਸਿਮਰ ਪੁਰਾਣੇ ਆਧਾਰ,
1: ਕੋ ਪਾਪ ਨਾ ਛੂਟਣ ਹਾਰੇ,
0: ਸਿਮਰਤ ਸਾਸਤ ਵੇਦ ਵਿਚਾਰੇ,
1: ਹਰਤੀ ਭਗਤ ਕਰੋ ਮਨ ਲਾਏ,
0: ਮਨ ਬੰਸ਼ਤ ਨਾਨਕ ਫਲ ਪਾਏ,
1: ਸੰਗ ਨਚਾਰ ਸਥੇ ਰਹਿ ਧਨਾ,
0: ਗੱਲ ਪਟਾਵੇ ਮੂਰਖ ਮਨਾ,
1: ਸੁਤ ਮੀਤ ਕੁਟੰਬ ਹਰ ਬਨੇਤਾ,
0: ਇਨਤੇ ਕਹੋ ਤੁਮ ਕਵਨ ਸਨਾਥਾ,
1: ਰਾਜ ਰੰਗ ਮਾਇਆ ਵਿਸਾਰ,
0: ਇਨਤੇ ਕਹੋ ਕਵਨ ਛੁਟਕਾਰ,
1: ਹਸ ਹਸਤੀ ਰਥ ਸਵਾਰੀ,
0: ਝੂਠਾ ਡੰਫ ਝੂਠ ਪਸਾਰੀ,
1: ਜਿੰਦੀ ਤਿਸ ਬੁਝੇ ਨਾ ਬਗਾਨਾ,
0: ਨਾਮ ਪਸਾਰ ਨਾਨਕ ਪਛਤਾਨਾ,
1: ਗੁਰਕੀ ਮਾਤੂ ਲੇਹ ਆਨੇ,
0: ਭਗਤ ਬਿਨਾ ਬਹੁ ਡੂਬੇ ਸਿਆਨੇ,
1: ਭਗਤੀ ਭਗਤ ਕਰੋ ਮਨ ਮੀਤ,
0: ਨਿਰਮਲ ਹੋਏ ਤੁਮਾਰੋ ਚੀਤ,
1: ਚਰਨ ਕਮਲ ਰਾਖੋ ਮਨ ਮਾਹੀ,
0: ਜਨਮ ਜਨਮ ਕੇ ਕਿਲ ਵਿਖ ਜਾਹੇ,
1: ਆਪ ਜਪੋ ਅਵਰਾ ਨਾਮ ਜਪਾਵੋ,
0: ਸੰਤ ਕਹਿਤੇ ਰਹਿਤ ਗਤ ਪਾਵੋ,
1: ਸਾਰ ਭੂਤ ਸਤ ਹਰ ਕੋ ਨਾਉ,
0: ਸਹਿ ਸਬਾਇ ਨਾਨਕ ਗੁਣ ਗਾਓ,
1: ਗੁਣ ਗਾਵ ਤੇਰੀ ਉਤਰ ਸਮੈਲ,
0: ਮਨਸ ਜਾਏ ਹਉ ਮੈਂ ਬਿਖ ਫੈਲ,
1: ਹੋਏ ਅਚਿੰਤ ਬਸੈ ਸੁਖ ਨਾਲ,
0: ਸਾਧ ਗ੍ਰਾਸਰ ਨਾਮ ਸਮਾਲ,
1: ਛਾੜ ਸਿਆਨ ਸਗਲੀ ਮਨਾ,
0: ਸਾਧ ਸੰਗ ਭਾਵੈ ਸਚ ਧਨਾ,
1: ਹਰ ਪੂੰਜੀ ਸੰਚ ਕਰੋ ਵਿਵਹਾਰ,
0: ਨਿਹਾਂ ਸਬਦਰ ਗੈ ਜੈਕਾਰ,
1: ਸਰਵ ਨਿਰੰਤਰ ਏਕੋ ਦੇਖ,
0: ਹਉ ਨਾਨਕ ਜਾਕੇ ਮਸਤਕ ਲੇਖ,
1: ਏਕੋ ਜਪ ਏਕੋ ਸਲਾਹ,
0: ਏਕ ਸਿਮਰ ਏਕੋ ਮਨ ਆਹੇ,
1: ਏਕ ਸਕੇ ਗੁਣ ਗਾਓ ਅਨੰਤ,
0: ਮੰਤਨ ਜਾਪ ਏਕ ਭਗਵੰਤ,
1: ਏਕੋ ਏਕ ਏਕ ਹਰ ਆਪ,
0: ਪੂਰਨ ਪੂਰੇ ਪ੍ਰਭ ਆਪ,
1: ਅੰਤ ਵਿਸਾਰ ਏਕ ਤੇ ਭਏ,
0: ਏਕ ਅਰਾਧ ਪ੍ਰਾਸ਼ਟ ਗਏ,
1: ਮੰਤਨ ਅੰਤਰ ਏਕ ਪ੍ਰਭ ਰਾਤਾ,
0: ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਈ,
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ,
0: ਕਿਰਪਾ ਦੇਵ ਹਰ ਨਾਮ,
1: ਸਾਧ ਜਨਾ ਕੀ ਮੰਗੋ ਧੂਰ,
0: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ,
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ,
0: ਸਾਸ ਸਾਸ ਪ੍ਰਭ ਤੁਮੇ ਧਿਆਵੋ,
1: ਚਰਨ ਕਮਲ ਸਿਉ ਲਾਗੈ ਪ੍ਰੀਤ,
0: ਕਰੋ ਪ੍ਰਭ ਕੀ ਨਿਤ ਨੀਤ,
1: ਏਕੋ ਏਕੋ ਆਧਾਰ,
0: ਨਾਨਕ ਮੰਗੈ ਨਾਮ ਪ੍ਰਭ ਸਾਰ,
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ,
0: ਰਸ ਪਾਵੈ ਬਿਰਲਾ ਕੋਏ,
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ,
0: ਪੂਰਨ ਪੁਰਖ ਨਹੀਂ ਡੋਲਾਨੇ,
1: ਸੁਭਰ ਭਰੇ ਪ੍ਰੇਮ ਰਸ ਰੰਗ,
0: ਜੇ ਚਾਹੋ ਸਾਧਕ ਸੰਗ,
1: ਹਰੀ ਸਰਨ ਆਨ ਸਤਿਆਗ,
0: ਅੰਤਰ ਪ੍ਰਕਾਸ਼ ਅੰਦਰ ਨਿਵਲਾਗ,
1: ਵਡ ਭਾਗੀ ਜਪਿਆ ਪ੍ਰਭ ਸੋਏ,
0: ਨਾਨਕ ਨਾਵਰ ਤੇ ਸੋਏ,
1: ਸੇਵਕ ਕੀ ਮਨਸਾ ਪੂਰੀ ਭਈ,
0: ਸਤਿਗੁਰ ਦੇ ਨਿਰਮਲ ਮਤ ਲਈ,
1: ਜਨ ਕੋ ਪ੍ਰਭ ਹੋਏ ਉਦਯਾਲ,
0: ਸੇਵਕ ਕੀ ਨੋ ਸਦਾ ਨਿਹਾਲ,
1: ਬੰਧਨ ਕਾਟ ਮੁਕਤ ਜਨ ਭਇਆ,
0: ਜਨਮ ਮਰਨ ਦੁਖ ਭ੍ਰਮ ਗਿਆ,
1: ਇਛ ਪੁੰਨੀ ਸਰਦਾ ਸਾ ਪੂਰੀ,
0: ਗਵ ਰਹਿਆ ਸਤਸੰਗ ਹਜੂਰੀ,
1: ਜਿਸ ਕਾ ਸਾਥਿਨ ਲਿਆ ਮਿਲਾਏ,
0: ਨਾਨਕ ਭਗਤੀ ਨਾਮ ਸਮਾਏ,
1: ਸੋ ਕਿਉਂ ਬਿਸਰੇ ਜੇ ਘਾਲ ਨਾ ਭਾਨੈ,
0: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ,
1: ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ,
0: ਸੋ ਕਿਉਂ ਬਿਸਰੇ ਜੇ ਜੀਵਨ ਜੀਆ,
1: ਸੋ ਕਿਉਂ ਬਿਸਰੇ ਜੇ ਅਗਨ ਮਹਿ ਰੱਖੈ,
0: ਗੁਰਪ੍ਰਸਾਦ ਕੋ ਬਿਰਲਾ ਲੱਖ ਹੈ,
1: ਸੋ ਕਿਉਂ ਬਿਸਰੇ ਜੇ ਵਿਖ ਤੇ ਕੱਢ ਹੈ,
0: ਜਨਮ ਜਨਮ ਕਾ ਟੂਟਾ ਗੰਢ ਹੈ,
1: ਗੁਰਪੂਰੈ ਤਤ ਇਹ ਹੈ ਬੁਝਾਇਆ,
0: ਪ੍ਰਭ ਆਪਣਾ ਨਾਨਕ ਜਨ ਧਿਆਇਆ,
1: ਸਾਜਨ ਸੰਤ ਕਰੋ ਇਹ ਕਾਮ,
0: ਆਮ ਤਿਆਗ ਜਪੋ ਹਰ ਨਾਮ,
1: ਸਿਮਰ ਸਿਮਰ ਸਿਮਰ ਸੁਖ ਪਾਵੋ,
0: ਆਪ ਜਪੋ ਅਵਰੈ ਨਾਮ ਜਪਾਵੋ,
1: ਭਗਤ ਭਾਈ ਤਰੀਐ ਸੰਸਾਰ,
0: ਭਗਤੀ ਤਨ ਹੋਸ਼ੀ ਸਾਰ,
1: ਕਲਿਆਣ ਸੂਪ ਨਿਧ ਨਾਮ,
0: ਉਡਤ ਜਾਤ ਪਾਏ ਵਿਸਰਾਮ,
1: ਸਗਲ ਦੂਖ ਕਾ ਹੋਵਤ ਨਾਸ,
0: ਨਾਨਕ ਨਾਮ ਜਪੋ ਗੁਣਤਾਸ,
1: ਉਪਜੀ ਪ੍ਰੀਤ ਪ੍ਰੇਮ ਰਸ ਜਾਓ,
0: ਮੰਤਰ ਅੰਤਰ ਇਹੀ ਸਵਾਓ,
1: ਨੇਤਰੋਂ ਏਕ ਦਰ ਸੁਖ ਹੋਏ,
0: ਮਨ ਵਿਖ ਸਹਿ ਸਾਧ ਚਰਨ ਧੋਏ,
1: ਭਗਤ ਜਨਾ ਕੈ ਮਨ ਤਨ ਰੰਗ,
0: ਬਿਰਲਾ ਕਉ ਪਾਵੇ ਸੰਗ,
1: ਏਕ ਬਸਤੀ ਜੈ ਕਰਮਯਾ,
0: ਪ੍ਰਸਾਦ ਨਾਮ ਜਪ ਲਿਆ,
1: ਤਾਂ ਕਿ ਉਪਮਾ ਕਹੀ ਨਾ ਜਾਏ,
0: ਨਾਨਕ ਰਹਿਆ ਸਰਬ ਸਮਾਏ,
1: ਰੱਬ ਬਖਸ਼ੰਦ ਦੀਨ ਦਯਾਲ,
0: ਭਗਤ ਬਛਲ ਸਦਾ ਕਿਰਪਾਲ,
1: ਨਾਥ ਨਾਥ ਗੋਬਿੰਦ ਗੋਪਾਲ,
0: ਸਰਬ ਘਟਾ ਕਰਤ ਪ੍ਰਤਪਾਲ,
1: ਆਦਿ ਪੁਰਖ ਕਾਰਨ ਕਰਤਾਰ,
0: ਭਗਤ ਜਨਾ ਕੇ ਪ੍ਰਾਣੇ ਆਧਾਰ,
1: ਜੋ ਜੋ ਜਪੈ ਸੋ ਹੋਏ ਪੁਨੀਤ,
0: ਭਗਤ ਭਾਏ ਲਾਵੇ ਮਨਹੀਤ,
1: ਹਮ ਨਿਰਗੁਣ ਯਾਰ ਨੀਚ ਅਜਾਨ,
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ,
1: ਸਰਬ ਬੈਕੁੰਠ ਮੁਕਤ ਮੋਖ ਪਾਏ,
0: ਏਕ ਨਿਮਕ ਹਰ ਕੇ ਗੁਣ ਗਾਏ,
1: ਅਨਕ ਰਾਜ ਭੋਗ ਵਡਿਆਈ,
0: ਹਰ ਕੇ ਨਾਮ ਕੀ ਕਥਾ ਮਨ ਭਾਈ,
1: ਗੋ ਭੋਜਨ ਕਾ ਪ੍ਰਸੰਗੀਤ,
0: ਰਸਨਾ ਜਪਤੀ ਹਰ ਹਰ ਨੀਤ,
1: ਭਲੀ ਸੋ ਕਰਨੀ ਸੋਭਾ ਧਨਵੰਤ,
0: ਹਿਰਦੈ ਵਸੈ ਪੂਰਨ ਗੁਰਮੰਤ,
1: ਸਾਧ ਸੰਤ ਪ੍ਰਭ ਦੇਹੋ ਨਿਵਾਸ,
0: ਸਰਬ ਸੁਖ ਨਾਨਕ ਪਰਗਾਸ, ਸਲੋਕ
1: ਸਵਰਗੁਣ

0: ਰਾਸ਼ਟਰਪਤੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ,
0: ਆਪਨ ਤਬ ਕਹਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਤ,
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਹਰਕ ਸੋ ਕੋ ਕਿਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨਕ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਸੰਬੰਧ ਮੁਗਤ ਕਹੋ ਕਿਸ ਕਹੋ ਗਨੀ,
1: ਜਬ ਇਕ ਹੀ ਹਰ ਅਗਮ ਅਪਾਰ,
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ,
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਜਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੇ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਜੈ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਜਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿਤ੍ਰ ਗੁਪਤ ਕਿਸ਼ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰਜਾ।

0: ਕਥਾ ਕੌਣ ਸੁਣਨੇ ਹਾਰਾ
1: ਬਹੁ ਬੇਅੰਤ ਊਚ ਤੇ ਉੱਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜਦ ਆਪ ਰਚਿਓ ਪ੍ਰਪੰਚ ਆਕਾਰ
0: ਜਗਨ ਮੈਂ ਕੀਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਹਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨ ਅਤੁਲੈ
0: ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਦੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਆਜ ਸਮਨੋ ਵਿਸਾਰੈ
1: ਇਸ ਤਜ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸ ਤੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਨ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਕਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨਿਆਵਤ ਕਾਲ
1: ਅਮਰ

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ,
0: ਨਾ ਪ੍ਰਭੂ ਕਾ ਲਾਗਾ ਮੀਠਾ,
1: ਸਗਲ ਸਮਗਰੀ ਏਕ ਘਟ ਮਾਹੇ,
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ,
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ,
0: ਇਹੀ ਮੈਂ ਇਸ ਕਾ ਵਿਸਰਾਮ,
1: ਸੁਨ ਸਮਾਧ ਅਨਹਦ ਤਹਿਨਾਦ,
0: ਕਹਿ ਨਾ ਜਾਈਏ ਚਰਤ ਬਿਸਮਾਦ,
1: ਦਿਨ ਦੇਖਿਆ ਜਿਸ ਆਪ ਦਿਖਾਏ,
0: ਨਾਨਕ ਤਿਸ ਦਿਨ ਸੋ ਜੀ ਪਾਏ,
1: ਸੋ ਅੰਤਰ ਸੋ ਬਾਹਰ ਅਨੰਤ,
0: ਘਟ ਘਟ ਵਿਆਪ ਰਿਹਾ ਭਗਵੰਤ,
1: ਧਰਮ ਮਾਹੀ ਆਕਾਸ਼ ਪਿਆਲ,
0: ਸਰਬ ਲੋਕ ਪੂਰਨ ਪ੍ਰਤਪਾਲ,
1: ਅੰਤਿਮ ਪਰਬਤ ਹੈ ਪਾਰ ਬ੍ਰਹਮ,
0: ਜੈਸੀ ਆਗਿਆ ਤੈਸਾ ਕਰਮ,
1: ਪਾਉਣ ਪਾਣੀ ਦਾ ਸੰਤਰ ਮਾਹੀ,
0: ਚਾਰ ਕੁੰਟ ਦਾ ਦਿਸੈ ਸਮਾਹੀ,
1: ਇਸ ਤੇ ਭਿੰਨ ਨਹੀ ਕੋ ਠਾਉਂ,
0: ਗੁਰ ਪ੍ਰਸਾਦ ਨਾਨਕ ਸੁਖ ਪਾਓ,
1: ਵੇਦ ਪੁਰਾਣ ਸਿਮਰਤ ਮਹਿ ਦੇਖ,
0: ਸਸਿਆ ਸੂਰ ਨ ਖਤਰ ਮੈਂ ਏਕ,
1: ਬਾਣੀ ਪ੍ਰਭ ਕੀ ਸਭ ਕੋ ਬੋਲੈ,
0: ਆਪ ਡੋਲ ਨਾ ਕਬ ਹੂੰ ਡੋਲੈ,
1: ਸਰਬ ਕਲਾ ਕਰ ਖੇਲੈ ਖੇਲ,
0: ਬੋਲ ਨਾ ਪਾਈਐ ਗੁਣੈ ਅਮੋਲ,
1: ਸਰਬ ਜੋਤ ਮੈਂ ਜਾਗੀ ਜੋਤ,
0: ਧਾਰ ਰਹਿਓ ਸਵਾਮੀ ਓਤ ਪੋਤ,
1: ਗੁਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿਨ ਮੈਂ ਇਹੋ ਵਿਸਾਸ,
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ,
0: ਸੰਤ ਜਨਾ ਕੈ ਹਿਰਦੈ ਸਭ ਧਰਮ,
1: ਸੰਤ ਜਨਾ ਸੁਨੇ ਸ਼ੁਭ ਬਚਨ,
0: ਸਰਬ ਵਿਆਪੀ ਰਾਮ ਸੰਗ ਰਚਨ,
1: ਜਿਨ ਜਾਤਾ ਤਿਸਕੀ ਇਹ ਰਹਿਤ,
0: ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਨੈ,
1: ਅੰਤਰ ਬਸੇ ਬਾਹਰ ਪੀਓ ਹੀ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀਆ ਸਭ ਸਤ,
0: ਇਸ ਪ੍ਰਭ ਤੇ ਸਗਲੀ ਉਤਪਤ,
1: ਇਸ ਭਾਵੈ ਤਾਂ ਕਰੇ ਵਿਸਾਰ,
0: ਇਸ ਭਾਵੈ ਤਾਂ ਏਕੰਕਾਰ,
1: ਅਨਕ ਕਲਾ ਲਖੀ ਨਹਿ ਜਾਏ,
0: ਇਸ ਭਾਵ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਹੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤਿਸ ਜਨ ਆਪ ਬੁਝਾਏ,
1: ਸਰਬ ਭੂਤ ਆਪ ਵਰਤਾਰਾ,
0: ਸਰਬ ਨੈਣ ਆਪ ਖਨਹਾਰਾ,
1: ਸਗਲ ਸਮਗਰੀ ਜਾਂ ਕਾ ਤਨਾ,
0: ਆਪਣ ਜਸ ਆਪ ਹੀ ਸੁਣਾ,
1: ਆਪਣ ਜਾਨ ਖੇਲ ਬਨਾਇਆ,
0: ਆਗਿਆਕਾਰੀ ਕਿੰਨੀ ਮਾਇਆ,
1: ਸਭ ਕੈ ਮਤ ਅਲਿਪਤ ਹੋ ਰਹੇ,
0: ਜੋ ਕਿਛ ਕਹਿਣਾ ਸੋ ਆਪੇ ਕਹੇ,
1: ਆਗਿਆ ਆਵੈ ਆਗਿਆ ਜਾਏ,
0: ਨਾਨਕ ਜਾ ਪਾਵੈ ਤਾਂ ਲਏ ਸਮਾਏ,
1: ਇਸੇ ਹੋਈ ਸੁਨਾ ਹੀ ਬੁਰਾ,
0: ਉਰੇ ਕਹੋ ਕਿਨੈ ਕਸ਼ਕਰਾ,
1: ਆਪ ਭਲਾ ਕਰਤੂਤ ਆਤਮੀ ਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਜ ਧਾਰ।

0: ਸਾਹੀ ਸਭ ਸਾਚ
1: ਪੋਤੇ ਆਪਣ ਸੰਗਰਾਜ
0: ਸਾਕੀ ਗਰਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੈ ਤੇ ਸਦਾ ਸੋਹੇ
1: ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਰਿਦਾ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ
1: ਨਾਮ

0: पूरे गुर का सुन उपदेश
1: भाव ब्रह्म निकट कर पेख
0: सा सिमरहु गोबिंद
1: मन तरकी उतरै चिंद
0: आस अनित त्याग हो त्रंग
1: संत जना के तुहर मन मंग
0: आप छोड़ बेनती करहु
1: साथ संग अग्न सागर तरहु
0: हर धन के भर लेहु भंडार
1: नानक गुरपुरे नमस्कार
0: खेम कुशल सहज आनंद
1: साथ संग पर परमानंद
0: नरक निवार उधारो जियो
1: गुण गोबिंद अमृत रस पियो
0: चित चितव हो नारायण एक
1: एक रूप जाके रंग अनेक
0: गोपाल दमोदर दीन दयाल
1: दुख भंजन पूर्ण कृपाल
0: सिमर सिमर नाम बारंबार
1: नानक जी का यह आधार
0: उत्तम श्लोक साध के बचन
1: अमलीक लाल यह रतन
0: संत कमाप्त होत उदहार
1: आप त्रैलोक निस्तार
0: सफल जीवन सफलता का संग
1: जाके मन लागा हर रंग
0: जय जय शब्द अनाहत बाजय
1: सुन सुन अंत करे प्रभु गाजय
0: प्रगटे गोपाल महांत कह माथे
1: नानक उदरे तिनके साथे
0: शरण जोग सुन सरनी आए
1: कर कृपा प्रभ आप मलाए
0: मिट गए बैर भय सबरीन
1: अमृत नाम साध संग लैन
0: सुप्रसन्न भय गुरुदेव
1: पूर्ण होई सेवक की सेव
0: आल जंजाल विकार ते रहते
1: राम नाम सुन रसना कहते
0: कर प्रसाद दया प्रभधारी
1: नानक नभी खेप हमारी
0: प्राप्ति उस्थित करो संत मीत
1: सावधान एकाग्र चीत
0: सुखमनि सहज गोबिंद गुण नाम
1: जिस मन बसे सहोत निधान
0: सर्व इच्छा ताकि पूर्ण होए
1: प्रधान पुरख प्रगट सब लोए
0: सब ते ऊच पाए स्थान
1: और न होवे आवन जान
0: हर तन खाट चले जन सोए
1: नानक जिसे प्राप्त होए
0: खेम शांत रिद नव निध
1: बुद्ध ज्ञान सर्व तह सिद्ध
0: विद्या तप जोग प्रभ ध्यान
1: ज्ञान श्रेष्ठ उत्तम स्नान
0: चार पदार्थ कमल प्रकाश
1: सबके मत सगल ते उदास
0: सुंदर चतुर तत् का बेता
1: समदर्शी एक दृष्टिता
0: ये फल तिस जन कै मुख भनि
1: गुरु नानक नाम वचन मन सुने
0: तेहो निधान जपै मन कोई
1: सब जुग मैता की गत होए
0: गुण गोबिंद नाम धुन बाणी
1: समर्त शास्त्र वेद बखानी
0: सगल मतांत केवल हर नाम
1: गोबिंद भगत कै मन विश्राम
0: कोट अपराध साध संग मिटै
1: संत कृपा ते जमते छुटे
0: जाके मस्तक कर्म प्रपाए
1: साध शरण नानक ते आए
0: जिस मन बसै सुनै लाई प्रीत
1: जिस जन आवे हर प्रभ चीत
0: जन्म मरणता का दुख निवार
1: दुर्लभ दे तत्काल उधार
0: निर्मल शोभा अमृतता की बानी
1: एक नाम मन माहे समानी
0: दुख रोग बिन से भय भरम
1: साध नाम निर्मलता के कर्म
0: सबते ऊच ता की शोभा बनी
1: नानक एह गुण नाम सुखमनी
0: सबते ऊच ता की शोभा बनी
1: नानक एह गुण नाम सुखमनी
0: वाहेगुरु जी का खालसा वाहेगुरु जी की फतेह
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: दुनिया दी सब तो वड्डी अकल चाहिदी है प्रभु नु समझण लई गुरु नु समझण लई इस चक्कर च ना पैना मंदिर विच भीड़ है गुरुद्वारे विच भीड़ है मस्जिदां विच भीड़ है बड़ा धार्मिक जगत है गुस्ताखी माफ धार्मिक जगत है धर्म दी समझ रखे बिना धर्म दे बोध तो बिना धार्मिक इकट्ठ धर्म दी समझ तो बिना धार्मिक इकट्ठ समझ तो बिना बोध तो बिना है धार्मिक इकट्ठ धर्म दी समझ कोई नहीं जैसे कोई समाजिक इकट्ठ होवे ते समाज दी समझ ही ना होवे मां है पिता है ये चाचा है ताया है पुत्र है भैन है भरा है ये मामे ने मासियां ने इस दी समझ ही ना होवे बहुत वड्डा समाज दा इकट्ठ होवे ते समाज दी समझ ना होवे ओ इकट्ठ सारे दा सारा बेमैने बड़ा भारी धार्मिक इकट्ठ होवे मंदिर मस्जिद गुरुद्वारे च धर्म दी समझ ना होवे धर्म दा बोध ना और ए गल कबूल कर लेनी चाहिए है जमीन देते जितने धार्मिक मंदिर ने इतने भी धार्मिक मनुख नहीं ने नहीं जितनिया मस्जिदा ने जितने मंदिर ने जितने गुरुद्वारे ने जितने जैन मंदिर ने जितने बौद्ध मठ ने जितने सनातन मंदिर ने जितने चर्च ने जितने सिनोगोग ने इन्ने धार्मिक मंदिर और हर शहर दे सैकड़े धार्मिक मंदिर हर शहर दे कोई धार्मिक मनुख नहीं आउंदा नहीं आउंदा चंदन तरना बन बन साधना पुर पुर माह है होंदा ते है चंदन दा बूटा पर हर जगह नहीं होंदा हर जंगल दे च नहीं होंदा ਹੁੰਦਾ ਤੇ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ ਚ ਕੇਸਰ ਸਪੇਨ ਦੇ ਚ ਆਉਂਦਾ ਹੈ, ਕਸ਼ਮੀਰ ਦੇ ਚ ਆਉਂਦਾ ਹੈ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ ਨਹੀਂ ਆਉਂਦਾ, ਇੱਧਰ ਹਿਮਾਚਲ ਦੇ ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਕਸ਼ਮੀਰ ਦੇ ਬਾਕੀ ਇਲਾਕੇ ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ, ਬੀਜ ਕੇ ਦੇਖਿਆ ਗਿਆ ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ ਹੈ ਪੰਪੋਸ਼, ਉੱਥੇ ਆਉਂਦਾ ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ, ਹੁੰਦਾ ਤੇ ਹੈ ਚੰਦਨ ਹਰ ਜਗ੍ਹਾ ਨਹੀਂ ਆਉਂਦਾ, ਹੁੰਦੇ ਤੇ ਨੇ ਹੀਰੇ ਪਰ ਹਰ ਪਹਾੜ ਦੀ ਗੋਦ ਦੇ ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ ਹਰ ਸ਼ਹਿਰ ਦੇ ਚ ਨਹੀਂ ਆਉਂਦੇ। ਹਰ ਸ਼ਹਿਰ ਵਿੱਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਵਿੱਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਵਿੱਚ ਦਾਰਸ਼ਨਿਕ, ਫਿਲਾਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਵਿੱਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਵਿੱਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਵਿੱਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ ਇੱਕ ਲੱਖ ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ, ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ। ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ। ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ। ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਲੈਂਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ। ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ ਚਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ ਚਾਰ ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ? ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਚ ਪ੍ਰਵੇਸ਼ ਉਸ ਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ, ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ। ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ, ਰਸਤੇ ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚਲੀਨ ਹੋ ਜਾਂਦਾ, ਗੁਸਤਾਖੀ ਮਾਫ਼ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ ਚ, ਈਸਾ ਸੋਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ। ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਯਾ ਡੈਮੋਕਰੇਸੀ ਦਾ ਤਮਾਸ਼ਾ ਹੋਵੇ ਯਾ ਜਮਹੂਰੀਅਤ ਦਾ ਤਮਾਸ਼ਾ ਹੋਵੇ ਯਾ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦੋ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ, ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ, ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਹੈ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ ਹੈ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਜੋ ਪਰਮਾਤਮਾ ਦੇ ਰੂਪ ਵਿੱਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ, ਇਹ ਗੁਰੂ ਇਹ ਪ੍ਰਭੂ, ਇਹ ਪਰਮਾਤਮਾ ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ, ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ, ਤਨ ਤੇ ਇੱਥੇ ਰਹਿ ਜਾਏ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ, ਮਨ ਜੋਤ ਹੈ, ਇਹ ਜੋਤ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਬਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ। ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ, ਚੱਲ ਚੱਲ ਕੇ ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਦੇ 'ਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ 'ਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, पहले ते बड़ी ताड़ना कीती मूर्खा तू एक ही कीता मासूम बेरा खुदा तरस बेरा खुदा शनास जो सी और बड़ा फैज दिल बंदा फयाज दिल बंदा बड़ा दानी मिजाज दा तू उन्हों भी मार दिता है कहने अंदर इतना जोश आया जहां आरा ने हाथ चुक लिया औरंगजेब नो मारन वास्ते ए तू की कीता औरंगजेब ने उसे वक्त उदी गुत पकड़ी घसीट के लै गया जिस कमरे दे च प्यो बंद सी नाल दे कमरे च उन्हों बंद कीता सत साल बिचारी जेल दे च रही है ये काम कोई वो कर सकता है जिदे कोल दिल नहीं पत्थर होवे जिदे कोल दिमाग नहीं सिर्फ जड़ भूसा होवे कुछ भी नहीं कुछ भी नहीं ऐसे मनुखां दा जल्दी जन्म नहीं आउंदा हिटलर जैसियां दा जल्दी जन्म नहीं आउंदा हर नाकस जैसियां दा जल्दी जन्म नहीं आउंदा कितना मूड कितना चेत पशुआं नूं मात कर गया सत साल दे प्रहलाद नूं मासूम बच्चा है हर नाकश कहिंदा तू जपया कर जल हर नाकश थल हर नाकश ताकि तेनू वेख के होर बच्चे भी जपन कि असी निरंकार करके दुनिया दे च जाने जाइए निरंकार होण दी तौफीक मनुख नूं निरंकार ने दित्ती है ध्यान नाल सुनना निरंकार होण दी उमंग ते तड़प भी मनुख नूं दित्ती है मनुख ऐसा जीवन चाहता है जिहदे च मौत ना होवे ऐसा जीवन केवल परमात्मा कोल है जिहदे कोल मौत नहीं मनुख ऐसा रस चाहता है जो कदी बेरस ना होवे तो ऐसा महारस ते परमात्मा ही है मनुख ऐसा सुख चाहता है जो कदी दुख दे च ना बदले ऐसा सुख ते केवल परमात्मा मनुख ऐसी शक्ति चाहता है जो कदी कमजोरी दे च ना बदले उस महाशक्ति दा ना ही ते परमात्मा और की है मनुख परमात्मा होना चाहता है होना चाहता है परमात्मा होण दी सौगात परमात्मा ने हर मनुख नूं दित्ती है हर एक नूं दित्ती है किस तरह परमात्मा वेखदा है सब कुछ वेखदा है मनुख भी वेखदा है ये गल वखरी है सब कुछ नूं वेखण दी तौफीक नहीं पर वेखदा है परमात्मा सुणदा है पेखत सुनत सदा है संगे मैं मूर्ख जाणिया दूरी दे सदा वेखदा पै सब नूं वेखदा पै सब नूं सुणदा पै सदा सुणदा पै ठाकर हमरा सद बोलंता सदा बोलदा पै और उहदा बोल सारी दुनिया दे च गूंजरिया अनाहद ना मनुख भी सुणदा है वेखदा है मनुख भी समझदा है पर सीमत है मनुख भी जानदा है पर सीमत है ये असीम होना चाहता है असीम तो केवल परमात्मा ही है मनुख परमात्मा होना चाहता है परमात्मा होण दी इस दे अंदर भुख है और इंज कह लो शायद परमात्मा नहीं पाई है और ऐसा हो सके परमात्मा हो सके ऐसी तौफीक भी परमात्मा ने दित्ती है शायद इसे वासे जफर कहिंदा है बनाया ऐ जफर खालिक ने कब इंसान से बढ़कर मलिक को देव को जिन को परी को ऊरे गिलमा को मनुख तो वद परमात्मा ने किसे नो नहीं बनाया क्योंकि मनुख दा ही भविष्य है परमात्मा होना पशुआं दा भविष्य अजे मनुख होना है बनस्पति दा भविष्य अजे पशु होना है पत्थरां दा भविष्य ते अजे बनस्पति होना है केवल मनुख दा भविष्य है परमात्मा होना ऐ फरवरी दा महीना पिछलिया ऐ साल दे जो लंघे मैं कानपुर दे सी सज्जन मित्र नाल सन अमृत वेले मैं नितनेम ब्याह करां ते फोन आई दिल्ली तो मैं कह खैर होवे सही ऐ अमृत वेले 4:30 बजे कि कौन फोन करदा दिल्ली तो एक नौजवान पुछना चाहता है मैनू ਤੁਸੀਂ ਮਸਕੀਨ ਜੀ ਸੁਣਿਆ, ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ 'ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ, ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ। ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ।
4: ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
2: You're listening to KRPI 1550 Radio, Ferndale, Washington.
5: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
6: Ache di ape di anamang akamang samasto paraji samastastata mangte.

ਅਜੀ ਜੋ ਲਨਵਾਜਾਂ ਗਨੀ ਮੁਲਕ ਰਾਜਾ ਨਿਰੁਕਤ ਸਰੂਪ ਅੰਤਰ ਮੁਕਤ ਬਿਭੂਤ ਭਰ ਭੂਤ ਪ੍ਰਭਾ ਹੈ ਸੁਜੋਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਉਵੰਗ ਆਦ ਰੂਪ ਅਨਾਦ ਸਰੂਪ ਅਨੰਗੀ ਅਨਾਮੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧ ਅਗੰਜ ਅਗਾਧ ਸੁਭੰਗ ਸਰਭਾਗੇ ਸੋ ਸਰਬਾਨੁਰਾਗ ਤ੍ਰਿਭੂਤ ਸਰੂਪ ਹੈ ਅਛੇਜ ਅਛੂਤ ਹੈ ਕ ਨਰਕੰ ਪ੍ਰਣਾਸ ਪ੍ਰਥਿਵਲ

ਪ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੋਤਾ ਸਰਬੰ ਮੁਕਤਾ ਰਸਾਵਲ ਸ਼ੰਤ ਹੈ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਭੰਗੀ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰ

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿੱਖ ਉਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇਦਨ ਆਵਤ।

ਸਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨਕ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬੇਨੰਤ ਕੁਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖ ਹੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖ ਹੈ ਪਵਨ ਆਹਾਰ ਜਤੀ ਜਤ ਧਾਰ ਸਭੈ ਸੁਭਚਾਰ ਹਜ਼ਾਰ ਕ ਦੇਖ ਹੈ ਸ੍ਰੀ ਭਗਵਾਨ ਭਜੇ ਬਿਨ

ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ, ਜਿਸ ਰਿੱਠੇ ਸ਼ਬਦ ਹੋ ਜਾਏ। ਤੇਗ ਬਹਾਦਰ ਸਿਮਰੀਆ ਘਰ ਨੌਂ ਨਦਾਵੈ ਤਾਈ, ਸਭ ਥਾਈ ਹੋਏ ਸਾਹਿ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਾਹਿ ਦਸਾਂ ਪਾਤਸ਼ਾਹੀਆਂ ਕੀ ਜੋਤ। ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੇ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚਹੁ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਏ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ, ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਜ ਤੇ ਦੇਵ ਤਿਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੋਗੋ ਜੋਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ, ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਧਨ ਧਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ, ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ, ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਬੇਟੀ ਕਿਰਨਵੀਰ ਕੌਰ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ, ਸਵਨਪ੍ਰੀਤ ਕੌਰ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ, ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਆਪ ਜੀ ਨੇ ਬੱਚਿਆਂ ਦੇ ਕਾਰਜ ਰਸ ਸਪੁੱਤਰ ਅਵੀਰ ਸਿੰਘ ਦੇ ਧਾਲੀਵਾਲ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਸਾਰਾ ਦਿਨ ਦੇਖਦੀ ਸੇਵਾ ਹਾਜ਼ਰ ਕਰਦੇ, ਖਜ਼ਾਨੇ ਭਰ ਕੇ ਭਰਪੂਰ ਕਰਨੇ, ਦਸਾਂ ਨਾਂ ਦੀ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਬੱਚੇ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ, ਚੜ੍ਹਦੀਆਂ ਕਲਾ ਵਾਲਾ ਜੀਵਨ ਮਾਤਾ ਪਿਤਾ ਦੇ ਆਗਿਆ ਕਾਰ ਬਣਾਉਣਾ, ਸੰਸਾਰ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕੇ ਆਪ ਜੀ ਕਾ ਨਾਮ ਵਾਹਿਗੁਰੂ, ਵਾਹਿਗੁਰੂ ਜਪੇ ਜੀ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ

0: ਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਤਰਸ ਕਰਦਿਆਂ ਹੋਇਆ ਜੀਵਾਂ ਦੀ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਜੋ ਹਰ ਇੱਕ ਸਿੱਖ ਦੇ ਵਿੱਚ ਸਿੱਖ ਵਾਸਤੇ ਬਹੁਤ ਹੀ ਲਾਜ਼ਮੀ ਹੈ। ਬਿਨ ਨਾਗੇ ਹਰ ਰੋਜ਼ 5 ਬਾਣੀਆਂ ਦਾ ਸਵੇਰੇ ਅਤੇ ਸ਼ਾਮਾਂ ਨੂੰ ਰਹਿ ਰਾਜ ਸਾਹਿਬ ਅਤੇ ਸੌਣ ਲੱਗਿਆਂ ਸੋਹਿਲਾ ਸਾਹਿਬ, ਇਹ 7 ਬਾਣੀਆਂ ਦਾ ਨਿਤਨੇਮ ਹਮੇਸ਼ਾ ਹੀ ਕਰਨਾ, ਹਰ ਰੋਜ਼ ਬਿਨ ਨਾਗੇ। ਜੇ ਇੱਕ ਦਿਨ ਰਹਿ ਜਾਏ ਅਤੇ ਦੂਸਰੇ ਦਿਨ 2 ਨਿਤਨੇਮ, 2 ਵਾਰਾਂ ਕਰਨੇ ਨਿਤਨੇਮ। ਤਾਂ ਸੰਗਤ ਜੀ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਜੋ ਨਰਾਦਰ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਕਨੇਡਾ ਦੀ ਸਮੁੱਚੀ ਮੈਨੇਜਮੈਂਟ ਨੇ, ਮੈਨੇਜਰ, ਹੈੱਡ ਗ੍ਰੰਥੀ, ਪ੍ਰਧਾਨ, ਵਾਈਸ ਪ੍ਰਧਾਨ, ਖਜ਼ਾਨਚੀ, ਸਭਨਾਂ ਨੇ ਕੀਤਾ ਸੀ। ਜਿਵੇਂ ਸੰਗਾਂ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਜੀਆਂ ਦਾ ਘੋਰ ਨਰਾਦਰ ਹੋ ਰਿਹਾ, 7 ਸੀਟਰ ਗੱਡੀ ਦੀਆਂ ਪਿਛਲੀਆਂ ਸੀਟਾਂ ਫੋਲਡ ਕਰਕੇ ਉਹਦੇ ਉੱਪਰ ਇੱਕ ਗੱਤਾ ਰੱਖ ਕੇ ਉਹਦੇ ਉੱਪਰ ਕੱਪੜਾ ਵਿਛਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਰਾਜਮਾਨ ਕਰਕੇ ਟੋਰਾਂਟੋ ਅਤੇ ਅਮਰੀਕਾ ਭੇਜ ਰਹੇ ਸਨ। ਅਤੇ ਜਿਹੜਾ ਡਰਾਈਵਰ ਅਤੇ ਨਾਲ ਦੀ ਸੀਟ 'ਤੇ ਬੈਠਾ, ਉਹਨਾਂ ਨੇ ਵੀ ਜੁੱਤੀਆਂ ਪਾਈਆਂ ਖਾਣ ਵਾਸਤੇ, ਉਹਨਾਂ ਨੇ ਚਿਪਸਾਂ ਅਤੇ ਆਦਿਕ ਉਹ ਵੀ ਵਿੱਚੇ ਰੱਖੀਆਂ ਸਨ। 4-5 ਦਿਨ ਇਹੋ ਕੁਛ ਹੋਣਾ ਸੀ। ਸਿੰਘਾਂ ਨੇ ਪਤਾ ਲੱਗਦਿਆਂ ਸਾਰੀ 20 ਸਤੰਬਰ ਨੂੰ ਬੇਅਦਬੀ ਹੋਈ ਅਤੇ 20 ਸਤੰਬਰ ਨੂੰ ਹੀ ਜਾ ਕੇ ਸਿੰਘਾਂ ਨੇ ਮੋਰਚਾ ਲਾ ਤਾ। ਗੁਰੂ ਸਾਹਿਬ ਜੀ ਨੇ ਕਾਮਯਾਬੀ ਬਖਸ਼ਿਸ਼ ਕੀਤੀ। ਸ਼੍ਰੀ ਗੁਰੂ ਸਿੰਘ ਸਭਾ ਸਰੀ ਕਨੇਡਾ ਸਮੁੱਚੀ ਮੈਨੇਜਮੈਂਟ ਨੇ, ਗੁਰਦੁਆਰੇ ਵਾਲਿਆਂ ਨੇ ਆਪਣੀ ਗਲਤੀ ਅਹਿਸਾਸ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ 500 ਰੋਜ਼ ਤੋਂ ਪ੍ਰਾਰੰਭ ਕਰਵਾਏ। ਅੱਜ ਉਹਨਾਂ ਦੇ 9 ਵਜੇ ਭੋਗ ਹਨ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਕਨੇਡਾ ਪਹੁੰਚਣ ਦੀ ਕਿਰਪਾਲਤਾ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਅੱਗੇ ਤੋਂ ਸਮਤ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਦੇ ਸਹਿਤ ਆਪਣੇ ਦਰ ਘਰ ਦੀ ਸੇਵਾ ਦਾ ਬਲ ਪ੍ਰਦਾਨ ਕਰਨ। ਵੈਸੇ ਨਾ ਸੰਗਤ ਜੀ, ਜਿਹੜੇ ਕਮੇਟੀ ਮੈਂਬਰ ਬਣਾਉਣੇ ਜਾਂ ਹੋਰ, ਇਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਆ। ਇੱਥੇ ਤੁਸੀਂ ਨਿੱਘੀ ਨਿੱਘੀ ਜੋਬ ਲੈਣੀ, ਉਹਦੀ ਟ੍ਰੇਨਿੰਗ ਲਿਆਓ ਜੀ, ਦਾ ਸਰਟੀਫਿਕੇਟ ਲਿਆਓ ਜੀ, ਦਾ ਸਰਟੀਫਿਕੇਟ ਲਿਆਓ ਜੀ, ਫਿਰ ਨੌਕਰੀ ਮਿਲਦੀ ਤੁਹਾਨੂੰ। ਅਤੇ ਜਿਹੜੇ 3 ਜਹਾਨਾਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਅਤੇ ਉਹਦੀ ਟ੍ਰੇਨਿੰਗ ਲੈਂਦਾ ਹੀ ਕੋਈ ਨਹੀਂ, ਜਾਂਦਾ ਹੀ ਕੋਈ ਨਹੀਂ ਵਿਦਿਆਲਿਆਂ ਵਿੱਚ, ਟਕਸਾਲਾਂ ਦੇ ਵਿੱਚ, ਸੰਪਰਦਾਵਾਂ ਦੇ ਵਿੱਚ। ਔਖਾ ਲੱਗਦਾ ਨਾ, ਆਪਾਂ ਗਿੱਜ ਗਏ ਆਸ਼ਾ ਕਰਨ, ਸੁੱਖ ਮਾਨਣ। ਉਹ ਜਿਸ ਤਰ੍ਹਾਂ ਆਸ਼ਾ ਮਨ ਮਰਜੀ ਆਪਾਂ ਘਰਾਂ 'ਚ ਕਰਦੇ, ਉੱਦਾਂ ਹੀ ਫਿਰ ਗੁਰਦੁਆਰਿਆਂ 'ਚ ਲਾ ਦਿੱਤੀਆਂ, ਬੇਅਦਬੀਆਂ ਹੋਈਆਂ ਹੋ ਰਹੀਆਂ। ਤਾਂ ਸੰਗਤ ਜੀ, ਉਹ 9 ਵਜੇ ਸਾਰੀ ਸੰਗਤ ਨੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਰੀ ਕਨੇਡਾ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ

0: ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਆਓ ਵੱਡੀ ਵਡਿਆਈ ਜਾਂ ਸੱਚਣਿਆ ਵੱਡੀ ਵਡਿਆਈ ਜਾਂ ਨਿਛਲਤਾ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁਝੇ ਸਭ ਆਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਰਨ ਕਤਨੀ ਜਾਏ ਕੀਤਾ ਕਰਨਾ ਸਰਵ ਰਜਾਏ ਮਹਲਾ ਦੂਜਾ ਇਹ ਜਗ ਸੱਚੇ ਕੀ ਕੋਟੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ।

ਗਏ ਫਿਰੇ ਜੰਤ ਉਸਮਾਦ ਪੌਣ ਉਸਮਾਦ ਪਾਣੀ ਉਸਮਾਦ ਅਗਨੀ ਖੇਡੇ ਵਿਡਾਣੀ ਉਸਮਾਦ ਧਰਤੀ ਉਸਮਾਦ ਖਾਣੀ ਉਸਮਾਦ ਸਾਧ ਲੱਗਿਆ ਪ੍ਰਾਣੀ ਉਸਮਾਦ ਸੰਜੋਗ ਉਸਮਾਦ ਵਿਜੋਗ ਉਸਮਾਦ ਭੁੱਖ ਉਸਮਾਦ ਭੋਗ ਉਸਮਾਦ ਸੁਤ ਉਸਮਾਦ ਸਲਾਬ।

0: ਕਿਆ ਕਿਹਾਰ ਜਿੱਤਨ ਪਾਈਏ ਨਾਨਕਾ ਸੇਤਨ ਹੋਵੇ ਚਾਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾ ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ
1: ਇਹ ਜੀ ਬੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰੂ ਜੀ ਉੜਦਾ ਤਾਂ ਕੋਨੇ ਸੇ ਸੁਣੇ ਲੋਕ ਸਬਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬਿਠਾਇਆ ਜਿਨ ਸੱਚੋ

0: ਕਿਤ ਸੰਜਮ ਦੁਖ ਜਾਏ ਪੌੜੀ।
1: ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਕਮਾਇਆ। ਹੁਣ ਦੁਨੀਆਂ ਤੋੜੇ।

0: ਦਾਸ ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁਤੀਰ ਭਵੇ ਤੇ ਤੁਲਵਿਆ ਭੇਕਿਆ ਦੇ।

ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕੇ ਜੇ ਮੈਂ ਲਗਾ ਆਪਣ ਸਲੋਕ, ਕੋਥੀ ਜਾਏ ਸੱਟਿਆ ਕਿਸੇ ਲੱਗਾ ਦੋਕ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਪਾਹੁਆ ਪਾਕ ਪਵਿੱਤ, ਪਾਪੀ ਸੋਤਨ ਗੱਡਿਆ ਥੁੱਕਾ ਪਈਆ ਤਿਤ। ਜਿਤ ਮੁਖ ਨਾਮ ਉਚਰੈ ਵਿਣਨਾ ਮੇਰਾ ਸੁਕਾਏ, ਨਾਨਕ ਇਹ ਮੈਂ ਜਾਣੀਐ।

ਉੱਤੇ ਪਿਆ ਅੱਜ ਬਾਹਰ ਦੁਨੀਆਂ ਅੰਦਰ ਪੈਲ ਅੱਠ ਸਰ ਤੀਰ ਦੇ ਜਾਂ ਉਤਰੇ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ ਗੁਦਰਦੇ ਭਲੇ ਸੰਸਾਰ ਤੇ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਫਿਕਰ ਜਾ ਪ੍ਰਵਾਹ ਨਾ ਕਿਸੇ ਕਰੀ ਬਾ ਸਚਨਾ ਦਰਬਾਰ ਟੁੱਪਰ ਖਰਚ ਮੰਗਾ ਜਬ ਦੇ ਤਾ ਖਾਏ ਦੀਵਾਨੇ ਕੋ ਕਲਮੇ ਕਹਾ ਮਾ ਤੁਮਾ ਮੇਲ ਦਲੇ ਲੇ ਕਮੇਂਟ।

ਹੈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਬਦ ਹੋ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌ ਨਦਾਵੈ ਤਹੈ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ। ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਹੀ। ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਉਪਰੰਤ ਆਸਾ ਜੀਆਂ ਦੀ ਵਾਰ, ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ, ਕੌਮੀ ਘਰ ਖਾਲਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਜੀਓ। ਆਪ ਜਿੰਦਰ ਘਰ ਦੇ ਸੇਵਕ ਸਮਾਏ ਕੌਰ ਗਿੱਲ ਦੇ 12ਵੇਂ ਜਨਮ ਦਿਨ ਤੇ ਖੁਸ਼ੀ ਦੇ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਬੇਟੀ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ, ਸੰਸਾਰਕ ਬ੍ਰਹਮ ਵਿਦਿਆ ਦੀ ਦਾਤ ਬਖਸ਼ ਕੇ ਨਿਵਾਜਣਾ। ਆਪ ਜਿੰਦਰ ਘਰ ਦੇ ਸੇਵਕ ਪ੍ਰਭਦੀਪ ਸਿੰਘ ਧਾਲੀਵਾਲ, ਬੀਬੀ ਗਗਨਜੋਤ ਕੌਰ ਧਾਲੀਵਾਲ ਦੇ ਸਪੁੱਤਰ ਅਵੀਰ ਸਿੰਘ ਧਾਲੀਵਾਲ ਦੇ ਜਨਮ ਦਿਨ ਦੀ ਖੁਸ਼ੀ ਤੇ ਅਰਦਾਸ ਬੇਨਤੀ ਸ਼ੁਕਰਾਨੇ ਦੀ ਕਰਵਾਉਂਦੇ ਹਨ। ਸਾਰਾ ਦਿਨ ਦੇਗ ਦੀ ਸੇਵਾ ਹਾਜ਼ਰ ਕਰਦੇ, ਖਜ਼ਾਨੇ ਭਰ ਕੇ ਭਰਪੂਰ ਕਰਨੇ, ਦਸਾਂਨਾਹਾਂ ਦੀ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ। ਬੇਟੇ ਅਵੀਰ ਸਿੰਘ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ, ਸੰਸਾਰਕ ਬ੍ਰਹਮ ਵਿਦਿਆ ਦੀ ਦਾਤ ਬਖਸ਼ ਕੇ ਨਿਵਾਜਣਾ। ਗਗਨਦੀਪ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਸੇਖੋਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ। ਜਗਰੂਪ ਸਿੰਘ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਰਵਿੰਦਰ ਸਿੰਘ ਦਾ ਲੜਕਾ ਸਿਕੰਦਰ ਵੀਰ ਸਿੰਘ ਦੇ ਸੰਯੋਗ ਚੰਗੇ ਨਿਕਲਣ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਕਰਕੇ ਗਈ ਹਨ ਚੰਗੀ ਜਨ ਧੰਨਾ ਲੇਵੇ ਮੰਗੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ। ਗੁਰਸਿਮਰਨ ਕੌਰ ਦੇ ਘਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਸਤਿਗੁਰੂ ਜੀਓ। ਸਭਨਾਂ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਦਰ ਘਰ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਇਆਂ ਭੁੱਲਾਂ ਦੀ ਖਿਮਾ ਬਖਸ਼ੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ, ਹੁਣ ਲਾਭ ਹੋ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਜੀ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮਿਲੋ, ਜਿੰਨਾ ਮਿਲਿਆ ਆਪ ਜੀ

0: ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਨੇ ਬੇਅੰਤ ਬੇਅੰਤ ਤਰਸ ਕਰਦਿਆਂ ਹੋਇਆ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰਤੀ ਬਾਣੀ ਦਾ ਨਿਤਨੇਮ ਸਿਮਰਨ ਆਸਾ ਜੀਆਂ ਦੀ ਵਾਰ ਦਾ ਕੀਰਤਨ ਵੱਡੀਆਂ ਬਖਸ਼ਿਸ਼ਾਂ ਸਤਿਗੁਰੂ ਸਾਹਿਬ ਜੀ ਨੇ ਕੀਤੀਆਂ ਹਨ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਕੇ ਪੂਰਬ। ਮਹਾਰਾਜ ਜੀ ਕਹਿੰਦੇ ਨੇ ਕਿ ਵੀ ਇਹ ਸਾਧ ਸੰਗਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਪੂਰਬਲੇ ਚੰਗੇ ਲੇਖ ਲਿਖੇ ਹੋਣ। ਹਰ ਇੱਕ ਨੂੰ ਸਤ ਸੰਗਤ ਦੀ ਦਾਤ ਨਹੀਂ ਮਿਲਦੀ। ਸਾਧ ਸੰਗਤ ਜੀ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਕਨੇਡਾ ਸਮੁੱਚੀ ਮੈਨੇਜਮੈਂਟ ਪ੍ਰਧਾਨ ਵਾਇਸ ਪ੍ਰਧਾਨ ਖਜ਼ਾਨਚੀ ਹੈੱਡ ਗ੍ਰੰਥੀ ਮੈਨੇਜਰ ਸਭਨਾਂ ਨੇ ਮਿਲ ਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਭਾਰੀ ਬੇਅਦਬੀ ਕੀਤੀ ਹੈ 25 ਸਤੰਬਰ 2026 ਨੂੰ 7 ਸੀਟਰ ਗੱਡੀ ਦੀਆਂ ਪਿਛਲੀਆਂ ਸੀਟਾਂ ਫੋਲਡ ਕਰਕੇ ਉਹਦੇ ਉੱਪਰ ਗੱਤਾ ਰੱਖ ਕੇ ਉੱਪਰ ਇੱਕ ਚਾਦਰਾ ਵਿਛਾ ਕੇ ਗੁਰੂ ਸਾਹਿਬ ਦੇ ਸਰੂਪ ਬਿਰਾਜਮਾਨ ਕਰਕੇ ਟੋਰਾਂਟੋ ਤੇ ਅਮਰੀਕਾ ਭੇਜਣੇ ਸਨ। ਗੱਡੀ ਚਲਾਉਣ ਵਾਲੇ ਨੇ ਵੀ ਬੂਟ ਪਾਏ ਹੋਏ ਨੇ ਤੇ ਨਾਲ ਦੀ ਸੀਟ ਤੇ ਬੈਠਣ ਵਾਲੇ ਵੀ ਬੂਟ ਪਾਏ ਹੋਏ ਨੇ। ਉਹ ਤਾਂ ਨੈੱਟ ਦੇ ਉੱਪਰ ਚੱਲ ਰਿਹਾ ਸਭ ਕੁਛ ਤੇ ਦੋਹਾਂ ਸੀਟਾਂ ਦੇ ਵਿਚਕਾਰ ਚਿਪਸ ਦੇ ਖਾਣ ਪੀਣ ਦੀਆਂ ਚੀਜ਼ਾਂ ਦੇ ਪੈਕਟ ਪਏ ਨੇ ਉਹ ਖਾਂਦੇ ਜਾਣਾ। 4-5 ਦਿਨ ਇਸ ਤਰ੍ਹਾਂ ਜਾਣਾ ਸੀ ਤੇ ਗੱਡੀ ਵਿੱਚ ਚੰਦੋਆ ਸਾਹਿਬ ਵੀ ਕੋਈ ਨਹੀਂ ਸੀ ਲੱਗਿਆ। ਤੋ ਸੰਗਤ ਜੀ ਉਹ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਇਹਨਾਂ ਨੇ ਜਾ ਕੇ ਉੱਥੇ ਆਵਾਜ਼ ਬੁਲੰਦ ਕੀਤੀ ਫਿਰ ਪੱਕਾ ਮੋਰਚਾ ਲਾਇਆ ਜਦੋਂ ਉਹ ਅੜ ਗਏ ਸਿੰਘ ਸਭਾ ਵਾਲੇ ਕਿ ਕੋਈ ਗਲਤੀ ਨਹੀਂ ਆ। ਹੁਣ ਉਹ ਮੰਨ ਗਏ ਵੀ ਸਾਡੇ ਕੋਲ ਖਤਾ ਹੋ ਗਈ ਆ। ਜਦੋਂ ਆਪਾਂ ਗੁਰੂ ਨਾਨਕ ਦੇ ਦਰ ਤੇ ਆ ਕੇ ਮੰਨ ਜਾਈਏ ਨਾ ਕਿ ਵੀ ਮਹਾਰਾਜ ਵੀ ਮੇਰੇ ਕੋਲ ਭੁੱਲ ਹੋ ਗਈ ਆ, ਅਸੀਂ ਖਾਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਾਂ ਪਾਪੀ ਵੱਡ ਗੁਨਹਗਾਰ, ਹਰ ਜੀਉ ਲੇਖੇ ਵਾਰ ਨਾ ਆਵਈ ਤੋਂ ਬਖਸ਼ ਮਿਲਾਵਣ ਹਾਰ। ਫਿਰ ਸਤਿਗੁਰੂ ਜੀ ਬਖਸ਼ ਦਿੰਦੇ ਨੇ, ਬਸ ਸ਼ਰਤ ਕੇ ਅਗਾਂਹ ਤੋਂ ਕੰਨਾਂ ਨੂੰ ਹੱਥ ਲਾ ਕੇ ਰੱਖਣੇ ਨੇ। ਇਹ ਨਾ ਹੋਵੇ ਨਰਾਇਣੂ ਮਹੰਤ ਵਾਂਗ ਜਦੋਂ ਉਹਨੂੰ ਪਹਿਲੋਂ ਤਲਬ ਕੀਤਾ ਤਾਂ ਕਹਿੰਦਾ ਜੀ ਮੈਂ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਨੂੰ ਚਾਬੀਆਂ ਦੇ ਦਿਓ, ਨਨਕਾਣਾ ਸਾਹਿਬ ਦੀ ਸੇਵਾ ਦੇ ਦਿਓ, ਜਿਸ ਤਰ੍ਹਾਂ ਕਹੋਗੇ ਮੈਂ ਉਸ ਤਰ੍ਹਾਂ ਕਰਾਂਗਾ, ਜੇ ਗਲਤੀ ਕਰਾਂਗਾ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਲਾ ਦਿਓ। ਇਹ ਉਹਦੀ ਇੱਕ ਛਾਤਰ ਚਾਲ ਸੀ। ਚਾਬੀਆਂ ਲੈ ਕੇ ਫਿਰ ਉਹਨੇ ਉਹ ਕੁਛ ਕੀਤਾ, ਕੰਜਰੀਆਂ ਨਚਾਈਆਂ, ਸ਼ਰਾਬਾਂ ਦੇ ਦੌਰ ਉੱਥੇ ਚਲਾਏ ਨਨਕਾਣਾ ਸਾਹਿਬ। ਫਿਰ ਉੱਥੇ ਭਾਈ ਲਛਮਣ ਸਿੰਘ ਧਾਰੂਵਾਲ ਉਹਨਾਂ ਦੀ ਸ਼ਹੀਦੀਆਂ, ਹੋਰ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, ਫਿਰ ਉਹਨਾਂ ਤੋਂ ਆਜ਼ਾਦ ਕਰਾਇਆ। ਬਸ ਸ਼ਰਤ ਕਿ ਵੀ ਅਗਾਂਹ ਤੋਂ ਬੁਰਿਆ ਕਰਮ ਨਾ ਕਰੀਏ, ਫਿਰ ਗੁਰੂ ਸਾਹਿਬ ਬਖਸ਼ ਦਿੰਦੇ ਆ ਜੀ। ਤੋ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਮੁੱਚੀ ਮੈਨੇਜਮੈਂਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਸਨ ਪਰਸੋਂ, ਅੱਜ ਉਹਨਾਂ ਦੇ 9 ਵਜੇ ਹੁਣ ਭੋਗ ਆ ਜੀ। ਗੁਰੂ ਸਾਹਿਬ ਜੀ ਨੂੰ ਇਹੋ ਅਰਦਾਸ ਹੈ ਕਿ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਅਗਾਂਹ ਤੋਂ ਐਸੀ ਸਮਤ ਬਖਸ਼ਿਸ਼ ਕਰਨੀ ਕਿ ਚੜ੍ਹਦੀਆਂ ਕਲਾ ਨਾਲ ਸੇਵਾਵਾਂ ਕਰਕੇ ਆਪ ਜੀ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਪ੍ਰਾਪਤ ਹੋਵਣ। ਔਰ ਮੇਰੇ ਮਨ 'ਚ ਤਾਂ ਖਿਆਲ ਆਉਂਦਾ ਵੀ ਜਿੰਨੇ ਵੀ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ 'ਚ ਆਉਣਾ ਨਾ ਜਾਂ ਸੇਵਾਵਾਂ, ਉਹਨਾਂ ਦੀਆਂ ਟ੍ਰੇਨਿੰਗਾਂ ਜ਼ਰੂਰ ਹੋਣੀਆਂ ਚਾਹੀਦੀਆਂ। ਇੱਥੇ ਸਕਿਉਰਟੀ ਗਾਰਡ ਟ੍ਰੇਨਿੰਗ ਲੈ ਕੇ ਆਓ ਜੀ, ਸਰਟੀਫਿਕੇਟ ਲੈ ਕੇ ਆਓ, ਫਲਾਣੀ ਨੌਕਰੀ ਟ੍ਰੇਨਿੰਗ ਲੈ ਕੇ ਆਓ ਜੀ, ਸਰਟੀਫਿਕੇਟ ਲੈ ਕੇ ਆਓ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖਾਲਸਾ ਜੀ ਸੇਵਾ ਵਿੱਚ ਜਿਸ ਤਰ੍ਹਾਂ ਦੇ ਕੋਈ ਵਿਗੜੇ ਤਿਗੜੇ ਖਾਂਦੇ ਪੀਂਦੇ ਉਹ ਹਾਜ਼ਰ ਹੋ ਜਾਂਦੇ ਨੇ, ਜੋ ਸੰਸਾਰ ਵਿੱਚ ਕਰਦੇ ਉਹ ਕੁਛ ਗੁਰਦੁਆਰਿਆਂ 'ਚ ਕਰਦੇ, ਉਹ ਤਰ੍ਹਾਂ ਸਿਸਟਮ ਚਲਾਉਂਦੇ ਨੇ, ਉਹ ਗਲਤ ਹੋ ਗਿਆ, ਸਾਰਾ ਸਿਸਟਮ ਹੀ ਗਲਤ ਹੋ ਗਿਆ। ਮਹਾਰਾਜ ਕਹਿੰਦੇ ਥਾਂ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਜਗ, ਇਹ ਸੰਸਾਰ ਦੇ ਡੁੱਬਣ ਦੀਆਂ ਨਿਸ਼ਾਨੀਆਂ। ਜਦੋਂ ਧਾਰਮਿਕ ਅਸਥਾਨਾਂ ਦੇ ਉੱਪਰ ਭ੍ਰਿਸ਼ਟਾਚਾਰ ਚੱਲ ਪਏ, ਤਾਂ ਖੈਰ ਖਾਲਸਾ ਜੀ ਜੇ ਕੋਈ ਮਾਫ਼ੀ ਮੰਗ ਲਏ, ਗੁਰੂ ਨਾਨਕ ਦਾ ਦਰ ਹੈ, ਬਖਸ਼ਣਹਾਰ ਆ, ਬਖਸ਼ ਦਿੰਦੇ ਨੇ। ਵੱਡੇ ਵੱਡੇ ਪਾਪੀ ਬਖਸ਼ੇ ਨੇ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ। ਤੋ ਸਾਰਿਆਂ ਜਾਣਿਆਂ ਨੇ 9 ਵਜੇ ਸ੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ ਉੱਥੇ ਪਹੁੰਚਣਾ। ਹੁਣ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਾਈ ਰਵੇਲ ਸਿੰਘ ਜੀ ਖਾਲਸਾ, ਉਹਨਾਂ ਤੋਂ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ

ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ ਕੋ ਟਿੰਦਰਿੰਦਰਾਣ ਸਾਹੇ ਸਾਹਾਣ ਗਣਿਜੈ ਤਿਰਭਾਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਾ ਸਰਬਨਾਮ ਕਥੈ ਕਵਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਜੁਗੋ ਜੁਗ ਅਟਲ, ਚਵਰ ਤਖ ਦੇ ਮਾਲਕ, ਹਲਤ ਪਲ ਦੇ ਰੱਖਿਅਕ,

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦਨ ਦਰਬਰਾਜਮਨ ਅਤਿ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦਰ ਬੈਠ ਕੇ ਪੰਜਾਂ ਬਾਣੀਆਂ ਦੇ ਜਾਪ ਉਪਰੰਤ ਵਾਹਿਗੁਰੂ ਗੁਰਮੰਤਰ ਦੇ ਜਾਪ ਅਤੇ ਆਸਾ ਜੀ ਦੇ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਸਾਡੀ ਝੋਲੀ 'ਚ ਪਾਇਆ ਹੈ। ਜਿੱਥੇ ਆਪ ਰੋਜ਼ਾਨਾ ਦੀ ਤਰ੍ਹਾਂ ਹਾਜ਼ਰੀਆਂ ਭਰਦੇ ਹੋ, ਅੱਜ ਦਾ ਪਾਵਨ ਪਵਿੱਤਰ ਦਿਹਾੜਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਬਚਨ, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਵਤਾਰ ਧਾਰਨ ਦਾ ਜੋ ਵਾਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਬੀੜ ਸਾਹਿਬ ਵਿਖੇ ਅਰਦਾਸ ਕਰਕੇ ਇਹ ਬਚਨ ਕੀਤੇ ਹਨ। ਅੱਜ ਦਾ ਬੜਾ ਭਾਰੀ ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦੇ ਇਸ ਵਰ ਦੇ ਸੰਬੰਧ ਵਿੱਚ ਭਾਰੀ ਜੋੜ ਮੇਲਾ ਲੱਗਦਾ ਹੈ। ਬਹੁਤ ਸਾਰੀਆਂ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਬਾਬਾ ਬੁੱਢਾ ਸਾਹਿਬ ਦੇ ਸਥਾਨ 'ਤੇ ਨਤਮਸਤਕ ਹੁੰਦੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਉਹਨਾਂ ਦੇ ਦੋ ਜਿਹੜੇ ਤਿੰਨ ਭਰਾਤਾ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਆਪ ਛੋਟੇ ਹਨ, ਇਹਨਾਂ ਤੋਂ ਦੋ ਸਤਿਗੁਰਾਂ ਦੇ ਭਰਾਤਾ ਵੱਡੇ ਹਨ, ਬਾਬਾ ਮਹਾਂਦੇਵ ਜੀ ਅਤੇ ਬਾਬਾ ਪ੍ਰਿਥੀ ਚੰਦ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸੋ ਵੱਡੇ ਭਰਾਤਾ ਜਿਹੜਾ ਪ੍ਰਿਥੀ ਚੰਦ ਹੈ, ਉਹ ਸਤਿਗੁਰਾਂ ਨਾਲ ਬੜੀ ਈਰਖਾ ਕਰਦਾ ਹੈ। ਪਹਿਲਾਂ ਤਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਵੀ ਝਗੜਾ ਕਰਦਾ ਰਿਹਾ ਅਤੇ ਸਤਿਗੁਰਾਂ ਦਾ ਬਚਨ ਨਹੀਂ ਮੰਨਦਾ ਰਿਹਾ। ਇਸੇ ਕਰਕੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਅੰਕਿਤ ਕੀਤਾ, ਕਾਹੇ ਭੂਤ ਝਗੜ ਤਹੋਂ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤਮਹੋਂ ਤਿੰਨ ਸੌ ਝਗੜਤ ਪਾਪ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਨੂੰ ਸੰਬੋਧਨ ਹੋ ਕੇ ਇਹ ਬਾਣੀ ਰਚਨਾ ਕੀਤੀ ਜਦੋਂ ਪ੍ਰਿਥੀ ਚੰਦ ਸਤਿਗੁਰਾਂ ਦੇ ਨਾਲ ਝਗੜਾ ਰੱਖਦਾ ਸੀ। ਅਤੇ ਜਿਹੜੀ ਇਸ ਦੀ ਘਰ ਵਾਲੀ ਕਰਮੋਂ ਹੈ, ਉਹ ਇੱਕ ਦਿਨ ਇਹਨੂੰ ਤਾਨਾ ਮਾਰਦੀ ਹੈ ਪ੍ਰਿਥੀ ਚੰਦ ਨੂੰ, ਕਿ ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਨਤਮਸਤਕ ਹੋਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ, ਬਹੁਤ ਸਾਰੀਆਂ ਕੀਮਤੀ ਭੇਟਾਵਾਂ ਅਰਪਣ ਕਰਦੀਆਂ ਹਨ, ਕਿੰਨੀ ਮਾਣ ਵਡਿਆਈ ਹੈ ਉਹਨਾਂ ਦੀ। ਤੁਸੀਂ ਉਹਨਾਂ ਤੋਂ ਵੱਡੇ ਹੀ ਜੇ ਤੁਸੀਂ ਪਿਤਾ ਦੇ ਆਗਿਆ 'ਚ ਰਹਿੰਦੇ, ਜੇ ਤੁਸੀਂ ਆਪਣੇ ਪਿਤਾ ਨੂੰ ਪ੍ਰਸੰਨ ਕਰਦੇ ਹੋ ਤਾਂ ਤੁਸੀਂ ਇਸ ਗੁਰਤਾ ਗੱਦੀ ਦੇ ਮਾਲਕ ਤੋਂ ਹੀ ਹੋਣਾ ਸੀ, ਸਾਰੀ ਵਡਿਆਈ ਤੁਹਾਨੂੰ ਮਿਲਣੀ ਸੀ। ਅੱਗੋਂ ਇਹ ਪ੍ਰਿਥੀ ਜਦ ਕਹਿੰਦਾ ਕੋਈ ਨਹੀਂ ਕਰਮੋ, ਫੇਰ ਕੀ ਹੋ ਗਿਆ, ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਘਰ ਕਿਹੜਾ ਕੋਈ ਔਲਾਦ ਹੈ ਅਤੇ ਆਪਣਾ ਪੁੱਤਰ ਮਿਹਰਬਾਨ ਹੀ ਇਸ ਗੁਰਤਾ ਗੱਦੀ ਦੇ ਵਾਰਸ ਬਣਨਾ ਹੈ, ਇਹ ਗੁਰਤਾ ਗੱਦੀ ਆਪਣੇ ਘਰੇ ਹੀ ਆਉਣੀ ਹੈ, ਕਿਤੇ ਨਹੀਂ ਜਾਂਦੀ ਏ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਔਲਾਦ ਨਹੀਂ ਹੈ ਅਤੇ ਨਾ ਹੋਣੀ ਹੈ। ਮੈਂ ਵੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ ਸਪੁੱਤਰ ਹਾਂ। ਜਦੋਂ ਇਸ ਤਰ੍ਹਾਂ ਬਚਨ ਕਰਦੀ ਹੈ ਅਤੇ ਮਾਤਾ ਗੰਗਾ ਜੀ ਦੀ ਇੱਕ ਦਾਸੀ ਹੈ, ਸੇਵਾ ਕਰਨ ਵਾਲੀ ਹੈ, ਉਹਨੇ ਜਦੋਂ ਇਹ ਗੱਲ ਸੁਣੀ ਕਰਮਾਂ ਦੇ ਮੂੰਹ ਤੋਂ, ਇਹਨੇ ਆ ਕੇ ਦਾਸੀ ਨੇ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ
ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਪਾਸ ਮਾਤਾ ਗੰਗਾ ਜੀ ਜਾ ਕੇ ਬੇਨਤੀ ਕਰਦੇ ਹਨ ਕਿ ਮਹਾਰਸ਼ੇ ਪਾਤਸ਼ਾਹ ਜੀ, ਤੁਸੀਂ ਸਰਬ ਕਲਾ ਸਮਰੱਥ ਹੋ, ਸਾਰੀ ਕਨਾਤ ਨੂੰ ਹੀ ਸਾਰੇ ਮਨੁੱਖਤਾ ਨੂੰ ਦਾਤਾਂ ਦਿੰਦੇ ਹੋ, ਸਾਚੇ ਸਾਹਿਬਾ ਕਿਹਾ ਨਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਤੁਹਾਡੇ ਘਰ ਭੰਡਾਰ ਭਰੇ ਹੋਏ ਹਨ, ਤੁਸੀਂ ਜਿਹੜੇ ਵੀ ਤੁਹਾਡੇ ਤਰਤੇ ਆਉਂਦੇ, ਜਿਹੜੇ ਤੁਹਾਨੂੰ ਚੰਗੇ ਲੱਗਦੇ, ਤੁਸੀਂ ਸਭ ਨੂੰ ਦਾਤਾਂ ਨਾਲ ਝੋਲੀਆਂ ਭਰਦੇ ਹੋ। ਅਤੇ ਮਹਾਰਸ਼ੇ ਪਾਤਸ਼ਾਹ ਜੀ, ਮੇਰੀ ਝੋਲੀ ਸੱਖਣੀ ਹੈ, ਕਿਰਪਾ ਕਰੋ ਮੈਨੂੰ ਵੀ ਸਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਜੋ ਗੁਰਬਾਣੀ ਦੇ ਵਿੱਚ ਪਾਵਨ ਪਵਿੱਤਰ ਕਥਨ ਆਉਂਦਾ ਹੈ, ਹਰ ਆਪਣੀ ਵਡਿਆਈ ਭਾਮ ਦੀ ਜਨਕਾ ਜੈਕਾਰ ਕਰਾਈ, ਪਰਮਾਤਮਾ ਕਾਰ ਪੁਰਖ ਵਾਹਿਗੁਰੂ ਜਦੋਂ ਆਪਣੀ ਵਡਿਆਈ ਕਰਵਾਉਣਾ ਚਾਹੁੰਦਾ ਹੈ, ਚੰਗੀ ਲੱਗਦੀ ਹੈ, ਅਤੇ ਫਿਰ ਆਪਣੇ ਸੇਵਕਾਂ ਦੀ ਵਡਿਆਈ ਕਰਵਾ ਜੈ ਜੈਕਾਰ ਕਰਵਾ ਦਿੰਦੇ ਹਨ। ਹਰ ਆਪਣੀ ਵਡਿਆਈ ਭਾਮ ਦੀ ਜਨਕਾ ਜੈਕਾਰ ਕਰਾਈ, ਆਪਣੇ ਸੇਵਕਾਂ ਦੀ ਜੈ ਜੈਕਾਰ ਕਰਵਾਉਂਦੇ ਵਡਿਆਈ ਬਖਸ਼ਦੇ ਹਨ। ਆਪਦੇ ਸੇਵਕਾਂ ਦੀ ਵਡਿਆਈ ਵਿੱਚ ਵੀ ਪਰਮਾਤਮਾ ਆਪਣੀ ਵਡਿਆਈ ਸਮਝਦਾ ਹੈ। ਅਤੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸਾਡੇ ਮਾਤਾ ਗੰਗਾ ਜੀ ਨੂੰ ਕਹਿੰਦੇ ਕਿ ਇਹ ਗੰਗਾ, ਜੇ ਤੈਨੂੰ ਪੁੱਤਰ ਦੀ ਦਾਤ ਦੀ ਲੋੜ ਆ, ਤਾਂ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਜਾਓ, ਉਹਨਾਂ ਅੱਗੇ ਬੇਨਤੀ ਕਰੋ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤੋਂ ਲੈ ਕੇ ਉਹਨਾਂ ਨੇ ਮਹਾਨ ਸੇਵਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਅਨੰਨ ਸੇਵਕ ਹਨ, ਬ੍ਰਹਮ ਗਿਆਨੀ ਹਨ, ਇਸ ਕਰਕੇ ਤੁਸੀਂ ਉਹਨਾਂ ਕੋਲ ਜਾ ਕੇ ਬੇਨਤੀ ਕਰੋ। ਉਹ ਬੜੇ ਦਿਆਲੂ ਹਨ, ਉਹ ਜ਼ਰੂਰ ਇਹ ਬਖਸ਼ਿਸ਼ ਕਰਨਗੇ। ਮਾਤਾ ਗੰਗਾ ਜੀ ਅਗਲੇ ਦਿਨ ਤਿਆਰ ਹੋ ਕੇ ਗਏ ਹਨ, ਸੋਹਣਾ ਭੋਜਨ ਤਿਆਰ ਕੀਤਾ, ਆਪ ਦੇ ਨਾਲ ਦਾਸੀਆਂ ਹੋਰ ਸੇਵਕ ਨਾਲ ਲਏ ਹਨ, ਰਥਾਂ 'ਤੇ ਬੈਠ ਕੇ ਜਦੋਂ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਸਾਹਿਬ ਵੇਖੇ ਗਏ, ਬੜੇ ਲਾਹ ਲਸ਼ਕਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਉਹਨਾਂ 'ਤੇ ਬਖਸ਼ ਰਹਿਮਤ ਹੀ ਕਰਨ ਵਾਲੇ, ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਪ ਹੀ ਹਨ, ਆਪ ਹੀ ਕਰਨ ਕਰਵਾਉਣ ਵਾਲੇ ਹਨ। ਇੱਕ ਸਾਨੂੰ ਸਿਧਾਂਤ ਦੇਣ ਵਾਸਤੇ, ਸਾਨੂੰ ਸਮਝਾਉਣ ਵਾਸਤੇ ਵੀ ਗੁਰੂ ਘਰ ਗੁਰੂ ਦੇ ਦਰ 'ਤੇ ਗੁਰੂ ਦੇ ਸੇਵਕ ਜਿਹਨਾਂ ਨੂੰ ਕਿਸ ਤਰ੍ਹਾਂ ਮਿਲਿਆ ਜਾਂਦਾ ਹੈ। ਮਾਤਾ ਗੰਗਾ ਜੀ ਬੜੇ 100-68 ਬਾਰ ਦੇ ਨਾਲ ਗਏ ਹਨ, ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਲੈ ਕੇ ਗਏ। ਬਾਬਾ ਬੁੱਢਾ ਸਾਹਿਬ ਜੀ ਉੱਥੇ ਉਸ ਸਮੇਂ ਖੇਤੀ ਦਾ ਦੀ ਸੇਵਾ ਕਰਦੇ ਹਨ। ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਧੂੜ ਉੱਡਦੀ ਦੇਖੀ ਅਤੇ ਪੁੱਛਿਆ ਸਿੱਖਾਂ ਨੂੰ, ਆਪਦੇ ਨਾਲ ਗੁਰਮੁਖਾਂ ਸਿੱਖਾਂ ਸੇਵਕਾਂ ਨੂੰ, ਭਾਈ ਅੰਮ੍ਰਿਤਸਰ ਵੱਲ ਧੂੜ ਬੜੀ ਉੱਡਦੀ ਆਉਂਦੀ ਹੈ, ਕੀ ਕੋਈ ਲਸ਼ਕਰ ਆ ਰਿਹਾ ਕਿਸੇ ਬਾਦਸ਼ਾਹ ਦਾ? ਸਿੱਖ ਨੇ ਆ ਕੇ ਦੱਸਿਆ, ਨਹੀਂ ਬਾਬਾ ਜੀ, ਗੁਰੂ ਕੇ ਮਹਿਲ ਆ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਸੁੱਤੇ ਭਜਨ ਕਹਿਤਾ, ਕਹਿੰਦੇ ਗੁਰੂ ਕਹਿਣ ਕੀ ਭਾਜਟ ਪਈ ਹੋਈ ਹੈ, ਇੰਨਾ ਧੂੜ ਉਡਾਈ ਆਉਂਦੇ ਹਨ। ਮਾਤਾ ਗੰਗਾ ਜਦੋਂ ਆਏ ਤੇ ਮਾਤਾ ਗੰਗਾ ਜੀ ਨੂੰ ਪਤਾ ਲੱਗਾ ਬਾਬਾ ਬੁੱਢਾ ਸਾਹਿਬ ਜੀ ਨੇ ਆਹ ਭਜਨ ਕੀਤੇ ਹਨ। ਮਾਤਾ ਗੰਗਾ ਜੀ ਦੇ ਮਨ ਵਿੱਚ ਵਿਚਾਰ ਕੀਤਾ ਕਿ ਅਸੀਂ ਤੇ ਬਾਬਾ ਜੀ ਦੇ ਕੋਲ ਬਖਸ਼ਾਂ ਲੈਣ ਵਾਸਤੇ ਆਏ ਹਾਂ, ਤੇ ਬਾਬਾ ਜੀ ਦਾ ਜਿਹੜਾ ਬਚਨ ਹੋਏ ਤੇ ਬੜਾ ਰਾਸਾ ਵਾਲਾ ਬਖਸ਼ ਕਰ ਦਿੱਤਾ ਹੈ। ਮਾਤਾ ਗੰਗਾ ਜੀ ਜਦੋਂ ਜਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਪਾਸ ਗਏ, ਬੀੜ ਬਾਬਾ ਬੁੱਢਾ ਸਾਹਿਬ ਤੋਂ ਹੋ ਕੇ, ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਪੁੱਛਿਆ ਸਾਡੇ ਮਾਤਾ ਗੰਗਾ ਜੀ ਨੂੰ ਕਿ ਤੁਸੀਂ ਗਏ ਸੀ ਬਾਬਾ ਬੁੱਢਾ ਸਾਹਿਬ ਜੀ ਕੋਲ, ਕੀ ਬਖਸ਼ਿਸ਼ ਪ੍ਰਾਪਤ ਕੀਤੀ? ਮਾਤਾ ਗੰਗਾ ਜੀ ਕਹਿੰਦੇ, ਨਹੀਂ ਮਹਾਰਾਜ ਜੀ,
ਬਾਬਾ ਜੀ ਨੇ ਸਗੋਂ ਹੋਰ ਬਚਨ ਕਹਿ ਦਿੱਤਾ ਹੈ ਕਿ ਗੁਰੂ ਕਹਿੰਦੇ ਕਿਧਰੋਂ ਭਾਜਣ ਪਈ ਹੈ। ਮਹਾਰਾਜ ਕਹਿੰਦੇ ਤੁਸੀਂ ਕਿਤਨਾ ਗਏ ਸੀਗੇ? ਮਾਤਾ ਗੰਗਾ ਜੀ ਕਹਿੰਦੇ ਅਸੀਂ ਬੜੇ ਕਈ ਪ੍ਰਕਾਰ ਦੇ ਭੋਜਨ ਤਿਆਰ ਕੀਤਾ, ਫਿਰ ਆਪਣੇ ਨਾਲ ਦਾਸੀਆਂ ਹੋਰ ਸੇਵਕ ਨਾਲ ਲਏ, ਰੱਥਾਂ 'ਤੇ ਘੋੜਿਆਂ 'ਤੇ ਚੜ੍ਹ ਕੇ ਗਏ। ਮਹਾਰਾਜ ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਾਡੇ ਮਾਤਾ ਨੂੰ, ਮਾਤਾ ਗੰਗਾ ਜੀ ਨੂੰ ਕਹਿੰਦੇ, ਗੰਗਾ ਇਤਨਾ ਥੋੜ੍ਹਾ ਜਾਈਦਾ, ਜੇ ਐਸੇ ਬ੍ਰਹਮ ਗਿਆਨੀ ਨੂੰ ਮਿਲਣ ਜਾਣਾ ਨਾ, ਉਹਨਾਂ ਗਾੜੀ ਅਰਦਾਸ ਫਰਿਆਦ ਕਰਨੀ ਹੈ ਅਤੇ ਫਿਰ ਨੰਗੇ ਪੈਰੀ ਜਾਈਦਾ। ਇਸ ਤਰ੍ਹਾਂ ਸਵਾਰੀਆਂ 'ਤੇ ਝੜਕੇ ਨਹੀਂ, ਰੱਥਾਂ 'ਤੇ ਝੜਕੇ ਨਹੀਂ ਜਾਈਦਾ। ਜੇ ਕੁਛ ਪਾਉਣਾ ਤਾਂ ਫਿਰ ਨਿਮਰਤਾ ਵਿੱਚ ਜਾ ਕੇ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਹੁਣ ਤੁਸੀਂ ਜੇ ਜਾਣਾ ਨਾ, ਆਪਣੇ ਹੱਥੀਂ ਰਾਤ ਨੂੰ ਦੁੱਧ ਨੂੰ ਜਾਗ ਲਾਓ, ਜਮਾਵੋ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹਨੂੰ ਰਿੜਕੋ, ਦਹੀਂ ਵੱਖਰਾ ਪਾਓ, ਲੱਸੀ ਨਾਲ ਤਿਆਰ ਕਰੋ, ਨਾਲ ਗੰਢਾ ਚਾਰ, ਨਾਲ ਪ੍ਰਸ਼ਾਦਾ, ਆਪ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਜਾਓ ਅਤੇ ਸਿਰ 'ਤੇ ਰੱਖ ਕੇ ਪ੍ਰਸ਼ਾਦੇ 'ਤੇ ਆਪ ਤੁਰ ਕੇ ਨੰਗੇ ਪੈਰੀਂ ਜਾਓ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਆਪ ਵੀ ਬਖਸ਼ਿਸ਼ ਕਰ ਸਕਦੇ ਹਨ, ਪਰ ਜੋ ਗੁਰੂ ਦੀ ਬਾਣੀ ਦਾ ਪਾਵ ਸਿਧਾਂਤ ਹੈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਆਪਣੇ ਸੇਵਕਾਂ ਦੀ ਜੈ ਜੈਕਾਰ ਕਰਾਉਣੀ ਸੀ, ਵਡਿਆਈ ਕਰਾਉਣੀ ਸੀ ਆਪਣੇ ਸੇਵਕਾਂ ਦੀ। ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਮਾਤਾ ਗੰਗਾ ਜੀ ਨੂੰ ਕਿ ਤੁਸੀਂ ਹੁਣ ਰਾਤ ਨੂੰ ਦੁੱਧ ਜਮਾਓ ਅਤੇ ਸਵੇਰੇ ਉਹਨੂੰ ਰਿੜਕੇ ਅਤੇ ਲੱਸੀ ਅਤੇ ਮੱਖਣ, ਦਹੀਂ ਅਤੇ ਨਾਲ ਮਿੱਸੇ ਪ੍ਰਸ਼ਾਦੇ ਪਕਾ ਕੇ, ਨਾਲ ਗੰਢਾ ਚਾਰ ਲੈ ਕੇ ਅਤੇ ਨੰਗੇ ਪੈਰੀਂ ਤੁਰ ਕੇ ਜਾਣਾ ਆਪਣੇ ਸਿਰ 'ਤੇ ਰੱਖ ਕੇ। ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਫਿਰ ਅਗਲੇ ਦਿਨ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਉਸੇ ਤਰ੍ਹਾਂ ਅੱਜ ਦੇ ਦਿਨ ਮਾਤਾ ਗੰਗਾ ਜੀ ਨੰਗੇ ਪੈਰੀਂ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ, ਦਹੀਂ ਲੱਸੀ ਮੱਖਣ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਗਏ ਹਨ। ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਵਿੱਚ ਤਾਂ ਬਾਬਾ ਬੁੱਢਾ ਸਾਹਿਬ ਕੋਈ ਫਰਕ ਨਹੀਂ ਸੀਗਾ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਚਨ ਕਹੇ ਹਨ, ਉਦੋਂ ਹੀ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਅਸੀਂ ਤੇਰੇ ਤੋਂ ਕਦੀ ਓਹਲੇ ਨਾ ਹੁੱਸਾ, ਵੀ ਤੇਰੇ ਤੋਂ ਹੀ ਓਹਲੇ ਨਹੀਂ ਕਦੀ ਹੋਵਾਂਗੇ, ਤੇਰੇ ਨਾਲ ਹੀ ਰਹਾਂਗੇ, ਤੇਰੇ ਹਿਰਦੇ ਵਿੱਚ ਹੀ ਨਿਵਾਸ ਰੱਖਾਂਗੇ। ਸੋ ਜਦੋਂ ਮਾਤਾ ਗੰਗਾ ਜੀ ਗਏ ਹਨ ਬੜੀ ਸਾਦਗੀ ਦੇ ਨਾਲ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ, ਕਿਉਂ ਖੇਤੀ ਦੇ ਕੰਮ ਕਰਦੇ ਸੀ ਨਾਲ, ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਤਾ ਜੀ ਨੂੰ ਦੇਖਿਆ ਆਉਂਦਿਆਂ, ਭਾਵੇਂ ਬਾਬਾ ਬੁੱਢਾ ਸਾਹਿਬ ਦੀ ਉਮਰ ਜਿੰਨੀ ਮਰਜ਼ੀ ਵੱਡੀ ਸੀ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਲੈ ਕੇ ਜਿਨ੍ਹਾਂ ਨੇ ਮਹਾਨ ਸੇਵਾਵਾਂ ਕੀਤੀਆਂ, ਜਿਨ੍ਹਾਂ ਨੇ ਉਸ ਸਮੇਂ ਤੱਕ ਤਿੰਨ ਗੁਰੂ ਸਾਹਿਬਾਨਾਂ ਨੂੰ ਵਾਹਿਗੁਰੂ, ਚਾਰ ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਹੈ, ਅਤੇ ਲੇਕਿਨ ਫਿਰ ਵੀ ਬਾਬਾ ਬੁੱਢਾ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਤੋਂ ਉਪਰੰਤ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ, ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਚਾਰ ਗੁਰੂ ਸਾਹਿਬਾਨਾਂ ਦਾ ਸਤਿਕਾਰ ਉਸੇ ਤਰ੍ਹਾਂ ਕਰਦੇ ਨੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਕਰਦੇ ਹਨ। ਭਾਵੇਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਸਤਿਕਾਰ ਕਰਦੇ ਹਨ, ਦੂਸਰੇ ਗੁਰੂ ਸਾਹਿਬਾਨ ਅਤੇ ਬੇਅੰਤੀ ਬਾਬਾ ਜੀ ਦਾ ਸਤਿਕਾਰ ਕਰਦੇ ਸਨ, ਪਰ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦਾ ਸਤਿਕਾਰ ਉਤਨਾ ਹੀ ਕਰਦੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਕਰਦੇ ਹਨ। ਦੂਸਰੇ ਗੁਰੂ ਸਾਹਿਬਾਨਾਂ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਦੇਖਦੇ ਹਨ ਬਾਬਾ ਬੁੱਢਾ ਸਾਹਿਬ ਜੀ, ਅਤੇ ਮਾਤਾ ਗੰਗਾ ਜੀ ਨੂੰ ਮਾਤਾ ਜੀ ਕਹਿੰਦੇ ਹਨ ਬਾਬਾ ਬੁੱਢਾ ਸਾਹਿਬ ਜੀ। ਜਦੋਂ ਮਾਤਾ ਜੀ ਇਸ ਤਰ੍ਹਾਂ ਸਾਦਗੀ ਵਿੱਚ ਲੰਗਰ ਪ੍ਰਸ਼ਾਦ ਲੈ ਕੇ ਗਏ ਮਿੱਸੇ ਪ੍ਰਸ਼ਾਦੇ, ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਉਹ ਮਾਤਾ ਜੀ, ਮਾਵਾਂ ਨੂੰ ਫਿਕਰ ਹੁੰਦਾ ਆਪਣੇ ਬੱਚਿਆਂ ਦਾ, ਭੁੱਖ ਬੜੀ ਲੱਗੀ ਸੀ, ਬੜੇ ਟਾਈਮ ਨਾਲ ਆਏ ਹੋ। ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਖੁਸ਼ ਹੋ ਕੇ
ਮਾਤਾ ਜੀ ਵੱਲੋਂ ਲਿਆਂਦੇ ਪ੍ਰਸ਼ਾਦੇ ਛਕੇ, ਮਿੱਸੇ ਪ੍ਰਸ਼ਾਦੇ ਨਾਲ ਦਹੀਂ ਨਾਲ ਲੱਸੀ ਨਾਲ ਗੰਢਾ। ਬਾਬਾ ਜੀ ਨੇ ਗੰਢਾ ਆਪਣੇ ਗੋਡੇ 'ਤੇ ਰੱਖ ਕੇ ਭੰਨਿਆ। ਜਦੋਂ ਪ੍ਰਸ਼ਾਦਾ ਛਕਿਆ ਅਤੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਅਰਦਾਸ ਕਰਿਓ, ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਿਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਬੇਨਤੀ ਕੀ, ਵਾਹਿਗੁਰੂ ਮਾਤਾ ਗੰਗਾ ਜੀ ਨੂੰ ਸੰਦੇਸ਼ ਦਿੱਤਾ ਸੀ, ਉਸੇ ਤਰ੍ਹਾਂ ਹੀ ਬੜੀ ਨਿਮਰਤਾ ਦੇ ਨਾਲ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਅਰਦਾਸ ਕਰੋ ਕਿ ਸਾਡੇ ਘਰ ਵੀ ਸਾਹਿਬਜ਼ਾਦਾ ਅਵਤਾਰ ਧਾਰਨ ਕਰੇ। ਅਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਰੇ ਬਾਬਾ ਬੁੱਢਾ ਸਾਹਿਬ ਜੀ ਨੇ ਉਦੋਂ ਬਚਨ ਕਰਦੇ ਹਨ ਕਿ ਮਾਤਾ ਜੀ ਤੁਹਾਡੇ ਘਰ ਸੂਰਬੀਰ ਯੋਧਾ ਸਾਹਿਬਜ਼ਾਦਾ ਪ੍ਰਗਟ ਹੋਵੇਗਾ, ਜਿਹੜਾ ਵੈਰੀਆਂ ਦੇ ਜਿਸ ਤਰ੍ਹਾਂ ਮੈਂ ਗੰਢੇ ਨੂੰ ਭੰਨਿਆ ਇਸੇ ਤਰ੍ਹਾਂ ਵੈਰੀਆਂ ਦੇ ਸਿਰ ਭੰਨਣਗੇ, ਤਖਤਾਂ ਦੀ ਰਚਨਾ ਕਰਨਗੇ, ਭਾਰੀ ਗੁਰੂ ਹੋ ਕੇ ਪ੍ਰਗਟ ਹੋਣਗੇ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰਕੇ ਮਾਤਾ ਗੰਗਾ ਜੀ ਨੂੰ ਇਸ ਤਰ੍ਹਾਂ ਬਚਨ ਕੀਤੇ ਹਨ। ਅੱਜ ਦੇ ਦਿਨ ਦੀ ਗੱਲ ਹੈ, ਇਹ ਅੱਜ ਦਾ ਇਤਿਹਾਸ ਦਿਹਾੜਾ ਹੈ। ਫਿਰ ਮਾਤਾ ਗੰਗਾ ਜੀ ਬੜੇ ਪ੍ਰਸੰਨ ਹੋ ਕੇ ਜਦੋਂ ਵਾਪਸ ਅੰਮ੍ਰਿਤਸਰ ਗਏ, ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਪੁੱਛਿਆ ਕਿਤਨਾ ਗੰਗਾ, ਅਤੇ ਸਾਡੀ ਮਾਤਾ ਗੰਗਾ ਜੀ ਕਹਿੰਦੇ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਬੜੇ ਪ੍ਰਸੰਨ ਹੋਏ ਹਨ, ਬੜੇ ਖੁਸ਼ ਹੋ ਕੇ ਉਹਨਾਂ ਨੇ ਅਰਦਾਸ ਕੀਤੀ ਹੈ, ਇਹ ਵਰ ਦਿੱਤਾ, ਬਚਨ ਕੀਤੇ ਹਨ ਕਿ ਤੁਹਾਡੇ ਘਰ ਸੂਰਬੀਰ ਯੋਧਾ ਭਾਰੀ ਗੁਰੂ ਹੋ ਕੇ ਪ੍ਰਗਟ ਹੋਏਗਾ, ਜਿਹੜਾ ਵੈਰੀਆਂ ਦੇ ਸਿਰ ਭੰਨੇਗਾ। ਮਾਤਾ ਗੰਗਾ ਜੀ ਬੜੇ ਪ੍ਰਸੰਨ ਹਨ। ਸੋ ਅੱਜ ਦਾ ਉਹ ਪਾਵਨ ਪੁੱਤਰ ਦਿਹਾੜਾ ਹੈ। ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਅਰਦਾਸ ਕਰਕੇ ਬਾਬਾ ਜੀ ਨੇ ਵਰ ਬਖਸ਼ਿਸ਼ ਕੀਤਾ ਹੈ। ਸੋ ਐਸੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜਿਹੜੇ ਸਾਰਿਆਂ ਦੀ ਝੋਲੀ ਭਰਦੇ ਹਨ, ਲੇਕਿਨ ਆਪ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਦਿੱਤੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਪਰਮਾਤਮਾ ਵਿੱਚ ਅਤੇ ਪਰਮਾਤਮਾ ਦੇ ਜਿਹੜੇ ਸੇਵਕ ਆ ਉਹਨਾਂ ਵਿੱਚ ਕੋਈ ਫਰਕ ਰਹਿੰਦਾ ਨਹੀਂ, ਫਿਰ ਇੱਕਮਿਕ ਹੋ ਜਾਂਦੇ ਹਨ। ਸੋ ਸਤਿਗੁਰੂ ਕਿਰਪਾ ਕਰਨ, ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਪਵਿੱਤਰ ਸਿੰਘਾਸਣਾਂ 'ਤੇ ਸਭਾਇਮਾਨ ਹੋ ਕੇ ਪ੍ਰਕਾਸ਼ਮਾਨ ਹੋ ਕੇ ਜੋ ਸਤਿਗੁਰਾਂ ਨੇ ਸ੍ਰੀ ਮੁੱਖ ਬਾਗ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੋ ਸਤਿਗੁਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਾਂ ਸਾਰੇ ਬੜੇ ਪਿਆਰ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ,

ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 682 ਅੰਗ ਤੇ ਪ੍ਰਕਾਸ਼ਮਾਨ ਹੈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਆ ਕਿ ਹੇ ਭਾਈ, ਉਹ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਆਪਣੇ ਸੇਵਕਾਂ ਨੂੰ ਕਦੀ ਵੀ ਔਖਾ ਸਮਾਂ ਨਹੀਂ ਦੇਖਣ ਦਿੰਦਾ, ਦੁੱਖ ਵਾਲਾ ਸਮਾਂ ਨਹੀਂ ਪਰਮਾਤਮਾ ਦੇਖਣ ਦਿੰਦਾ, ਕਿਉਂਕਿ ਉਹਦਾ ਬਿਰਧ ਹੈ ਮੁੱਢ ਕਦੀਮੇ ਤੋਂ। ਆਪਣੇ ਸੇਵਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ। ਉਹ ਪਰਮਾਤਮਾ ਅਕਾਲ ਪੁਰਖ ਆਪ ਹੀ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ, ਆਪ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਹਰ ਸਮੇਂ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ, ਉਹਦਾ ਬਿਰਧ ਹੈ। ਉਹ ਆਪਣੇ ਸੇਵਕ ਨੂੰ ਕਦੀ ਵੀ ਦੁੱਖਾਂ ਵਾਲਾ ਸਮਾਂ ਨਹੀਂ ਦੇਖਣ ਦਿੰਦਾ, ਕਿਉਂਕਿ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਾਂ ਨੂੰ ਮਾਤਾ ਦੇ ਗਰਭ ਵਿੱਚ ਸਾਡੀ ਰੱਖਿਆ ਕੀਤੀ ਹੈ। ਮਾਤ ਗਰਭ ਮੈਂ ਆਪਣਾ ਸਿਮਰਨ ਦੇ ਤਹਿਤ ਤੂੰ ਰੱਖਣ ਹਾਰੇ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਮਾਤਾ ਦੇ ਗਰਭ ਵਿੱਚ ਸਾਡੀ ਰੱਖਿਆ ਕੀਤੀ ਹੈ, ਸਾਨੂੰ ਆਪਣੇ ਨਾਮ ਦੀ ਦਾਤ ਦੇ ਕੇ। ਤੇ ਸਾਧੂ ਕਹਿੰਦੇ ਵੀ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜੇ ਉਹਦੇ ਸੇਵਕ ਹਨ, ਉਹ ਪਰਮਾਤਮਾ ਵਾਹਿਗੁਰੂ ਦੇ ਸੰਤ ਜਨ ਹਨ, ਸੇਵਕ ਜਨ ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਦਾ ਆਸਰਾ ਰੱਖਦੇ ਹਨ। ਹੋਰ ਕਹੇ ਮੜੀ ਮੱਟ ਕੇ ਦੇਹਧਾਰੀ ਦਾ ਆਸਰਾ ਨਹੀਂ ਰੱਖਦੇ, ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ। ਜਿਸ ਤਰ੍ਹਾਂ ਭਾਈ ਮੱਖਣ ਸਾਹਿਬ ਲਬਾਣਾ ਹਜ਼ਾਰਾਂ ਹੀ ਮੀਲ ਉਹ ਵੀ ਸਮੁੰਦਰ ਦੇ ਵਿੱਚ, ਜਦੋਂ ਮੱਖਣ ਸਾਹਿਬ ਲਬਾਣਾ ਉਹਦਾ ਕੰਮ ਵਪਾਰ ਦਾ ਹੈ, ਬਹੁਤ ਵੱਡਾ ਸ਼ਾਹੂਕਾਰ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ

0: ਐਦਾਂ ਤਾਂ ਤਕਨੀਕ ਬਦਲ ਗਈ ਹੈ, ਉਹਨਾਂ ਸਮੇਂ ਦੇ ਵਿੱਚ ਜਿਹੜੇ ਸਮੁੰਦਰੀ ਜਹਾਜ਼ ਹੁੰਦੇ ਹਨ ਉਹ ਹਵਾ ਨਾਲ ਚੱਲਦੇ ਹਨ, ਇੰਜਣ ਵਗੈਰਾ ਨਹੀਂ ਹੁੰਦੇ ਉਦੋਂ ਇਹਨਾਂ ਜਹਾਜ਼ਾਂ ਦੇ ਵਿੱਚ, ਅਤੇ ਹਵਾ ਦੇ ਨਾਲ ਜਦੋਂ ਚੱਲਦੇ ਆ ਤਾਂ ਫਿਰ ਉਹ ਕਈ ਕਈ ਮਹੀਨੇ ਲੱਗ ਜਾਂਦੇ ਆ, ਸਾਲ ਸਾਲ ਛੇ ਛੇ ਮਹੀਨੇ ਲੱਗ ਜਾਂਦੇ ਹਨ। ਅਤੇ ਜਦੋਂ ਇਹਦਾ ਜਹਾਜ਼ ਫਸ ਗਿਆ ਹੈ ਅਤੇ ਉਹਨਾਂ ਸਮੇਂ 'ਚ ਕੋਈ ਟੈਲੀਫੋਨ ਵਗੈਰਾ ਵੀ ਨਹੀਂ ਹੁੰਦੇ ਸਨ, ਜਦੋਂ ਦੇਖਿਆ ਕਿ ਮੇਰਾ ਹੁਣ ਜਹਾਜ਼ ਜਿਲਣ 'ਚ ਫਸਿਆ ਹੋਇਆ ਹੈ ਅਤੇ ਮੇਰੀ ਇੱਥੇ ਹੈਲਪ ਕਰਨ ਵਾਲਾ ਕੋਈ ਨਹੀਂ ਹੈ, ਜਾਂ ਕੋਈ ਮੁਸ਼ਕਿਲ ਅੱਤ ਬਣੇ ਟੋਈ ਕੋਈ ਨਾ ਦੇ, ਲਾਗੋ ਹੈ ਦੁਸ਼ਮਣਾ ਸਾਗ ਪੇ ਭੱਜ ਖਲੇ। ਜਦੋਂ ਕੋਈ ਐਸਾ ਮੁਸ਼ਕਿਲ ਦਾ ਸਮਾਂ ਬਣ ਜਾਂਦਾ ਫਿਰ ਕੋਈ ਵੀ ਹੈਲਪ ਵਾਸਤੇ ਨਹੀਂ ਆਉਂਦਾ, ਆਪਣੇ ਵੀ ਦੁਸ਼ਮਣ ਬਣ ਜਾਂਦੇ ਹਨ, ਉਹ ਵੀ ਦੂਰ ਚਲੇ ਜਾਂਦੇ ਆ ਕਿ ਹੈਲਪ ਕਰਨੀ ਪਊਗੀ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਜਦੋਂ ਐਸਾ ਸਮਾਂ ਬਣ ਜਾਂਦਾ ਮੁਸ਼ਕਿਲ ਵਾਲਾ ਤਾਂ ਉਦੋਂ ਕੋਈ ਨੇੜੇ ਨਹੀਂ ਟੁੱਕਦਾ, ਫਿਰ ਜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਜਾਵੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਫਿਰ ਬੌੜਦਾ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਹੈ ਕਿ ਜਾਂ ਕੋ ਮੁਸ਼ਕਿਲ ਅੱਤ ਬਣੇ ਟੋਈ ਕੋਈ ਨਾ ਦੇ, ਲਾਕੂ ਇਹ ਦੁਸ਼ਮਣ ਸਾਕ ਭੱਜ ਥਲੇ, ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤੇ ਆਵੇ ਇਸ ਪਾਰ ਬ੍ਰਹਮ ਲਗਨ ਤੀ ਵਾਓ। ਜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕੀਤਾ ਜਾਵੇ ਫਿਰ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕ ਨੂੰ ਤੱਤੀ ਵਾਵ ਨਹੀਂ ਲੱਗਣ ਦਿੰਦਾ। ਇਸ ਮੱਖਣ ਸਾਲ ਬਾਣੇ ਨੇ ਉਸ ਸਮੇਂ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ, ਕਿਉਂਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਸੱਚਖੰਡ ਚਲੇ ਗਏ ਹਨ ਔਰ ਜਾਣ ਲੱਗਿਆਂ ਸਤਿਗੁਰਾਂ ਨੇ ਇਹੀ ਬਚਨ ਕੀਤਾ, ਬਾਬਾ ਬਸੇ ਗ੍ਰਾਮ ਪਕਾਲੇ, ਮਨ ਗੁਰ ਸੰਗਤ ਆਪ ਸੰਭਾਲੇ। ਇਸ਼ਾਰਾ ਕੀਤਾ ਹੈ ਉਸ ਸਮੇਂ ਸੰਗਤਾਂ ਅਜੇ ਭੰਬਲ ਭੁੱਸੇ ਵਿੱਚ ਹਨ ਕਿ ਸਤਿਗੁਰਾਂ ਨੇ ਇਸ਼ਾਰਾ ਕੀਤਾ ਅਤੇ ਹੁਣ ਗੁਰੂ ਕਿਹੜੇ ਹੋਣਗੇ ਨਵੇਂ ਪਾਤਸ਼ਾਹ। ਇਹ ਜਿਹੜਾ ਮੱਖਣ ਸਾਲ ਬਾਣਾ ਇਤਬਾਰ ਸੀ ਇਹਨੂੰ ਜਦੋਂ ਪਤਾ ਲੱਗਾ ਕਿ ਅੱਠਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਹਨ, ਨਾਵੀਂ ਜੋਤ ਦਾ ਪਤਾ ਨਹੀਂ ਵੀ ਉਹਨਾਂ ਦਾ ਨਾਮ ਕੀ ਹੈ, ਲੇਕਿਨ ਉਹਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਨਾਮ ਲੈ ਕੇ ਅਤੇ ਅੱਠਵੇਂ ਪਾਤਸ਼ਾਹ ਤੱਕ ਨਾਂ ਲੈ ਕੇ ਅਤੇ ਨਾਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਕਿ ਹੇ ਗੁਰੂ ਨਾਨਕ ਦੀ ਨਾਮੀ ਜੋਤ, ਮੇਰੀ ਆਪ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਕਿਰਪਾ ਕਰੋ, ਮੇਰੀ ਸਹਾਇਤਾ ਕਰੋ, ਮੇਰਾ ਡੁੱਬਦਾ ਬੇੜਾ ਬੰਨੇ ਲਾਵੋ। ਜਦੋਂ ਭਾਵਨਾ ਦੇ ਨਾਲ ਅਰਦਾਸ ਕੀਤੀ ਜਾਵੇ, ਸ਼ਰਧਾ ਨਾਲ ਅਰਦਾਸ ਕੀਤੀ ਜਾਵੇ, ਵਿਸ਼ਵਾਸ ਦੇ ਨਾਲ ਅਰਦਾਸ ਕੀਤੀ ਜਾਵੇ, ਜੀ ਕੀ ਬਿਰਥਾ ਉਸ ਗੁਰ ਪੈ ਅਰਦਾਸ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਜਨ ਬਣ ਕੇ ਕੀਤੀ ਅਰਦਾਸ ਕਦੀ ਵਿਅਰਥ ਨਹੀਂ ਹੁੰਦੀ। ਸਤਿਗੁਰੂ ਸਮਰੱਥ ਹਨ, ਸਾਡੀ ਭਾਵਨਾ ਨੂੰ ਦੇਖਦੇ ਸਾਡੀ ਭਾਵਨਾ ਕੈਸੀ ਹੈ। ਸਾਡੇ ਤੇ ਸਤਿਗੁਰਾਂ ਨੇ ਬੜਾ ਤਰਸ ਕੀਤਾ ਹੈ, ਜਿੰਨਾ ਤਰਸ ਸਾਡੇ ਤੇ ਸਤਿਗੁਰਾਂ ਨੇ ਕੀਤਾ ਨਾ, ਸਾਰੀ ਮਨੁੱਖਤਾ ਤੇ ਕੀਤਾ, ਕੱਲੇ ਸਾਡੇ ਤੇ ਨਹੀਂ, ਸਾਰੀ ਮਨੁੱਖਤਾ ਤੇ ਕੀਤਾ ਹੈ। ਹੋਰ ਕਿਸੇ ਵੀ ਰਹਿਬਰ ਨੇ ਇੰਨਾ ਤਰਸ ਨਹੀਂ ਕੀਤਾ, ਕਿਉਂਕਿ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਿਤਨਾ ਕਰਨੀ ਹੈ, ਬੇਨਤੀ ਕਿਤਨਾ ਕਰਨੀ ਹੈ, ਉਹ ਵੀ ਜਾਚ ਦੱਸੀ ਹੈ। ਫਿਰ ਮਰਿਆਦਾ ਕੀ ਅਰਦਾਸ ਕਰਨ ਦੀ, ਉਹ ਵੀ ਸਤਿਗੁਰਾਂ ਨੇ ਦੱਸੀ ਹੈ। ਫਿਰ ਅਰਦਾਸ ਦੇ ਲਫ਼ਜ਼ ਕੀ ਹੈ, ਕੀ ਹੋਣੇ ਚਾਹੀਦੇ, ਉਹ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਜਿਹੜੀ ਆਪਾਂ ਅਰਦਾਸ ਕਰਦੇ ਹਾਂ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਹੈ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿੱਥੇ

ਸਾਨੂੰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨ ਦੇ ਲਫ਼ਜ਼ ਦਿੱਤੇ ਹਨ, ਅਰਦਾਸ ਦੇ ਅਲਫਾਜ਼ ਦਿੱਤੇ ਹਨ। ਉੱਥੇ ਸਤਿਗੁਰਾਂ ਨੇ ਅਰਦਾਸ ਕਰਨ ਦਾ ਸਾਨੂੰ ਮਰਿਆਦਾ ਦੱਸੀ, ਢੰਗ ਤਰੀਕਾ ਦੱਸਿਆ ਕਿ ਸਿੱਖ ਨੇ ਅਰਦਾਸ ਕਿਤਨਾ ਕਰਨੀ ਹੈ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਅਰਦਾਸ ਕਰਦੇ ਆ ਪਰਮਾਤਮਾ ਵਾਹਿਗੁਰੂ ਅੱਗੇ, ਅਤੇ ਜਿਸ ਤਰ੍ਹਾਂ ਸਤਿਗੁਰੂ ਜੀ ਅਰਦਾਸ ਕਰਦੇ ਉਹੀ ਸਾਨੂੰ ਉਦਾਇ ਦਿੰਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਅਸੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਹੈ ਜਦੋਂ ਖਾਲਸੇ ਦੀ ਸਿਰਜਣਾ ਕਰਨੀ ਸੀ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਅਸੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਖੜ੍ਹੇ ਹੋ ਕੇ ਦੋਨੋਂ ਹੱਥ ਜੋੜ ਕੇ ਸੀਸ ਨਵਾ ਕੇ ਅਰਦਾਸ ਕੀਤੀ ਹੈ, ਠਾੜ ਪਇਓ ਮੈਂ ਜ਼ੋਰ ਕਰ, ਠਾੜ ਦਾ ਭਾਵ ਖੜ੍ਹੇ ਹੋਣਾ। ਸਾਧੂ ਕਹਿੰਦੇ ਠਾੜ ਪਇਓ ਮੈਂ ਜ਼ੋਰ ਕਰ, ਦੋਨੋਂ ਹੱਥ ਜੋੜ ਕੇ ਖੜ੍ਹੇ ਹੋ ਕੇ ਸਿਰ ਨਵਾ ਕੇ, ਠਾੜ ਪਇਓ ਮੈਂ ਜ਼ੋਰ ਕਰ ਬਚਨ ਕਹਾਂ ਸਿਰ ਨਿਆਏ, ਬੇਨਤੀ ਕੀਤੀ ਹੈ ਪਰਮਾਤਮਾ ਵਾਹਿਗੁਰੂ ਅੱਗੇ ਸਿਰ ਨਵਾ ਕੇ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੇ ਤੁਸੀਂ ਕਿਰਪਾ ਕਰੋ ਤਾਂ ਖਾਲਸੇ ਸਿਰਜਣ ਹੋ ਸਕਦੀ ਹੈ। ਠਾੜ ਪਏ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੂੰ ਕਰੋ ਸਹਾਇ। ਸਤਿਗੁਰਾਂ ਨੇ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਲਫ਼ਜ਼ ਦੇ ਅਲਫਾਜ਼ ਵੀ ਦਿੱਤੇ ਆ ਅਤੇ ਅਰਦਾਸ ਕਿਸ ਤਰ੍ਹਾਂ ਕਰਨੀ ਹੈ ਉਹ ਵੀ ਦੱਸਿਆ ਹੈ। ਜਿੱਥੇ ਸਤਿਗੁਰ ਸਾਨੂੰ ਅਲਫਾਜ਼ ਦਿੱਤੇ ਆ, ਅੱਖਰ ਦਿੱਤੇ ਅਰਦਾਸ ਦੇ, ਉੱਥੇ ਇਕੱਲੇ ਅੱਖਰ ਹੀ ਨਾ ਹੋਣ ਕਿ ਅੱਖਰ ਬਣਾ ਬਣਾ ਕੇ ਚੁੱਪੜ ਚੁੱਪੜ ਕੇ ਗੁਰੂ ਨੂੰ ਖੁਸ਼ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਬਚਨ ਕਹਿ ਕਹਿ ਕੇ ਸਤਿਗੁਰ ਨੂੰ ਬੇਨਤੀ ਕਰੀਏ, ਨਹੀਂ, ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਭਾਵਨਾ ਤਾਂ ਖਾਲੀ ਭਾਵ ਜਿੰਨੇ ਮਰਜ਼ੀ ਅੱਖਰ ਬਣਾ ਬਣਾ ਕੇ ਅਰਦਾਸ ਬੇਨਤੀ ਕਰੀ ਜਾਓ, ਜੇ ਤੁਹਾਡੇ ਅੰਦਰ ਭਾਵਨਾ ਨਹੀਂ ਨਾ ਹੈ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ ਹੈ ਵੀ ਆਹ ਫਲਾਨੀ ਗੱਲ ਨਹੀਂ ਕਹੀ ਤੇ ਉਹ ਗੁਰੂ ਨੇ ਸੁਣੀ ਨਹੀਂ। ਸਤਿਗੁਰੂ ਜੀ ਸੁਣਦੇ ਹਨ ਸਾਰਾ ਕੁਛ ਹੀ, ਤੁਹਾਡੇ ਅੰਦਰ ਦੀ ਜਿਹੜੀ ਭਾਵਨਾ, ਸਤਿਗੁਰੂ ਜੀ ਅੰਦਰ ਦੀ ਭਾਵਨਾ ਦੇਖਦੇ ਹਨ ਕਿ ਸਿੱਖ ਦੀ ਅੰਦਰ ਦੀ ਭਾਵਨਾ ਕੀ ਹੈ, ਮੂੰਹ ਦੇ ਲਫਾਜ਼ ਕੀ ਹੈ ਅਤੇ ਇਹਦੇ ਅੰਦਰ ਦੀ ਭਾਵਨਾ ਕਿਹੜੀ ਹੈ। ਭਾਈ ਗੁਰਦਾਸ ਜੀ ਦਾ ਪਾਵਨ ਫਰਮਾਨ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰਸਰਬ ਨੂੰ ਦਾਨ ਦੇਤ ਹੈ। ਗੁਰੂ ਸਾਹਿਬ ਜੀ ਆਪਣੇ ਸੇਵਕ ਦੀ ਭਾਵਨਾ ਨੂੰ ਦੇਖਦੇ ਹੈ, ਜੇ ਭਾਵਨਾ ਤੁਹਾਡੀ ਵਿਸ਼ਵਾਸ ਵਾਲੀ ਹੈ, ਸ਼ਰਧਾ ਵਾਲੀ ਹੈ, ਤਾਂ ਫਿਰ ਸਤਿਗੁਰੂ ਜੀ ਕਿਰਪਾ ਕਰਕੇ ਰਹਿਮਤ ਕਰਕੇ ਸਾਰਾ ਖਜ਼ਾਨਾ ਹੀ ਝੋਲੀ 'ਚ ਪਾ ਦਿੰਦੇ ਹਨ, ਦਾਨ ਕਰ ਦਿੰਦੇ ਹਨ। ਇਹ ਗੁਰੂ ਦਾ ਬਿਰਧ ਹੈ। ਅਤੇ ਸਤਿਗੁਰੂ ਕਿਰਪਾ ਕਰਦੇ ਜਦੋਂ ਭਾਈ ਮੱਖਣ ਸ਼ਾਹ ਲਬਾਣੇ ਨੇ ਇਸ ਵਿਸ਼ਵਾਸ ਨਾਲ ਅਰਦਾਸ ਕੀਤੀ ਹੈ, ਹੁਣ ਇਹ ਨਹੀਂ ਪਤਾ ਵੀ ਨਵੇਂ ਜੋਤ ਦੇ ਵਾਰਸ ਕੌਣ ਹੈ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਨਹੀਂ ਪਤਾ ਉਹਨੂੰ ਅਜੇ, ਪਰ ਕੇਵਲ ਇੰਨੇ ਬਚਨ ਕੀਤੇ ਕਿ ਹੇ ਗੁਰੂ ਨਾਨਕ ਦੀ ਨਾਮੀ ਜੋਤ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ, ਮੈਂ ਤੁਹਾਡਾ ਇੱਕ ਨਿਮਾਣਾ ਜਿਹਾ ਸਿੱਖ ਹਾਂ, ਸੇਵਕ ਹਾਂ, ਹੁਣ ਤੁਧ ਨੂੰ ਛੋੜ ਜਾਈਏ ਪ੍ਰਭ ਕਹਿਣ ਤਾਰ ਆਨ ਵੀ ਹੈ ਤੇਰੀ ਸੰਸਾਰ, ਹੁਣ ਤੇਰੇ ਤੋਂ ਬਗੈਰ ਕੋਈ ਆਸਰਾ ਵੀ ਨਹੀਂ ਹੈ, ਤੁਸੀਂ ਕਿਰਪਾ ਕਰੋ ਮਹਾਰਾਜ, ਮੇਰਾ ਡੁੱਬਦਾ ਬੇੜਾ ਬੰਨੇ ਲਾਵੋ। ਜੇ ਉਹਨੇ ਇਸ ਤਰ੍ਹਾਂ ਭਾਵਨਾ ਦੇ ਨਾਲ ਸ਼ਰਧਾ ਨਾਲ ਅਰਦਾਸ ਕੀਤੀ ਹੈ, ਹਜ਼ਾਰਾਂ ਮੀਲ ਉਹ ਵੀ ਸਮੁੰਦਰ ਦੇ ਵਿੱਚ, ਫਿਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਵੇਂ ਉਦੋਂ ਅਜੇ ਗੁਰੂ ਰੂਪ ਪ੍ਰਗਟ ਨਿਭਾਰ ਹੋਏ, ਲੇਕਿਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੱਖਣ ਸ਼ਾਹ ਲਬਾਣਾ ਦਾ ਜਹਾਜ਼ ਬੰਨੇ ਲਾਇਆ ਹੈ। ਅਤੇ ਗੁਰੂ ਕਾ ਸਿੱਖ ਜਦੋਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਅਤੇ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਆਪਣੇ ਸੇਵਕ ਦੀ ਅਰਦਾਸ ਨੂੰ ਪ੍ਰਵਾਨ ਕਰਕੇ, ਅਤੇ ਸਤਿਗੁਰੂ ਜੀ ਕਿਰਪਾ ਕਰਕੇ ਸੇਵਕ ਦੇ ਕਾਰਜ ਰਾਸ ਕਰਦੇ ਹੈ, ਫਿਰ ਗੁਰੂ ਕਾ ਸਿੱਖ ਸ਼ੁਕਰਾਨੇ ਦੀ ਅਰਦਾਸ ਕਰਦਾ ਹੈ। ਪਹਿਲਾਂ ਦਾਤ ਲੈਣ ਦੀ ਅਰਦਾਸ ਕਰਦਾ ਹੈ, ਜਦੋਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਤਾਂ ਫਿਰ ਉਹ ਭੁੱਲਦਾ ਨਹੀਂ ਪਰਮਾਤਮਾ ਨੂੰ, ਗੁਰੂ ਨੂੰ। ਪਰ ਅਸੀਂ ਕੀ ਕਰਦੇ ਹਾਂ, ਬਹੁਤੇ ਤਾਂ ਅਸੀਂ ਜਦੋਂ ਦਾਤਾਂ ਲੈਣ ਵਾਸਤੇ ਤਰਲੇ ਕਰਦੇ ਹਾਂ, ਜਦੋਂ ਦਾਤ ਮਿਲ ਜਾਂਦੀ
ਫਿਰ ਭੁੱਲ ਜਾਈਦਾ ਗੁਰੂ ਨੂੰ। ਤੇ ਸਰਗ ਦੀ ਬਾਣੀ ਦਾ ਪਾਵਨ ਕਥਨ ਹੈ, ਦਾਤ ਪਿਆਰੀ ਵਿਸਰੇ ਦਾ ਤਾਰਾ। ਜਦੋਂ ਦਾਤਾਂ ਮਿਲ ਜਾਂਦੀਆਂ ਸੁੱਖ ਮਿਲ ਜਾਂਦਾ ਤੇ ਫਿਰ ਦਾਤਾ ਵਿਸਰ ਜਾਂਦਾ ਹੈ। ਜਿਹਨੇ ਦਾਤਾਂ ਦਿੱਤੀਆਂ, ਜਿਹਨੇ ਸੁੱਖ ਦਿੱਤਾ ਉਹਨੂੰ ਅਸੀਂ ਭੁੱਲ ਜਾਂਦੇ ਹਾਂ ਫਿਰ। ਪਰ ਜਦੋਂ ਮੱਖਣ ਸਾਹਿਬ ਬਾਣੀ ਦੀ ਇਹ ਅਰਦਾਸ ਸਤਿਗੁਰਾਂ ਦੀ ਕਿਰਪਾ ਕਰਕੇ ਉਹਦਾ ਬੇੜਾ ਬੰਨੇ ਲਾਇਆ, ਆਉਂਦਾ ਜਦੋਂ ਪਹੁੰਚਿਆ ਇੱਥੇ ਦਿੱਲੀ ਤੇ ਆਣ ਕੇ ਸੰਗਤ ਨੂੰ ਪੁੱਛਿਆ, ਦਿੱਲੀ ਵਾਲੀ ਸੰਗਤ ਨੂੰ ਕਿ ਨਵੇਂ ਪਾਤਸ਼ਾਹ ਕੌਣ ਹਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਵੇਂ ਜੋਤ ਦੇ ਵਾਰਸ ਕੌਣ ਹੈ। ਫਿਰ ਦੱਸਿਆ ਦਿੱਲੀ ਵਾਲੀ ਸੰਗਤ ਨੇ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਸੱਚਖੰਡ ਜਾਣ ਲੱਗੇ, ਇੰਨਾ ਬਚਨ ਕਰਕੇ ਗਏ ਆ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ, ਇੰਨੇ ਬਚਨ ਕੀਤੇ ਹਨ। ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਦਾਦਾ ਜੀ ਲੱਗਦੇ ਹਨ, ਇਸ ਕਰਕੇ ਬਾਬਾ ਨਾਂ ਵਰਤਿਆ ਉਹਨਾਂ ਨੇ, ਨਾਂ ਨਹੀਂ ਲਿਆ। ਤੇ ਮੱਖਣ ਸਾਹਿਬ ਬਾਣਾ ਫਿਰ, ਕਿਉਂਕਿ ਇਹਦੇ ਕੋਲ ਬਹੁਤ ਸਾਰੇ ਆਪਣੀ ਫੌਜ ਸੀ, ਇਹਦੇ ਕੋਲ ਇਹ ਆਪਣੀ ਫੌਜ ਲੈ ਕੇ ਇੱਥੇ ਆਇਆ ਬਾਬਾ ਕਾਲਾ ਸਾਹਿਬ ਵਿਖੇ। ਇੱਥੇ ਕੀ ਦੇਖਿਆ ਕਿ 22 ਮੰਜੀਆਂ ਡਾਹ ਕੇ ਬੈਠੇ ਹਨ ਇਹ ਧੀਰ ਮਲੀਏ। ਜਦੋਂ ਇਹ ਗੱਲ ਸੁਣੀ ਹੈ ਕਿ ਅੱਠਵੇਂ ਪਾਤਸ਼ਾਹ ਜਾਣ ਲੱਗੇ, ਬਚਨ ਕਰ ਗਏ, ਬਾਬਾ ਬਸੇ ਬਰਾਮ ਗ੍ਰਾਮ ਬਕਾਲੇ ਅਤੇ ਬਕਾਲੇ ਆਣ ਕੇ ਬੈਠ ਕੇ ਸਾਰੇ ਹੀ ਮੰਜੀਆਂ ਡਾਹ ਕੇ, ਅਸੀਂ ਗੁਰੂ ਹਾਂ। ਸੰਗਤਾਂ ਭੋਲੀ ਭਾਲੀਆਂ ਸਨ। ਅਤੇ ਜਦੋਂ ਮੱਖਣ ਸਾਹਿਬ ਬਾਣਾ ਆਇਆ ਨੇ ਦੇਖਿਆ ਵੀ ਇਹ ਤਾਂ 22 ਗੁਰੂ ਬੈਠੇ ਹੋਏ ਆ, ਇਹਨਾਂ 'ਚ ਮੇਰਾ ਗੁਰੂ ਕਿਹੜਾ ਹੋਏਗਾ ਜਿਹਨੇ ਮੇਰਾ ਬੇੜਾ ਬੰਨੇ ਲਾਇਆ ਹੈ। ਫਿਰ ਇਹਨੇ ਮਨ 'ਚ ਸੁੱਖਣਾ ਸੁੱਖੀ ਉਦੋਂ ਅਰਦਾਸ ਕੀਤੀ, ਮਰਸੇ ਪਾਤਸ਼ਾਹ ਜੀ ਮੈਂ ਆਪ ਜੀ ਦਿੱਤੀ ਦਾਤਾਂ ਵਿੱਚੋਂ ਦਸਵੰਧ ਆਪ ਜੀ ਦੇ ਚਰਨਾਂ 'ਚ ਭੇਟ ਕਰਾਂਗਾ। ਅਤੇ ਜਦੋਂ ਆ ਕੇ ਦੇਖਿਆ ਤਾਂ ਦਸਵੰਧ ਕਾਫੀ ਬਣਦਾ ਸੀ, ਅਤੇ ਲੇਕਿਨ ਗਾੜੀ 22 ਬੈਠੇ ਤਾਂ ਇਹਨੇ 'ਚ ਮੇਰਾ ਗੁਰੂ ਕਿਹੜਾ ਹੋਊਗਾ। ਫਿਰ ਇਹਨੇ ਪਰਖ ਕਿਹਾ ਕਿ ਚਲੋ ਜਿਸ ਮੇਰੇ ਗੁਰੂ ਨੇ ਹਜ਼ਾਰਾਂ ਮੀਲ ਸਮੁੰਦਰ ਦੇ ਵਿੱਚ ਮੇਰਾ ਡੁੱਬਿਆ ਬੇੜਾ ਬੰਨੇ ਲਾਇਆ, ਅਤੇ ਉਹਨੂੰ ਪਤਾ ਹੀ ਹੈ ਜੋ ਮੈਨੂੰ ਚਰਨਾਂ 'ਚ ਅਰਦਾਸ ਕੀਤੀ ਹੈ। ਜਿਹੜੇ ਮੇਰੇ ਗੁਰੂ ਹੋਣਗੇ ਇਹਨਾਂ ਵਿੱਚੋਂ 22 ਚ, ਤੇ ਉਹ ਮੈਨੂੰ ਆਪੇ ਹੀ ਮੇਰੇ ਕੋਲ ਦਸਵੰਧ ਲੈ ਲੈਣਗੇ, ਕਿ ਉਹਨਾਂ ਦੀ ਅਮਾਨਤ ਸਾਰਾ ਕੁਛ ਹੈ ਹੀ ਉਹਨਾਂ ਦਾ। ਇਹ ਫਿਰ ਦੋ ਕੋਈ ਇਤਿਹਾਸ, ਦੋ ਮੋਹਰਾਂ ਦੱਸਦਾ, ਕੋਈ ਕਹਿੰਦਾ 5 ਮੋਹਰਾਂ ਚੜ੍ਹਾਈ ਗਿਆ ਇੱਕ ਨੂੰ, ਉਹ ਆਸ਼ੀਰਵਾਦ ਦੇ ਕੇ ਉਹਨਾਂ ਕਿ ਇੰਨਾ ਵੱਡਾ ਸ਼ਾਹੂਕਾਰ ਦੇਖਿਆ ਨਹੀਂ, 2 ਮੋਹਰਾਂ 'ਚ ਭੇਟ ਦੇਣ ਵਾਲਾ। ਸਾਰੇ ਮੁੱਕ ਕੇ ਕਿਸੇ ਨੇ ਨਹੀਂ ਇਹਦੀ ਮਨ ਦੀ ਭਾਵਨਾ ਪੂਰੀ ਨਹੀਂ ਕੀਤੀ, ਕਿਸੇ ਨੇ ਨਹੀਂ ਪੁੱਛਿਆ ਵੀ ਦਸਵੰਧ ਇੰਨਾ ਬਣਦਾ ਤੇਰਾ ਬਈ। ਫਿਰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਾਰੇ ਫਿਰ ਉਹਨੂੰ ਪਤਾ ਲੱਗਾ ਨਗਰ ਵਿੱਚ ਕੋਈ ਹੋਰ ਵੀ ਗੁਰੂ ਹੈ ਇੱਥੇ। ਫਿਰ ਨਗਰ ਵਾਲੇ ਕਿਹਾ ਕਿ ਨਹੀਂ ਗੁਰੂ ਨਹੀਂ। ਅਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਂ ਲੈ ਕੇ ਕਿਹਾ ਕਿ ਉਹ ਭੋਰੇ 'ਚ ਰਹਿੰਦੇ ਆ, ਜ਼ਿਆਦਾ ਬਾਹਰ ਨਹੀਂ ਨਿਕਲਦੇ, ਬੋਲਦੇ ਵੀ ਘੱਟ ਆ। ਅਤੇ ਫਿਰ ਜਦੋਂ ਮੱਖਣ ਸਾਹਿਬ ਬਾਣਾ ਉੱਥੇ ਸਤਿਗੁਰਾਂ ਦੇ ਪਾਸ ਗਿਆ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਫਿਰ ਇਹਨੇ ਜਾ ਕੇ ਜਦੋਂ ਭੇਟਾ ਕੀਤੀ ਬਾਈਆਂ ਵਾਲੇ ਹੀ, ਅਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੁਸਕਰਾ ਕੇ ਹੱਸ ਪਏ ਹਨ। ਕਹਿੰਦੇ ਮੱਖਣ ਸ਼ਾਹ ਨਾਂ ਵੀ ਲੈ ਤਾ, ਮੱਖਣ ਸ਼ਾਹ ਇਹ ਗੁਰੂ ਨਾਨਕ ਦਾ ਘਰ ਹੈ, ਤੂੰ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਿਸ ਤਰ੍ਹਾਂ ਕੀਤੀ ਸੀ, ਅਤੇ ਦਸਵੰਧ ਇੰਨਾ ਹੀ ਬਣਦਾ ਤੇਰਾ। ਟੈਕ ਚਰਨੀ ਪੈ ਗਿਆ, ਇਹ ਮੇਰੇ ਗੁਰੂ ਆ। ਇਹਨੇ ਕੋਠੇ 'ਤੇ ਚੜ੍ਹ ਕੇ ਫਿਰ ਪੱਲਾ ਫੇਰਿਆ, ਸਾਚਾ ਗੁਰ ਲੱਧ ਹੋ ਰਿਹਾ, ਸਾਚਾ ਗੁਰ ਲੱਧ ਹੋ ਰਿਹਾ। ਮੇਰਾ ਕਹਿਣ ਦਾ ਭਾਵ ਇਹ ਹੈ, ਗੁਰੂ ਸਾਹਿਬ ਜੀ ਬੜੇ ਸਮਰੱਥ ਹਨ। ਸਾਡੀ ਭਾਵਨਾ 'ਚ ਫਰਕ ਹੋ ਸਕਦਾ, ਗੁਰੂ 'ਚ ਕੋਈ ਫਰਕ ਨਹੀਂ ਹੈ। ਜੇ ਸਾਡੇ ਅੰਦਰ ਭਾਵਨਾ ਹੈ ਨਾ, ਫਿਰ ਗੁਰੂ ਸਾਹਿਬ ਜੀ ਤੱਤੀ ਵਾਹ ਨਹੀਂ ਲੱਗਣ ਦਿੰਦੇ। ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਤ ਸੰਭਾਲੇ, ਉਹ ਆਪਣਾ ਮੁੱਢ ਕਦੀਮੇ ਦਾ ਜਿਹੜਾ ਸੁਭਾਅ ਹੈ ਆਪਣੇ ਸੇਵਕਾਂ ਦੀ ਰੱਖਿਆ ਕਰਨ ਦਾ। ਜਿਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਾਲਵੇ ਦੀ ਧਰਤੀ 'ਤੇ ਹੈ, ਅਤੇ ਬਾਬਾ ਬਿਧੀ ਚੰਦ ਜੀ ਪੱਟੀ ਦੇ ਉਸ ਕਿਲ੍ਹੇ ਦੇ ਵਿੱਚੋਂ ਜੋ ਦਿਸ਼ਾਲੇ ਉਹਨਾਂ ਨੇ ਖੋਏ ਸਨ ਪੱਟੀ ਦੇ ਉਸ ਰਾਜੇ ਨੇ, ਉਸ ਸਮੇਂ ਬਾਬਾ ਬਿਧੀ ਚੰਦ ਜੀ ਇੱਥੋਂ ਜੋ ਦਿਸ਼ਾਲੇ ਲੈ ਕੇ ਨਿਕਲਿਆ ਭੇਸ ਬਦਲ ਕੇ,
ਬਾਅਦ ਚੋਂ ਮਗਰ ਲੱਗੀ ਵਾਰ, ਸਿਪਾਹੀ ਉਹਦੇ ਮਗਰ ਲੱਗੇ, ਦਿਨ ਦੀ ਗੱਲ ਹੈ, ਸ਼ਾਮਾਂ ਦਾ ਸਮਾਂ ਹੈ। ਫਿਰ ਇਹਨੇ ਕੀ ਦੇਖਿਆ ਕਿ ਹੁਣ ਮੇਰੇ ਮਗਰ ਸਿਪਾਹੀ ਲੱਗੇ ਅਤੇ ਇਹਨਾਂ ਮੈਨੂੰ ਪਕੜ ਲੈਣਾ। ਇਹਨੇ ਫਿਰ ਇੱਕ ਪਠਿਆਰੇ ਨੂੰ ਪੁੱਛਿਆ, ਦਾਣੇ ਭੁੰਨ ਵਾਲੇ ਨੂੰ, ਕਿ ਭਾਈ ਮੈਂ ਗੁਰੂ ਕਾ ਸਿੱਖ ਹਾਂ ਅਤੇ ਮੈਂ ਮਗਰ ਸਿਪਾਹੀ ਲੱਗੇ ਹੋਏ ਆ ਅਤੇ ਮੈਂ ਆਪਣਾ ਬਚਾਓ ਕਰਨਾ, ਕੋਈ ਜਗ੍ਹਾ ਦੱਸ ਦੇ ਲੁਕਣ ਦੀ। ਤੋ ਪਠਾਲ ਜਿਹੜਾ ਸੀਗਾ ਪਠਿਆਰਾ ਕਹਿੰਦਾ ਵੀ ਮੇਰੇ ਕੋਲ ਤਾਂ ਪੱਠੀ ਹੈ, ਇਹ ਤੋਂ ਬਾਅਦ ਹੋਰ ਮੇਰੇ ਕੋਲ ਲੁਕਣ ਵਾਲੀ ਚੀਜ਼ ਨਹੀਂ ਹੈਗੀ, ਅਤੇ ਤੂੰ ਗੁਰੂ ਕਾ ਸਿੱਖ ਹਾਂ ਅਤੇ ਵੜ ਜਾ ਪੱਠੀ 'ਚ ਹੋਵੇ। ਫਿਰ ਭਾਈ ਬਿਧੀ ਚੰਦ ਜੀ ਪੱਠੀ 'ਚ ਵੜ ਗਏ। ਉੱਧਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਕਹਿੰਦੇ, ਜਾਓ ਵੀ ਪਾਣੀ ਦੀਆਂ ਗਾਗਰਾਂ ਭਰ ਭਰ ਕੇ ਲੈ ਕੇ ਆਓ, ਸਾਡੇ ਸਰੀਰ 'ਤੇ ਪਾਓ, ਸਾਨੂੰ ਗਰਮੀ ਬਹੁਤ ਲੱਗਦੀ ਹੈ। ਉਹ ਗੁਰੂ ਕੇ ਸਿੱਖ ਪਾਣੀ ਪਾਈ ਜਾਂਦੇ ਸਤਿਗੁਰਾਂ ਦੇ ਸਰੀਰ 'ਤੇ। ਇੱਧਰ ਮੱਖਣ ਵਾਹਿਗੁਰੂ ਭਾਈ ਬਿਧੀ ਚੰਦ ਜੀ ਪੱਠੀ 'ਚ ਬੈਠੇ ਹੋਏ ਹਨ ਬਲਦੀ ਅੱਗ ਦੇ ਵਿੱਚ, ਅਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਸੇਵਕ ਨੂੰ ਸੇਕ ਨਹੀਂ ਲੱਗਣ ਦਿੱਤਾ। ਇਹ ਗੁਰੂ ਦਾ ਬਿਰਦ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲਿਆ। ਆਪਣੇ ਸੇਵਕ ਨੂੰ ਦੁੱਖ ਵਾਲਾ ਸਮਾਂ ਨਹੀਂ ਦੇਖਣ ਦਿੰਦਾ, ਉਹ ਆਪ ਰੱਖਿਆ ਕਰਦਾ ਹੈ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਸੇਵਕ ਦੇ ਸਿਰ 'ਤੇ ਹੱਥ ਰੱਖ ਕੇ ਰੱਖਿਆ ਕਰਦਾ ਹੈ ਅਤੇ ਹਰ ਸਾਹ ਦੇ ਨਾਲ ਸਾਡੀ ਪਾਲਣਾ ਕਰਦਾ ਹੈ। ਸਭ ਸਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤਾਂ ਦਾਹੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਹੇ ਭਾਈ, ਮੇਰਾ ਮਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਮੇਰਾ ਉਸ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਨਾਲ ਮਨ ਜੁੜਿਆ ਹੈ, ਚਿੱਤ ਜੁੜਿਆ ਹੋਇਆ ਹੈ, ਜਿਹੜਾ ਸ਼ੁਰੂ ਤੋਂ ਲੈ ਕੇ ਮੌਜੂਦਾ ਸਮੇਂ ਵਿੱਚ ਅਤੇ ਅੰਤ ਦੇ ਸਮੇਂ ਤੱਕ ਸਾਡੇ ਅੰਗ ਸੰਗ ਸੌ ਕੇ ਸਾਹੀ ਹੋ ਕੇ ਸਾਡੀ ਸਹਾਇਤਾ ਕਰਨ ਵਾਲਾ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗ ਬਪੂਤੇ। ਆਦਿ ਅੰਤ ਪ੍ਰਭ ਸਦਾ ਸਹਾਈ, ਜਿਹੜਾ ਮਾਤਾ ਦੇ ਗਰਭ ਦੇ ਸਮੇਂ ਵੀ, ਜ਼ਿੰਦਗੀ ਦੇ ਸਮੇਂ ਵੀ ਅਤੇ ਅੰਤ ਦੇ ਸਮੇਂ ਵੀ ਜਿਹੜਾ ਸਾਡੀ ਸਹਾਇਤਾ ਕਰਨ ਵਾਲਾ, ਐਸਾ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿੱਤਰ ਹੈ। ਰਹਾਓ ਮਨ ਬਿਲਾਸ ਪਾਏ ਸਾਹਿਬ ਕੇ ਅਚਰਜ ਦੇਖ ਬਡਾਈ। ਵਿਸ਼ਰਾਮ ਦੇ ਕੇ ਸਭ ਸਮਾਨ ਕਰਦੇ ਹੈ ਕਿ ਭਾਈ ਉਹ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਅਚਰਜ ਹਨ ਉਸ ਪਰਮਾਤਮਾ ਵਾਹਿਗੁਰੂ ਦੇ ਕੌਤਕ, ਅਚਰਜ ਹੈ ਪਰਮਾਤਮਾ ਅਕਾਲ ਪੁਰਖ ਵਾਹਿ ਦੀ ਵਡਿਆਈ। ਵੱਡੇ ਕਿਵੇਂ ਵਡਿਆਈਆਂ, ਕਿਸ ਕਹਿਣਾ ਕਹਿਣਾ ਜਾਈ। ਉਸ ਪਰਮਾਤਮਾ ਅਕਾਲ ਪੁਰਖ ਵਾਹਿ ਦੀ ਵਡਿਆਈ ਕਥਨ ਨਹੀਂ ਕੀਤੀ ਜਾ ਸਕਦੀ, ਲੇਕਿਨ ਉਹਦੀ ਵਡਿਆਈ ਕਰ ਕਰਕੇ ਉਹਦੇ ਕੌਤਕਾਂ ਨੂੰ ਦੇਖ ਦੇਖ ਕੇ ਮਨ ਜਿਹੜਾ ਖੁਸ਼ ਹੁੰਦਾ, ਪ੍ਰਸੰਨ ਹੋ ਜਾਂਦਾ ਹੈ ਉਹਦੀ ਕੁਦਰਤ ਨੂੰ ਦੇਖ ਕੇ ਹੀ। ਬਲਿਹਾਰੀ ਕੁਦਰਤ ਵਸਿਆ ਤਿਰੰਤਨ ਜਾਈ ਲੱਖਿਆ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਪੂਰਨ ਪੈਜ ਰਖਾਈ। ਇਸ ਕਰਕੇ ਭਾਈ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾਈ ਰੱਖ, ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਸਿਵ ਸਲਾਹ ਕਰਿਆ ਕਰ ਅਤੇ ਆਪ ਆਤਮਕ ਆਨੰਦ ਪ੍ਰਾਪਤ ਕਰ। ਜਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਇਸ ਲੋਕ ਵਿੱਚ ਤੇ ਪਲੋਕ ਵਿੱਚ ਹੀ ਸਾਡੀ ਰੱਖਿਆ ਕਰਨੀ ਹੈ, ਸਾਡੀ ਪੈਜ ਰੱਖਣ ਵਾਲਾ ਹੈ, ਸਾਡੀ ਪੱਤ ਰੱਖਣ ਵਾਲਾ ਹੈ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਵਾਸਤੇ ਧਿਆਇਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਹੜਾ ਲੋਕ ਪਲੋਕ ਵਿੱਚ ਤੇਰੀ ਰੱਖਿਆ ਕਰਨ ਵਾਲਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨਸ ਨੂੰ ਇਹੀ ਬਖਸ਼ਿਸ਼ ਕੀਤਾ ਕਿ ਭਾਈ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਆਪਣੇ ਸੇਵਕ ਨੂੰ ਕਦੀ ਵੀ ਦੁੱਖ ਵਾਲਾ ਸਮਾਂ ਦੇਖਣ ਨਹੀਂ ਦਿੰਦਾ, ਆਪ ਰੱਖਿਆ ਕਰਦਾ ਹੈ, ਆਪ ਹੱਥ ਦੇ ਕੇ ਪਾਲਣਾ ਕਰਦਾ ਹੈ। ਐਸੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਆਪਣੇ ਹਿਰਦੇ 'ਚ ਵਸਾ ਕੇ ਰੱਖਣਾ ਚਾਹੀਦਾ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਜਿਹੜਾ
ਆਦਿ ਤੋਂ ਲੈ ਕੇ ਅੰਤ ਤੱਕ ਇਸ ਲੋਕ ਵਿੱਚ ਤੇ ਪਰਲੋਕ ਸਰੀ ਸਹਾਇਤਾ ਕਰਨ ਵਾਲਾ ਹੈ। ਸਤਿਗੁਰ ਕਿਰਪਾ ਕਰ ਰਹਿਮਤ ਕਰਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸਤਿਗੁਰੂ ਕਿਰਪਾ ਕਰਿਓ, ਮਿਹਰ ਕਰਿਓ, ਤੁਹਾਡਾ ਬਿਰਧ ਹੈ, ਸਾਨੂੰ ਬਖਸ਼ ਲਵੋ ਮਹਾਰਾਜ। ਇਹ ਬਖਸ਼ਾਂ ਰਹਿਮਤਾਂ ਜੇ ਗੁਰੂ ਦੀ ਸ਼ਰਨ 'ਚ ਪਾ ਕੇ ਨਾਮ ਦੀ ਦਾਤ ਮੰਗਾਂਗੇ। ਇਹ ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ ਮਰਸੇ ਪਾਤਸ਼ਾਹ ਜੀ, ਮੰਗੋ ਰਾਮ ਤੇ ਇਕਦਾਨ। ਜੇ ਆਪਾਂ ਗੁਰੂ ਦੀ ਸ਼ਰਨ 'ਚ ਆ ਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਦੀ ਦਾਤ ਮੰਗਾਂਗੇ, ਫਿਰ ਇਹ ਲੋਕ ਸੁਖੀਏ, ਪਰ ਲੋਕ ਸਹਿਲੇ, ਨਾਨਕ ਹਰ ਪ੍ਰਭਾਪੇ ਮੇਲੇ ਵਾਲੀ ਮਹਾਨ ਬਖਸ਼ ਰਹਿਮਤਾਂ ਝੋਲੀ 'ਚ ਪੈ ਜਾਣਗੀਆਂ। ਸਤਿਗੁਰ ਕਿਰਪਾ ਕਰ ਰਹਿਮਤ ਕਰਨ ਸਾਡੇ ਸਾਰਿਆਂ ਦੀ ਝੋਲੀ 'ਚ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਮ ਦੀ ਦਾਤ, ਸੇਵਾ ਸਿਮਰ ਦੀ ਦਾਤ ਬਖਸ਼ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ। ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ, ਸੋ ਇੰਨੀਆਂ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ। ਬੇਅੰਤ ਬੇਅੰਤ ਭੁੱਲਾਂ ਦੀ ਆਪ ਨੇ ਖਿਮਾ ਬਖਸ਼ਿਸ਼ ਕਰਨੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪ ਜੀਆਂ ਨੂੰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਵਾਈ ਹੈ। ਸੰਗਤਾਂ ਵਾਲਾ ਸਿੰਘ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, 25 ਅਕਤੂਬਰ ਦਿਨ ਐਤਵਾਰ ਗੁਰੂ ਰਾਮਦਾਸ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਮ 4 ਵਜੇ ਮੇਨ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। 27 ਅਕਤੂਬਰ ਦਿਨ ਮੰਗਲਵਾਰ ਸ਼ਾਮ 5 ਵਜੇ ਭੋਗ ਪਾ ਕੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। 10 ਅਕਤੂਬਰ ਨੂੰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। 17 ਅਕਤੂਬਰ ਨੂੰ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। 23 ਅਕਤੂਬਰ ਨੂੰ ਬਾਬਾ ਬੁਢਾ ਸਿੰਘ ਦਾ ਜਨਮ ਦਿਹਾੜਾ ਹੈ ਅਤੇ 27 ਅਕਤੂਬਰ ਨੂੰ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਅਤੇ ਨਾਲ ਹੀ ਸ਼ਹੀਦ ਭਾਈ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦਾ ਸ਼ਹੀਦੀ ਦਿਹਾੜਾ ਜਨਮ ਦਿਹਾੜਾ ਹੈ 27 ਅਕਤੂਬਰ ਨੂੰ। ਸ਼ਰਧਾ ਭਾਵਨਾ ਦੇ ਨਾਲ ਮਨਾਏ ਇਹ ਗੁਰਪੁਰਬ ਮਨਾਏ ਜਾਣਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੰਗਤ ਜੀ ਉਹ ਕਿਰਪਾ ਕੀਤੀ ਜੋ ਬਹੁਤ ਹੀ ਪਿਆਰ ਦੇ ਨਾਲ ਸੁਹਿਰਦ ਸਿੰਘਾਂ ਨੇ ਵਿੱਚ ਪੈ ਕਰਕੇ ਜਿਹੜਾ ਪਿੱਛੇ ਰੌਲਾ ਚੱਲ ਰਿਹਾ ਸੀ ਉਸ ਨੂੰ ਨਿਪਟਾਇਆ। ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਕੇ ਧੁਰ ਕੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਅੱਜ ਸਿੰਘ ਸਭਾ ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹਨ। ਸੰਗਤਾਂ ਨੇ ਪਿਆਰ ਦੇ ਨਾਲ ਹਾਜ਼ਰੀਆਂ ਭਰੀਆਂ ਹਨ, ਬਹੁਤ ਹੀ ਪਿਆਰ ਦੇ ਨਾਲ ਸਾਰੇ ਕਾਰਜ ਰਾਸ ਹੋਏ ਨੇ। ਅਗਾਂਹ ਤੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਸੁਮਤ ਬਖਸ਼ਿਸ਼ ਕਰਨ। ਹੁਣ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਹਜ਼ੂਰੀ ਰਾਗੀ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਰਾਗੀ ਜਥਾ, ਉਹਨਾਂ ਤੋਂ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਵਾਰ ਦੀ ਗੱਲ ਹੈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਜਦੋਂ ਸਵੇਰੇ ਸੰਗਤ ਜਾਂਦੀ ਸੀ ਨਾ ਦਰਸ਼ਨ ਕਰਨ, ਤਾਂ ਬੜੇ ਬੜੇ ਵੱਡੇ ਗੁਰਸਿੱਖ ਭਾਈ ਲੰਗਾਹ ਜੀ, ਬਾਬਾ ਬੁੱਢਾ ਜੀ ਅਤੇ ਹੋਰ ਸਨਮਾਨਯੋਗ ਸ਼ਖਸੀਅਤਾਂ ਉਹ ਵੀ ਨਾਲ ਜਾਂਦੀਆਂ ਸਨ। ਇੱਕ ਦਿਨ ਕੀ ਦੇਖਦੇ ਨੇ ਕਿ ਰੋਜ਼ ਦੀ ਤਰ੍ਹਾਂ ਨਾ ਭਾਈ ਗੁਰਦਾਸ ਜੀ ਨਹੀਂ ਪਹੁੰਚੇ, ਆਏ ਨਹੀਂ। ਗੁਰਸਿੱਖਾਂ ਨੂੰ ਚਿੰਤਾ ਹੋਈ, ਕਹਿੰਦੇ ਪਤਾ ਨਹੀਂ ਕੋਈ ਸਿਹਤ ਨਾਲ ਢਿੱਲੀ ਹੋਵੇ, ਇੱਕ ਵਾਰੀ ਪਤਾ ਲੈ ਆਈਏ ਜਾ ਕੇ। ਭਾਈ ਗੁਰਦਾਸ ਜੀ ਦੇ ਦਰ ਤੇ ਜਾਂਦੇ ਨੇ, ਘਰ ਵਿੱਚ ਜਾਂਦੇ ਨੇ, ਆਵਾਜ਼ਾਂ ਮਾਰਦੇ ਨੇ, ਭਾਈ ਗੁਰਦਾਸ ਜੀ ਆਪ ਜੀ ਘਰ ਹੀ ਹੋ? ਤੇ ਭਾਈ ਗੁਰਦਾਸ ਜੀ ਦਰਵਾਜ਼ਾ ਖੋਲਦੇ ਨੇ, ਕਹਿੰਦੇ ਹਾਂਜੀ ਗੁਰਮੁਖੋ ਮੈਂ ਘਰ ਹੀ ਹਾਂ। ਕੀ ਗੱਲ, ਅੱਜ ਤੁਸੀਂ ਆਏ ਨਹੀਂ ਦਰਸ਼ਨ ਕਰਨ ਸਵੇਰੇ ਅੰਮ੍ਰਿਤ ਵੇਲੇ? ਕਹਿੰਦੇ ਮੈਂ ਅੱਜ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ

0: ਗੁਰੂ ਨਾਨਕ ਦੇਵ ਮਹਾਰਾਜ ਦਾ ਉਦੋਂ ਸਤਿਗੁਰ ਨਾਨਕ ਪ੍ਰਗਟਿਆ ਵਾਲੇ ਸ਼ਬਦ ਪੜ੍ਹ ਲੈਂਦੇ ਨੇ, ਅਦਰਵਾਈਜ਼ ਜਿਹੜੀਆਂ ਹੋਰ ਬਹੁਤ ਬਾਣੀ ਬਹੁਤਾਤ ਵਿੱਚ ਉਹਨਾਂ ਦੀ ਵਾਰਾਂ ਦੀ ਹੈ, ਗੁਰਸਿੱਖੀ ਜੀਵਨ ਕਿੱਦਾਂ ਬਤੀਤ ਕਰਨਾ ਹੈ, ਕੀ ਉਦਾਹਰਣ ਦਿੱਤੀ ਹੈ, ਉਹਦੇ ਬਾਰੇ ਬਹੁਤ ਘੱਟ ਪੜ੍ਹਦੇ ਨੇ, ਕਿਉਂਕਿ ਪੁਸਤਕ ਪੜ੍ਹਨੀ ਛੱਡ ਦਿੱਤੀ ਹੈ, ਮੋਬਾਈਲ ਆ ਗਿਆ, ਮੋਬਾਈਲ 'ਚ ਸਾਰਾ ਕੁਛ ਪੜ੍ਹਦੇ ਹਾਂ, ਅਸੀਂ ਵੀ ਨਾਲ ਹੀ ਹਾਂ, ਇਸੇ ਦੁਨੀਆਂ 'ਚ ਹੀ ਹਾਂ। ਜਿੱਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਪੌੜੀਆਂ ਮਸ਼ਹੂਰ ਹਨ, ਉੱਥੇ ਹੀ ਭਾਈ ਗੁਰਦਾਸ ਜੀ ਦੇ ਕਵਿਤ ਵੀ ਮਸ਼ਹੂਰ ਹਨ। ਕਵਿਤ ਵੀ ਇੱਕ ਕਾਵਿ ਰਚਨਾ ਹੈ, ਉਹਦੀ ਚਾਲ ਵੱਖਰੀ ਹੈ। ਜਿਵੇਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵੱਈਆ ਪੜ੍ਹ ਕੇ ਹਟੇ ਹਾਂ, ਕਵਿਤ ਪੜ੍ਹ ਕੇ ਹਟੇ ਹਾਂ, ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੈ, ਇਵੇਂ ਹੀ ਭਾਈ ਗੁਰਦਾਸ ਜੀ ਦਾ ਕਵਿਤ ਹੈ। ਕਹਿੰਦੇ ਮੈਂ ਜਦੋਂ ਇਹਨਾਂ ਸੰਗਤਾਂ ਨੂੰ ਜਾਂਦੇ ਦੇਖਦਾ ਤੇ ਮੇਰਾ ਮਨ ਕੀਤਾ ਕਿ ਮੇਰੇ ਸਰੀਰ ਦੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ, ਇਹ ਭਾਵਨਾ ਵਾਲੀ ਗੱਲ ਹੈ, ਭਾਵਨਾ ਵਾਲੀ ਗੱਲ। ਜਦੋਂ ਕਵੀ ਆਪਣੀ ਉਡਾਰੀ ਮਾਰਦਾ ਉਹ ਭਾਵਨਾ ਦੇ ਵਿੱਚ ਬਹੁਤ ਕੁਛ ਲਿਖਦਾ ਹੈ, ਉਹਦਾ ਮਨ ਹੁੰਦਾ ਹੈ ਮੈਂ ਲਿਖਾਂ, ਮੈਂ ਨਛਾਵਰ ਜਾਵਾਂ। ਕਹਿਣ ਲੱਗੇ ਨੱਖ ਸਿਸ ਲਓ ਸਗਲ ਅੰਗ, ਮੇਰੇ ਸਰੀਰ ਦੇ ਨਹੁੰ ਤੋਂ ਲੈ ਕੇ ਸਿਰ ਤੱਕ ਤੇ ਸਾਰੇ ਅੰਗ, ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਹੈ। ਜਿਹੜੇ ਮਹਾਰਾਜ ਦੇ ਦਰ ਤੇ ਜਾ ਰਹੇ ਨੇ, ਗੁਰੂ ਕੀ ਸੰਗਤ ਨੂੰ ਬੜੀ ਵਡਿਆਈ ਦਿੱਤੀ ਹੈ। ਨੱਕ ਸਿਸ ਲਓ ਸਗਲ ਅੰਗ, ਰੋਮ ਰੋਮ ਕਰ ਖੰਨੀ ਖੰਨੀ ਕਰਕੇ, ਛੋਟਾ ਛੋਟਾ ਕਰਕੇ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਹੈ। ਇੱਥੇ ਬਸ ਨਹੀਂ, ਉਸ ਕੱਟੇ ਹੋਏ ਸਰੀਰ ਨੂੰ, ਉਸ ਕੱਟੇ ਹੋਏ ਅੰਗਾਂ ਨੂੰ ਅਗਨ ਜਲਾਏ, ਉਹਨੂੰ ਅੱਗ 'ਚ ਸਾੜ ਦਿੱਤਾ ਜਾਵੇ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 1598 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 1598 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
1: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ BC ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
7: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
6: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
7: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, BC ਰੈਡ, ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ, ਅਤੇ ਦੇਸੀ ਕਰੇਲੇ 1.49 ਨੂੰ ਪਾਉਂਡ।

0: भगती काल विच सूफी फकीरां ने भी अपने अमर संगीत दे राहीं इस देश नूं अध्यात्मक तौर ते सरसब्ज कीता और मानसिक तौर ते उच्चा कीता, जीवन दी जाच दसी। रविदास जी महाराज उन्हां ही सिरमौर भगतां विचों एक महान भगत ने पेशे दे चमार पर चमड़े तो उच्चे जीण वाले, पेशे तो मोची चमड़े दा कम करन वाले पर शरीर दे चमड़े तो उच्चे होके उन्होंने सारी जिंदगी बतीत की। शरीर दे तल दे उते जो जी रहा है, चमड़ी दे तल दे उते जो जी रहा है, इंद्रियां दे तल दे उते जो जी रहा है, वास्तविक चमार ते वही है, क्योंकि वो वेखदा है चमड़े नूं, चमड़े नूं ही सवारना जिंदगी दा मनोरथ है, चमड़े खलड़ी दा ही रस मारना जीवन दा लक्ष्य है। ऐसे पुरुषां नूं चमार आख्या जा सकदा है। चमड़े दा कम करदिआं होइआं सुरत चमड़े तो उच्ची रखनी, ए कोई भगत रविदास जी महाराज तो सिखे। उन्हां दा काल ऐसा सी कि चारों पासे रविदास ने अपनी भक्ति संगीत नाल प्रभावित कीता। हैरानगी दी गल है कि अनपढ़ जद विद्यक मंदरां दे दरवाजे भी आप लई बंद ने, धार्मिक मंदरां दे द्वार ते बंद ही सन, लेकिन ऐसी अगम्मी विद्या आप दे अंदरों फुटी, ऐसा अगम्मी संगीत आप दी चेतना दे चों प्रफुल्लत होया। दरअसल ये हकीकत है कि परमात्मा जद भी किसी दे अंदरों प्रगट होंदा है, बस वो गीत राही संगीत राही। संगीत और गीत परमात्मा दे बहुत निकट है, बहुत निकट है। संगीत एक कला है, गीत एक कला है, ते परमात्मा स्वयं भी एक कलाकार है, ऐसा महान कलाकार कि उसकी कला चारों पासे सानू देखण नूं मिलदी है। एक निक्का जिहा बीज धरती विच बो के जदो अंकुरित होंदा है, कोमल रूप उसका धरती तो बाहर निकलता है, सहजे सहजे विकसित होंदा है, शाखा पत्ते फिर उस दे चों जद फुल खिड़दे ने, फल लगदे ने, एक ऐसी महान कला है कि उस अदुत्ती कलाकार नूं दाद दित्ते बिना रह नहीं सकदा मनुख अध्यात्म वासी। उसकी कला चारों पासे फैली हुई है, सागर विचों भाप उठती है, उमड़ उमड़ के वो चारों पासे बरसती है, एक महान कला है। पहाड़ां विच झरनियां दी रफ्तार और ए गुंजार, चारों पासे दाए वातावरण दरअसल उस महान कलाकार दी कला दी ही प्रदर्शनी है। कदी कदी संगीतकार, चित्रकार, मूर्तिकार और लेखक लोग अपनी कला दी खास रूप विच प्रदर्शनी कराया करदे ने, पर उस महान कलाकार दी प्रदर्शनी कला दी हर वक्त हो रही है, हर थां ते हो रही है। जिस पासे भी निगाह मारी है कला ही कला है, चाहे आसमान ते झात मारी है, चाहे सागर ते निगाह मारी है, चाहे पहाड़ां दीआं चोटियां नूं वेखीए, ते चाहे धरती ते निगाह मारीए, चाहे पशुआं नूं वेखीए, पक्षियां नूं वेखीए, बनस्पति नूं वेखीए, हर थां ते उसकी कला उजागर हो रही है, प्रगट हो रही है। और वो ऐसा कलाकार है कि हर कला विच वो निपुण है, जिसनों गुरबाणी कहती है तू सर्व कला का ज्ञाता, तू हर तरह दे कला दा ज्ञानी है। तो प्रभु जद भी किसी दे अंदर प्रगट होंदा है कला दे राही होंदा है। भगत रविदास जो पेशे दे चों चमार ने, जुतियां गंढना, नवियां जुतियां बनाना, चमड़े नूं रंगना और मोए हुए ढोरां दी खल लाने, ये ते आप दा धंधा है। पर बैठियां बैठियां जद भी आप दे अंदरों प्रभु प्रगट होंदा है गीत दे राही, संगीत दे राही, रविदास ने अनेकां रागां विच शब्द अपना मधुर कलाम उच्चारण कीता है और सुना सुना के तपदे हिरदे शांत कीते। आप दे उत्ते एक प्रश्न होया जद आप भारत दी यात्रा ते सन, कहां के वासी, कित्थों दे वासी हो, कित्थों दे रहन वाले हो। रविदास दा ए जवाब बड़ा आलमाना है, फिलसफाना है। इन वेख के अंदाजा लाना पैंदा है, नहीं ए ते रब ही बोल रहे है, अंदरों परमात्मा बोल रहे है। एक चमार दे बोल नहीं हो सकते। हकीकत है कि बहुत वड्डी सच्चाई है कि प्रभु इस महान फिलसफे दे राही, गीत दे राही, संगीत दे राही रविदास दे अंदरों प्रगट होया। ये ठीक है कि आप जुतियां गंढ रहे ने, पर नहीं, अगले दा दिल दिमाग भी मधुर अमर संगीत ते गीत दे राही रब नाल गंढ देंदे ने। इस वास्ते कहना पएगा कि तमाम भगतां दा धंधा भी धर्म है। अज हर चौक विच मोची बैठे ते मिलणगे, पर रविदास जैसा चमार खोजना बहुत कठिन है। हर शहर विच ग्वाले और जुलाहे, मामार, कुमार, नाई, तोबी, कसाई, छिंबे बैठे ने, पर नामदेव जैसा छिंबा लभना बहुत औखी गल है। जो सिर्फ अगलियां दे कपड़े ही नहीं रंगदा, दिल दिमाग नूं भी रब्बी रंगण चाड़ देंदा है। सिर्फ कपड़े ही नहीं कबीर बुणदा, ताना पेटा ही इक नहीं करदा, वो जीव ते आत्मा नूं भी इक करण दा उपदेश ते संदेश देंदा रहिंदा है। इन्हां भगतां दे दरअसल धंधे भी धर्म ने। इन्हां दी कृत दे चों भी कीर्ति दी खुशबू आ रही है, जदके आम बंदियां दा धर्म भी खिमा करनी अंदर धंधे दी बदबू रखता है, दुर्गंध रखता है। तो भगत रविदास दे अंदरों प्रभु प्रगट होया है, फिलसफे दे राही, गीत दे राही, संगीत दे राही। जद आप ते प्रश्न होया कित्थों दे वासी हो, ताप कहने ने बेगमपुरा शहर को नाम, मेरे शहर दा नाम है बेगमपुरा, मैं उत्थों दा वासी हूं। बेगमपुरा ये कित्थे है, नक्शे च देखांगे ते किधरे नहीं मिलेगा। किसे मुलुक दे ये कस्बे शहर दा नाम नहीं है, प्रांत दा नाम नहीं है। धरती दे उत्ते जिथे भी चले जाइए गम मौजूद है, दुख मौजूद है। ऐसा कोई व्यक्ति नहीं जिड़ा गमगीन ना होवे, ऐसा कोई परिवार नहीं जिथे दुख ना होवे, ऐसा कोई कस्बा ते शहर नहीं जिथे विपतावां ते कलेश ना होवे। कोई ऐसा धरती ते मुलक नहीं है जिथे गम ना होवे। पर रविदास कहिंदे ने मैं ते उत्थों दा वासी जिथे गम है ही नहीं। बेगम पुरा शहर को नाव, दुख अंदो नाही तै ठाव। जिस नगरी दा मैं वासी हां उत्थे दुख है ही नहीं, उत्थे पीड़ा है ही नहीं, उत्थे कलेश है ही नहीं। हुण रविदास दे दसे हुए इस बेगमपुरे नूं लभीए जमीन दे जिथे गम नहीं, दुख नहीं, तो धरती देते ते ऐसा लभना बहुत औखा है। जबकि हर बंदा गम दी सेजा ते ही सुत्ता है, हर बंदा पीड़ा ते आह हौकियां दे च ही जिंदगी बतीत करदा है। जैसे कि उर्दू दे शायर दा कहना है, कबाबे सीख हैं हम करवटें, हर सू बदलते हैं, जो जल जाता है ये पहलू तो वो पहलू बदलते हैं। इतनी दुख है, इतनी पीड़ा है, इतना कलेश है। इस दुख भरे वातावरण देच, इस कलेश भरे संसार देच, रविदास कहने ने मेरी नगरी दा नाम है बेगमपुरा, उत्थे दुख नहीं है, उत्थे होर भी कुछ नहीं है। कि ना तशवीस खिराज ना माल, खौफ ना खता ना तरस जवाल, उत्थे कोई चिंता भी नहीं है। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਫਰਮਾਨ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ। ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ, ਚਿੰਤਾ ਦੇ ਵਿੱਚ ਹੀ ਜੀ ਰਿਹਾ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੀ ਚਿੰਤਾ। ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ, ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ। ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ। ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ। ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਆਪਣਾ ਸਕੂਨੇ ਕਲਬ ਨਾਸ ਨਾ ਕਰ, ਜੋ ਕੁਛ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ, ਰੁਕਣਾ ਨਹੀਂ। ਹਾਂ, ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ, ਨਾ ਤਸ਼ਵੀਸ਼। ਖਿਰਾਜ ਨਾ ਮਾਲ, ਖਿਰਾਜ ਟੈਕਸ। ਦੁਨੀਆ ਦੇ ਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤਾਂ ਟੈਕਸ ਵੀ ਵੱਧਦਾ ਹੈ। ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ, ਖਿਰਾਜ ਵੀ ਦੇਣਾ ਪੈਂਦਾ ਹੈ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ, ਪਰਮ ਆਨੰਦ ਵੱਧਦਾ ਜਾ ਰਿਹਾ, ਪਰ ਮੇਰੇ ਤੇ ਕੋਈ ਟੈਕਸ ਨਹੀਂ, ਮੇਰੇ ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆ ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ, ਖਿਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼, ਖਿਰਾਜ ਨਾ ਮਾਲ। ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਿਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ, ਮਾਲ ਕੀ ਹੈ? ਮਾਲ ਐਸਾ ਹੈ, ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਇਹ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ? ਕਿ ਐਸਾ ਬੈਰੂਨੀ ਦੁਨੀਆ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰ ਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ ਇਸ ਦੈਵੀ ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆਂ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ ਕੋਈ ਹੀਰੇ ਲਾਲ ਪੰਨੇ ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ ਲੱਕੜਾਂ ਵਿਕਦੀਆਂ ਨੇ ਇਹ ਗੱਲ ਸੁਭਾਇਮਾਨ ਤੇ ਨਹੀਂ ਲੇਕਿਨ ਕਬੀਰ ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ ਹੈ ਜੋ ਬਾਜ਼ਾਰ ਹੀ ਪੱਥਰਾਂ ਦਾ ਹੈ ਜੋ ਬਾਜ਼ਾਰ ਹੀ ਲੋਹੇ ਦਾ ਹੈ ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ ਦਰਅਸਲ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ ਸਬਰ ਕਿੱਥੋਂ ਮੰਗੀਏ ਸੰਤੋਖ ਕਿੱਥੋਂ ਮੰਗੀਏ ਕਿਹੜੀ ਦੁਕਾਨ ਤੋਂ ਮੰਗੀਏ ਸੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ ਇਹ ਦੈਵੀ ਗੁਣਾਂ ਦੀ ਦੌਲਤ ਇਸ ਦੇ ਕੋਈ ਬਾਜ਼ਾਰ ਨਹੀਂ ਹੈ ਨਹੀਂ ਪਠਣ ਨਹੀਂ ਪਾਰਖ ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਹੀ ਕਹਿਣੀਆਂ ਪੈਂਦੀਆਂ ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ ਪਾਰਖੂ ਹੀ ਨਹੀਂ ਆਉਂਦਾ ਕਿਉਂਕਿ ਕੋਲਿਆਂ ਦੀ ਮੰਡੀ ਦੇ ਵਿੱਚ ਕੋਲਿਆਂ ਦੇ ਪਾਰਖੂ ਆਣਗੇ ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ ਇਹ ਕਿਹੜੀ ਲੱਕੜ ਹੈ ਚੰਗੀ ਹੈ ਮਾੜੀ ਹੈ ਇਮਾਰਤੀ ਹੈ ਜਲਾਊ ਹੈ ਲੱਕੜਾਂ ਦੇ ਹੀ ਖਰੀਦਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਦਾਰ ਆਉਣਗੇ ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ ਹੀਰਿਆਂ ਦੀ ਪੰਡ ਖੋਲ੍ਹ ਕੇ ਮੈਂ ਉੱਥੇ ਬੈਠ ਗਿਆ ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ ਸੰਸਾਰ ਵਿਰੋਧਤਾ ਕਰਦਾ ਰਿਹਾ ਤੋ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ ਮੈਂ ਬੈਠਾ ਲੋਕੀ ਕੋਲੇ ਖਰੀਦਦੇ ਪਏ ਨੇ ਇੱਟਾਂ ਖਰੀਦਦੇ ਪਏ ਨੇ ਪੱਥਰ ਖਰੀਦ ਰਹੇ ਨੇ ਲੋਹਾ ਖਰੀਦ ਰਹੇ ਨੇ ਲੱਕੜਾਂ ਖਰੀਦ ਰਹੇ ਨੇ ਤੇ ਮੈਂ ਪੋਟਲੀ ਖੋਲ ਕੇ ਬੈਠਾ ਹਾਂ ਮੇਰੀ ਤਰਫ ਕੋਈ ਆਉਂਦਾ ਹੀ ਨਹੀਂ ਕੋਈ ਖਰੀਦਦਾਰ ਹੀ ਨਹੀਂ ਕੋਈ ਪਾਰਖੂ ਨਹੀਂ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਫਿਰ ਕੋਈ ਖਰੀਦਦਾਰ ਹੀ ਨਹੀਂ ਗਾਹਕ ਹੀ ਨਹੀਂ ਜੋ ਚੀਜ਼ ਮੇਰੇ ਕੋਲ ਹੈ ਇਸਦਾ ਕੋਈ ਖਰੀਦਦਾਰ ਹੀ ਨਹੀਂ ਹੈ ਦੇਖਣ ਦੇ ਚਾਇਆ ਇੱਕ ਰਾਜਨੀਤਿਕ ਦੇ ਪਿੱਛੇ ਜਿਤਨੀ ਭੀੜ ਚੱਲ ਪੈਂਦੀ ਹੈ ਇੱਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ ਅਧਿਆਤਮ ਦਰਸ਼ੀ ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ ਉਹਦੇ ਬੋਲਾਂ ਨਾਲ ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ ਤੋ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ ਲੋਹੇ ਦੇ ਗ੍ਰਾਹਕ ਨੇ ਕਿਧਰੇ ਇੱਕ ਅੱਧ ਇਸ ਹੀਰੇ ਦਾ ਗ੍ਰਾਹਕ ਆ ਵੀ ਜਾਏ ਪਾਰਖੂ ਆ ਵੀ ਜਾਏ ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ ਉਹ ਮੁੱਲ ਨਹੀਂ ਉਤਾਰਦਾ ਸਮਝ ਤੇ ਹੈ ਇਹ ਹੀਰਾ ਹੈ ਪਰਖ ਤੇ ਹੈ ਉਸਨੂੰ ਔਰ ਉਹ ਖਰੀਦਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਹੈ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਹੀ ਉਸਦਾ ਮੁੱਲ ਹੈ ਆਪਣਾ ਮਨ ਭੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰ ਹੀ ਨਹੀਂ ਇਸ ਵਾਸਤੇ ਖਰੀਦਦਾਰ ਹੁੰਦਿਆਂ ਹੋਇਆਂ ਵੀ ਪਾਰਖੂ ਹੁੰਦਿਆਂ ਹੋਇਆਂ ਵੀ ਸੂਝ ਸਮਝ ਰੱਖਦਿਆਂ ਹੋਇਆਂ ਵੀ ਕਈ ਮਨੁੱਖ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਮੁੱਲ ਨਹੀਂ ਉਤਾਰਦੇ, ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤੋ ਆਮ ਇਹਨਾਂ ਬ੍ਰਹਮ ਗਿਆਨੀਆਂ ਨੂੰ, ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਮਾਲ ਮੇਰਾ ਵੱਧਦਾ ਜਾ ਰਿਹਾ ਹੈ, ਧਨ ਪਦਾਰਥ ਮੇਰਾ ਵੱਧਦਾ ਜਾ ਰਿਹਾ ਹੈ, ਪਰ ਇਸ ਤੇ ਮੈਨੂੰ ਕੋਈ ਖਿਰਾਜ ਨਹੀਂ ਦੇਣਾ ਪੈਂਦਾ, ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ, ਡਰ ਨਹੀਂ। ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ, ਸ਼ਹਿਰਾਂ ਵਿੱਚ ਖੌਫ ਵੱਧਦਾ ਜਾ ਰਿਹਾ ਹੈ। ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ। ਚਾਰ ਪੈਰਾਂ ਵਾਲੇ ਚੌਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ, ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ। ਤੇ ਅਜੋਕੇ ਯੁੱਗ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ, ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ। ਪ੍ਰਾਚੀਨ ਸਮੇਂ ਵਿੱਚ ਚੌਪਾਇਆਂ ਦਾ ਖਤਰਾ ਸੀ ਔਰ ਉਹਨਾਂ ਤੋਂ ਬਚਾਓ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਣੇ ਪੈਂਦੇ ਸਨ, ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ, ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ, ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਅਤ ਕਰੀਏ। ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ ਉਸ ਸ਼ਹਿਰ ਵਿੱਚ ਖੌਫ ਨਹੀਂ ਹੈ, ਡਰ ਨਹੀਂ ਹੈ, ਨਾ ਕੋਈ ਡਰਾਂਦਾ ਹੈ ਨਾ ਕੋਈ ਡਰਦਾ ਹੈ। ਦਰਅਸਲ ਇਹੀ ਬ੍ਰਹਮ ਗਿਆਨੀ ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਡਰਾਣਾ ਦੁਸ਼ਟਪਣਾ ਹੈ, ਡਰਨਾ ਕਾਇਰਤਾ ਹੈ, ਬੁਜ਼ਦਿਲੀ ਹੈ। ਬੁਜ਼ਦਿਲ ਵੀ ਪਰਮਾਤਮਾ ਤੋਂ ਦੂਰ ਹੈ, ਪਰ ਜ਼ਾਲਮ ਵੀ ਪਰਮਾਤਮਾ ਤੋਂ ਦੂਰ ਹੈ। ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਣਾ, ਇਸ ਤੋਂ ਭਗਤ ਉੱਚਾ ਜੀਵਦਾ। ਤੋ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਖੌਫ ਨਹੀਂ ਹੈ, ਖਤਾ ਉੱਥੇ ਧੋਖੇ ਵੀ ਨਹੀਂ ਹੈ, ਉੱਥੇ ਛਲ ਨਹੀਂ ਹੈ, ਉੱਥੇ ਕਪਟ ਨਹੀਂ ਹੈ। ਜਿਸ ਦੁਨੀਆਂ ਦਾ ਮੈਂ ਵਾਸੀ ਹਾਂ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਧੋਖਾ ਨਹੀਂ ਹੈ। ਧੋਖਾ ਦੇਣਾ, ਧੋਖਾ ਖਾਣਾ, ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ, ਇਹਨਾਂ ਦੋਹਾਂ ਤੋਂ ਉੱਚਾ ਜੀਵਨ ਹੈ। ਤੇ ਜ਼ਵਾਲ ਕਹਿੰਦੇ ਨੇ ਢੈਂਦੀ ਕਲਾ ਨੂੰ, ਪਸਤੀ ਨੂੰ। ਉਨ ਤੇ ਆਲਮਾਂ ਦਾ ਕਹਿਣਾ ਹੈ, ਹਰ ਕਮਾਲੇ ਰਾ ਜ਼ਵਾਲ, ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ, ਕੋਈ ਐਸਾ ਚੜ੍ਹਨਾ ਨਹੀਂ ਜੋ ਢਹਿੰਦੀ ਕਲਾ ਦੀ ਤਰਫ ਨਹੀਂ ਜਾਂਦਾ। ਊਚੰਗ ਤਾਂ ਨੀਚੰਗ ਨਾਨਾ ਸੁਮ ਊਚੰਗ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਊਚਾ ਚੜ੍ਹੇ ਸੋ ਜਾਏ ਭਿਆਲਾ, ਜੋ ਉੱਪਰ ਜਾ ਰਿਹਾ ਆਖਿਰ ਥੱਲੇ ਆਏਗਾ, ਜੋ ਉੱਚਾ ਉੱਠ ਰਿਹਾ ਆਖਿਰ ਥੱਲੇ ਆਏਗਾ। ਬੱਚਾ ਵੱਧ ਰਿਹਾ ਹੈ, ਵੱਧ ਰਿਹਾ ਹੈ, ਤਾਕਤ ਵੱਧ ਰਹੀ ਹੈ, ਸੁੰਦਰਤਾ ਵੱਧ ਰਹੀ ਹੈ, ਸ਼ਕਤੀ ਵੱਧ ਰਹੀ ਹੈ, ਅੱਜ ਬੁੱਢਾ ਹੋ ਗਿਆ, ਹੁਣ ਘਟਣਾ ਘਟਣਾ ਘਟ ਜਾਏਗਾ, ਹੁਣ ਢੈਂਦੀ ਕਲਾ, ਹੁਣ ਜ਼ਵਾਲ। ਸਰੀਰ ਜ਼ਵਾਲ ਦੀ ਤਰਫ ਜਾਂਦੇ ਨੇ, ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ, ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ। ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰ ਤਰਸ ਖੰਡਨ ਘਟੰਤ ਲਲਨਾ ਭਰਾਤ ਮੋਹਿਤੰ। ਆਖਿਰ ਇਸਤਰੀ ਦਾ ਮੋਹ, ਭਰਾਵਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ, ਪੁੱਤਰਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ, ਚੰਦਰਮਾ ਵੀ ਘਟਦਾ ਹੈ, ਪਹਾੜ ਵੀ ਕੱਟਦੇ ਨੇ, ਜ਼ਮੀਨ ਵੀ ਕੱਟਦੇ ਨੇ, ਤੇ ਜੋ ਘਟਦਾ ਹੈ ਆਖਰ ਮਿਟਦਾ ਹੈ, ਜੋ ਵਧਦਾ ਹੈ ਉਹ ਘਟਦਾ ਹੈ, ਜੋ ਘਟਦਾ ਹੈ ਉਹ ਮਿਟਦਾ ਹੈ। ਇਹ ਨਿਯਮ ਸਭ ਤੇ ਲਾਗੂ ਹੈ, ਇੱਕ ਤੇ ਨਹੀਂ ਲਾਗੂ, ਉਹ ਪਰਮਾਤਮਾ ਜਾਂ ਜੋ ਪਰਮਾਤਮਾ ਨਾਲ ਜੁੜ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਈਸ਼ਵਰ ਦੇ ਅਕਾਲ ਪੁਰਖ ਦੇ ਚ ਨਾ ਘਟਣਾ ਹੈ ਨਾ ਵਧਣਾ ਹੈ, ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ, ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ, ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਵਧਣਾ ਘਟਣਾ ਮਿਟਣਾ ਇਹ ਨਿਯਮ ਹਰ ਇੱਕ ਤੇ ਲਾਗੂ ਹੈ, ਹਰ ਵਸਤੂ ਤੇ, ਹਰ ਜੀਵ ਤੇ, ਹਰ ਆਕਾਰ ਤੇ। ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ, ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ। ਅਮਿਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ, ਅਮਿਟ ਸੰਸਾਰ, ਅਮਿਟ ਆਨੰਦ, ਅਮਿਟ ਸੁੱਖ, ਜੋ ਨਿਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਊਆ ਖੈਰ ਸਦਾ ਮੇਰੇ ਭਾਈ। ਉਸ ਸ਼ਹਿਰ ਵਿੱਚ ਸਦੀਵੀ ਖੈਰ ਬਣਿਆ ਹੋਇਆ, ਸਦਾ ਹੀ ਖੈਰ, ਸਦਾ ਹੀ ਚੜ੍ਹਦੀਆਂ ਕਲਾਂ, ਕਦੀ ਮਾੜੀ ਖਬਰ ਨਹੀਂ ਆਉਂਦੀ। ਜ਼ਮੀਨ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ, ਕੋਈ ਐਸਾ ਸ਼ਹਿਰ ਨਹੀਂ, ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲ ਜੋ ਹੈ ਨਾ ਮਿਲਣ। ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ, ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਊਆ ਖੈਰ ਸਦਾ ਮੇਰੇ ਭਾਈ। ਹੇ ਮੇਰੇ ਭਰਾ, ਉੱਥੇ ਸਦੀਵੀ ਖੈਰ, ਉੱਥੇ ਸਦੀਵੀ ਆਨੰਦ ਹੈ। ਮੈਂ ਉਸ ਸ਼ਹਿਰ ਦਾ ਵਾਸੀ, ਮੈਂ ਉਸ ਨਗਰੀ ਦਾ ਵਾਸੀ, ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ। ਹਕੀਕਤ ਹੈ, ਬੈਰੂਨੀ ਦੁਨੀਆਂ ਵਿੱਚ ਜਿਸ ਮੁਲਕ ਵਿੱਚ ਸੁੱਖ ਜ਼ਿਆਦਾ ਹੋਵੇ, ਉਹ ਮੁਲਕ ਬਾਕੀ ਲੋਕਾਂ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ, ਦੁਖੀ ਲਈ, ਕਮਜ਼ੋਰ ਲਈ, ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ। ਇੱਕ ਪ੍ਰਾਂਤ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕਿਰਤਿਕ ਸੰਪਦਾ ਹੋਵੇ, ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ। ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁਝ ਦੇ ਹੁੰਦਿਆਂ ਹੀ ਉਹ ਦੂਸਰਿਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਰਵਿਦਾਸ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਬੇਗਮਪੁਰੇ ਦਾ, ਇਸ ਸ਼ਹਿਰ ਦੇ ਬੂਹੇ ਹਰ ਇੱਕ ਲਈ ਖੁੱਲ੍ਹੇ ਨੇ। ਕੋਈ ਵੀ ਆਵੇ ਇਸ ਬੇਗਮਪੁਰੇ ਦੇ ਚ ਵਸੇ ਤੇ ਆਨੰਦ ਲਵੇ, ਸੁੱਖ ਚੈਨ ਲਵੇ। ਮੈਂ ਸਭ ਨੂੰ ਆਵਾਜ਼ ਮਾਰਿਆਂ, ਸਭ ਨੂੰ ਢਡੋਰਾ ਪਿੱਟ ਕੇ ਬੁਲਾ ਰਿਹਾ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ BC ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamins, supplements, herbals ਅਤੇ homeopathic products ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you: Surrey Delta and White Rock.
1: ਜਾਂ call Kiran at 604-581-1900.
4: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
6: समुंद शाह सुल्तान गिरहा से तुलना हो गई जे इस मनोना मिसरे

0: दुनिया जो बहुत अगे लंघ जाए, महान दार्शनिक हो जाए, महान फिलोसफर हो जाए, तो फिर उस लई जज्बियां नूं पैदा करना बहुत कठिन हो जाता है। उर्दू दे अजीम शायर इकबाल का ऐसा कहना है, तेरे सीने में दम है दिल नहीं है, तेरा दम गर्म ये महफिल नहीं है, निकल जा अकल से आगे के ये नूर चिरागे राह है मंजिल नहीं है। ऐ बंदे अकल दी दुनिया तो अग्गे लंघ जा, जज्बियां दी दुनिया च पहुंच, वलवलियां दी दुनिया च पहुंच, भावना दी दुनिया च पहुंच। जे तू कोई रस लेना है, स्वाद लेना है, आनंद लेना है, हकीकत है अकल ते रस्ते दा दीव है, अकल ते रस्ते दा चानना है। ते हुन दीवे दी ही कोई परिक्रमा करदा रह जाए ते मंजिले मकसूद तक पहुंचना कठिन हो जाएगा। आम आख्या जांदा है कई दफा अंधी श्रद्धा वाला भी भटकदा भटकदा पहुंच जांदा है, पर कई दफा विचारां दी परिक्रमा करन वाला विचारां दे च ही फसा रह जांदा है और ईश्वर तक पहुंचना उस लई औखा हो जांदा है। विचारक अपने विचारां दे च ही कई दफा उलझ के जो है रह जांदा है। हजारों साल फिलोसफी की तना तनी रही, खुदा की बात जहां पे थी वहीं पे रही। आखिरे कितना भी खपिए, कितना भी विचारिए, ता भी विचारदियां विचारदियां पता चलता है कि जिथों असी शुरू हुई सी उत्थे ही खड़े, एक कदम भी अग्गे नहीं वधे। विचार विचार के जद ऐसा पता चले कि ओ साडे विचारां च नहीं आउंदा, ओ साडी सोच मंडल दे च नहीं आउंदा, ओ साडे बौद्धिक पकड़ दे च नहीं आउंदा, बस उसे क्षण चाहिदा है कि मनुख जज्बियां नूं जन्म देवे, श्रद्धा नूं जन्म देवे, विश्वास नूं जन्म देवे, भावना नूं जन्म देवे। तो भगत नामदेव जी महाराज भाव प्रधान पुरुष ने, और आप दे अंदर जदों थोड़ा जिहा भी भाव कमजोर होंदा है, थोड़ा जिहा भी प्रेम पिछे हटदा है, तां आप तड़प के कहंदे ने, मोहे लागती ताला बेली, बछरे बिन गाय अकेली, पानिया बिन मीन तलफे, त्यों राम नाम बिन बापरो नामा। मैं ते तड़पदा हे प्रभु तेरे विछोड़े च इंज, जैसे पानी तो बिना मछली तड़पदी है, जिन्हें गऊ मां तो बिना उसका बछड़ा ओ तड़पदा है, व्याकुल होंदा है, पुकारदा है और उच्ची धुन नाल आवाज मारदा है, हे प्रभु जद भी रंजक मात्र भी विछोड़ा होवे, ते विछोड़ा की है जज्बियां दा कमजोर होना, भावनावां दा कमजोर होना, श्रद्धा दा छीण होना, प्रेम दा थोड़ा जिहा बुझना, बस उस दे नाल ही भगतां दे अंदर तड़पणी शुरू हो जांदी है। कारण कि प्रेम दी अधकता, भावना दी अधकता, श्रद्धा दी अधकता आनंद नूं जन्म देंदी है, रस नूं जन्म देंदी है। श्रद्धा घटी, भावना घटी, प्रेम घटिया, रस घट जांदा है। और बिल्कुल प्रेम नहीं, बिल्कुल श्रद्धा नहीं, बिल्कुल भावना नहीं, तो देखिया गया बिल्कुल कथा कीर्तन विच रस नहीं रह जांदा, बिल्कुल सत्संग विच रस नहीं रह जांदा। रस्ते तां हुण बनेगा जे इस शब्द नाल, कथा नाल, कीर्तन नाल भावना जोड़ी है, श्रद्धा जोड़ी है, प्रेम जोड़ी है, तो फिर रस दी गंगा वग तुरदी है और प्रेम मनुख नूं तृप्ति दे जांदा है। श्रद्धा भावना वाला मनुख अठे पैर तृप्त रहिंदा है, शुकराने विच रहिंदा है, जिनी चाखिया प्रेम रस से तृप्त रहे आघाए। बौद्धिक तल ते जीण वाला बंदा ओ अक्सर गिलियां विच जीवदा, हे प्रभु मैं इतना कीता ते प्राप्त की होया। बौद्धिक तल ते जीवण वाला मनुख अक्सर व्यापारी हो जांदा है, तो दुनिया दे चोटी दे व्यापारी समझ लेने चाहिए ने कि बौद्धिक तल ते जी रहे ने, हिरदे दे तल ते नहीं। ते दुनिया भर दे चोटी दे संत भगत उन्हां बारे कहना पएगा कि हिरदे दे तल ते जी रहे ने, बुद्धि दा प्रयोग करदे ने, पर जीवन दा केंद्र हिरदा है। व्यापारी आम दुनियादार बंदा बौद्धिक तल ते जीवदा है, विचारां दे तल ते जीवदा है, श्रद्धा दा ते एवें कदी कदी अपनी गरज दी पूर्ति लई इस्तेमाल करदा है, वरतों करदा है, और इस तरीके नाल श्रद्धा भी अपवित्र हो जांदी है। इस तरीके नाल वो प्रेम भी धुंधला ते मैला हुंदा है। तो भगत नामदेव जी महाराज कहिंदे मैं ते इंज तड़पदा हे प्रभु तेरे विछोड़े च, ते विछोड़ा उदों ही आउंदा है जद प्रेम मध्यम पैंदा है, जद श्रद्धा छीन आउंदी है, जद किधरे भावना नूं सट लगदी है, जद किधरे विश्वास कमजोर आउंदा है, उदों रस आनंद और सुकून भी एक पासे हो जाता है। तो तड़पना ते कुदरती गल है, शुरू होवेगी मोहे लागती ताला वेली बछरे बिन गाय अकेली। इस तरह भावपूर्वक जीवन बतीत करने वाले ने श्री नामदेव जी महाराज। सिर्फ आप दे अंदर भावना ही प्रधान नहीं, बल्कि आप दे कोल विचार भी ने। ऐसा ना समझ लिया जाए कि भगत विचार बिल्कुल नहीं रखते, नहीं, उन्होंने जीवन का केंद्र ते श्रद्धा है, उन्होंने वर्तन वाले वेदेच विचार ने, वो वस्तु नु समझ देने, विचार नाल जुड़ देने, भावना नाल परमात्मा दा थोड़ा बहुत बोध हासिल करके जैसे वो प्रभु नाल भाव करके जुड़ देने, तो परमात्मा दी बहुत वड्डी सूझ भगतां दे कोल आउंदी है। भावें आम दार्शनिक फिलोसफर बहुत कुछ पढ़िया लिखिया होवे तां वी उतनी सूझ नहीं रखेगा जितनी के भगत कोल है। एक अनपढ़ भगत कोल भी जितना परमात्मा दा ज्ञान है उतना चोटी दे पढ़े लिखे कोल भी नहीं होवेगा, क्योंकि भगत ते जुड़े है, भगत ने ते रस माणे है, भगत नूं ते उसदी होंद दा पूर्ण तौर ते पता है, क्योंकि वह जुड़िया होया है। ते फिलोसफर दार्शनिक विचार वो ते सिर्फ विचार कर रहा है, वो ते सिर्फ विचारां दे तल ते जी रहा है। इस वास्ते भगतां ने ऐसा आख्या भी है, भगत सिरमौर श्री रविदास जी महाराज कहिंदे ने, पढ़िए गुणिए नाम सब सुनिए, अनुभव भाव न तरसे, लोहा कंचन रिंड होए कैसे, जो पारस नह परसे। श्री कबीर जी महाराज का भी ऐसा कहना है, हर जस सुने न हर गुण गावे, बातन ही असमान गिरावे, ऐसे लोगन स्यों क्या कहिए, जो प्रभ किए भगत ते बाहज, तिन ते सदा डराने रही। ए भगत विचारां दा ते सिर्फ प्रयोग करदे ने, जीवले ने हिरदे दे तल ते, भावना दे तल ते, और जद भावना करके प्रभु नाल जुड़दे ने तो इन्हां दे अंदरों जो गीत फुटदे ने, जो ज्ञान फुटदा है, वो इस तरह है जैसे कि पहाड़ां दे चों कोई झरना वग तुरिया है। श्री नामदेव जी महाराज दे विचार कितने बुलंद ने, ज्ञान कितना महान है, उन्हां दे एक पावन पवित्र शब्द तो पता चलता है, आम गाथा है, और ओ भाई साहब भाई गुरुदास जी ने भी लिखी है कि कम किते प्यो चलिया, नाम देव नू आग सुनाया। नाम देव नू सारी गल सुना दी, ठाकुर दी सेवा करी, घर विच मूर्तियां रखियां सन, ते नाम देव नू कहंदे ने तू अमृत वेले उठना है, तू ठाकरा नू इशनान कराण लई नदी तों मांझी हुई गागर विच जल भर के लियाउणा है, पवित्र गागर विच जल भर के लियाउणा है ते ठाकरा नू इशनान कराणा है। बगीचे विच जाके फुल तोड़ने ने, बगिया विच जाके ते तोड़े हुए फुलां दी माला बना के ठाकर दे गल विच पाणी है। सिर्फ इतना ही नहीं, घर विच जिहड़ी कपिला गऊ है उसका दुध चोके तू ठाकरा नू पिलाणा है। इह सारा कर्म जो उहनां दा पिता नित करदा सी, चूंकि अज किधरे बाहर कम कार लई जा रहे है, तो नामदेव नू कह दिता है जितने चिर तक मैं नाम आ ए सारा पूजा ए सारा अर्चा बंधन तू करना है। अमृत वेले बने हुए रोजाना दे सुभाव मुताबक आप उठे ने ब्रह्म मुहूर्त विच, गागर पित्तल दी सिर ते रखी है, नदी दे तट ते गए ने, गागर खूब मांझी है, इशनान कीता है, गागर नू भरे है, ता आप दी दृष्टि जल जंतुआं ते पै गई, मछलियां ते पै गई, कुछ मेंढक सन उना ते पै गई, कुछ कछुए सन उना ते पै गई, आप दे अंदरों अमर गीत दा झरना इंज फुटिया, आनी ले कुंभ भराई ले उद्दक, ठाकर कोई इशनान करो पर 42 लख जीव जल में होते, बीठल भेला काहे करो। महाराष्ट्र देश प्रभु का एक नाम बिठल भी है, उसे दाई आ प्रयोग कर देने। बिठल नाम का एक मंदिर भी है, बिठल मंदिर पंडरपुर और वो तीर्थ है और बहुत वड्डी पूर्णमासी वाले दिन भीड़ रहती है। श्री नामदेव जी महाराज कहते हैं, ए बिठल दस मैं की करा, मैं पानी भरे है, गागर मांझी है, तेनू इशनान कराना है, पर करा की पानी पवित्र नहीं है। क्यों के 42 लख जूनिया ते आखर पानी दे चिने, ते ओ सारा क्रिया कर्म पानी दे च ही कर दिया ने। जन्म उना दा पानी दे च, जीवन उना दा पानी दे च, मरण उना दा पानी दे च, सारी क्रिया पानी दे च, और ए कुल मखलूक दा अद्धा हिस्सा पानी दे च। पुराने शास्त्रां दी गणत दे मुताबक 84 लख जोनिया ने, जेदे चो 42 लख जल दे च ने, 21 लख थल जंतु ने और 21 लख नभ जंतु ने आकाश दे च उड़न वाले। इस ढंग नाल 84 लख दी गिनती कीती गई है, पर ए अद्धा जीव मंडल सारे दा सारा पानी दे च है। तो नामदेव कहंदे ने, जद जीवन पानी दे च है, जन्म पानी दे च है, मरण पानी दे च है, ए पानी पवित्र नहीं हो सकता है, ए ते अपवित्र है। हे प्रभु, मैं इस जल दा तेनू इशनान नहीं कराना, खाली गागर लेके आ गए और सोच रहे ने अज ठाकरा नू इशनान नहीं कराना, पानी ते अपवित्र है, ते ए ते ठाकरा नू अपवित्र करना होवेगा। पर ए सोचनी आप दे अंदर जो फुटी है, गालबन 11 साल दी उम्र दे च, छोटे ने, बच्चे ने, पिता बाहर जा रहे है, ते पुत्र नू समझाया है, ये सब कुछ तू रोज करना है, पर इस मासूम बालक दे धार्मिक संस्कार इतने प्रबल ने, ते बुद्धि इतनी उज्जवल है। आप कहंदे ने नहीं, ये जल ते अपवित्र है, ते अपवित्र जल दे नाल हे प्रभु मैं तेनू इशनान करावा ते किवें करावा। छोटी जी टोकरी लेके आप बगिया दे च गए, फुल तोड़न लगे ने, ते फुलां दे उत्ते मंडला रहे ने भौरे तितलियां। आप देख रहे हैं, एकदम हैरान होए कि शहद दियां मक्खियां भी फुलां दे चों रस कढ रही ने। आप कहंदे ने फुल भी पावन नहीं ने, पवित्र नहीं ने, इन्हां दा रस ते भौरे लै जांदे ने, इन्हां दे चों रस ते शहद दियां मक्खियां कढ के लै जांदियां ने, तितलियां कढ के लै जांदियां ने। लिहाजा इन्हां फुलां दी माला परो के हे ठाकर मैं तेरे गले किस तरह पावा, जबकि इन्हां फुलां दा इस्तेमाल भौरे पहले ही कर लेंदे ने, तितलियां पहले ही कर लेंदियां ने, शहद दियां मक्खियां पहले ही कर लेंदियां ने। आ नीले फूल परोई ले माला, ठाकर की हो पूज करो, पर पहले बास लई है भौरे, बीठल भेला काहे करो। हो बहु, इस तरह दा वाक भगत रविदास जी महाराज दा भी है। माई गोविंद पूजा कहां ले चराओ, अवर न फूल अनूप न पाओ, दूध ता बछरे थनो बिडारियो, फूल भवर जल मीन बिगारियो। हे प्रभु मैं किवें पानी नाल तेनू इशनान करावा, वो ते जल अपवित्र कर दिता है, मीन ने फूल ते अपवित्र कर दिते ने, भौरियां ने, तितलियां ने, शहद दियां मक्खियां ने। हुण आप नू ख्याल आया कि तीजा कम पिता ने सौंपिया सी, कपिला गऊ दा दुध ठाकरा नू पिलाना ने, तो अपनी माता नू आख्या गऊ चो दिओ, दुध चाहीदा। नामदेव दी माता ने गऊ दा बछड़ा खोलिया, बछड़ा थण चुंगण लग पिया, ते नामदेव जी महाराज अपनी मां नू कहंदे ने, पहले ए बछड़ा दुध पिएगा। हां मेरे बच्चे, पहले बछड़ा दुध पिएगा ता ही गऊ दुध देंदी है। तो आप कहन लगे, मां मैनू ये दुध नहीं चाहिए, इस दुध का भोग मैं ठाकरा नू नहीं लवाना। क्यों आ नीले दूध रिधाई ले खीरन, ठाकर को नैवेद करो, पर पहले दूध बितारो बछरे, बिठल भेला काहे करो। हे बिठल दस मैं की करा, ए दूध ते पहले चुंग गया बछड़ा, उन्हें अपवित्र कर देता है। थना दे दूध ता बछरे थनो बिटा रहे हो, भगत रविदास जी महाराज कहते हैं, आनी ले दूध रिधाई ले खीरन, ठाकर को ने वेत करो पर पहले दूध बिटारियो बछरे, बिठल भेला काहे करो, ए बिठल दस मैं की करा, दूध ते अपवित्र हो गया, इते पहले बछड़े ने पी ले, ते मैं ते तेनू पहले भोग लवाना सी, पर इते बछड़ा ही पहले भोग ला गया है और थना देच ही झूठा कर गया है, तो मैं इसका भोग लवावा ते किवें लवावा, अज पूजा नहीं हुई, अज ठाकरां दा इशनान नहीं होया, अज ठाकरां दे अगों दुध नहीं रखया गया, दुध नहीं पिलाया गया, आप बैठे ने सोच दे पिता नाराज होवेगा, पिता औखा होवेगा, इस तरह दिया सोचा दे आप पए ने, ते आप दे अंदरों अमर धुनी इंज उठी, ईबे बीठल उबे बीठल, बीठल बिन संसार नहीं, थान थनंतर प्रणवे नामा, पूर रहो तू सर्वमही। हे प्रभु, जद मैं सोचया कि तेनू इशनान करावा, ता तू मच्छी हो के पहले आप ही जल दे इशनान कर रहे हैं, मैं तेनू की इशनान करावा। हे प्रभु, जद मैं तेनू सोचया, तेरे बारे सोचया कि इशनान करावा, ता ए भी विचार पैदा होए कि इशनान ते उसनू कराया जांदा है जो मैला हो जाए, क्या तू मैला हो जाना है? साहिब कहंदे ने, गुरु अर्जन देव जी महाराज, हम मैले तुम उजल करते, हम निर्गुण तू दाता, तू ते उज्जल है, तू ते पावन है, तू ते पवित्र है, मैले ते असी हो जाने, सड़ा तन मैला, सड़ा मन मैला, हे प्रभु तू ते निर्मल है, तू ते स्वच्छ है, तू ते पावन है, तू ते अति पवित्र है। तो श्री नामदेव जी महाराज कहंदे ने, इशनान ते मैं तेनू तां करावा कि तू मैला होवे, पर तू ते कदी मैला होंदा ही नहीं, और तेनू की इशनान करावा, तू जल जंतु होके अठे पैर जल विच रह रहे हैं, सागरां विच रह रहे हैं, दरियावां विच रह रहे हैं, झीलां विच रह रहे हैं, तेनू की इशनान करावा? इंज ब्रह्म ज्ञान दा पूर्ण बोध भगत नामदेव जी महाराज दे अंदरों पैदा होया, हे प्रभु जल विच तू, मच्छी विच तू, तू ते व्यापक है, ईबे बीठल उबे बीठल, बीठल बिन संसार नहीं, थान थनंतर प्रणवे नामा, पूर रहो तू सर्वमही। श्री नामदेव जी महाराज अगा फुल्लां बारे ऐसा कहंदे ने, हे प्रभु जद मैं सोचया कि तेनू फुल्लां दी माला बना के पहनावा, ते तू तितली होके, शहद दी मक्खी होके, भौरा होके आप ही पहले रस ले लेना, तेनू की मैं माला पहनावा? जद मैं सोचिया तेनू दुध पिलावा, पर तू बछड़ा होके आप ही पहले दुध पी लेना, आप ही भोग ला लेना, गऊ तू, बछड़ा तू, दुध तू, तू ही तू है, इबे बीठल उबे बीठल, बीठल बिन संसार नहीं, थान थनंतर प्रणवे नामा, पूर रहो तू सर्वमही। इत्थों ऐसा भी पता चलता है कि श्री नामदेव जी महाराज निर्गुण ब्रह्म दे उपासक ने, व्यापक ब्रह्म दे उपासक ने। आप दे ऐसे बोल भी ने, हिंदू पूजे देहुरा, मुसलमान मसीत, नामे सोई सेव्या, ना देहुरा ना मसीत। हिंदू लभदा है मूर्तियां दे प्रभु नो, मुसलमान लभदा है खानकाह दे चों, पर नामदेव जी महाराज कहंदे ने, मैं ते जिधर देखदा तेरे तो बिना कुछ है ही नहीं, तू ही तो है। इसनो श्री नंदलाल जी महाराज ने इंज बयान कीता है, ब्राह्मण मुश्ताक के बुद्ध, जाहिद फिदाए खानकाह, हर कुजा जामे मोहब्बत, दीदायम सरशारस्त। ब्राह्मण लभदा है तेनू बुतां दे चों, और मुस्लिम लभदा है तेनू खानकाह दे चों, पर हर कुजा जामे मोहब्बत, मैनू ते हर थां ते तेरी मोहब्बत, तेरा प्यार ही दिखाई देंदा है, चाहे वो मंदिर है, चाहे वो मस्जिद है, हर पासे तू ही तू है। तो श्री नामदेव जी महाराज कहंदे ने, हिंदू पूजे देहोरा, मुसलमान मसीद, नामे सोई सेव्या, ना देहुरा ना मसीद, तो फिर किथे है? जे मंदिर ते मस्जिद दे च नहीं तो फिर किथे है? तो नामदेव कहंदे ने, सबे घट राम बोले, राम बोले रामा बोले, राम बिना को बोले रे, मेरा राम घट घट विच बोल रहा है और राम तो बिना कौन बोल सकता है। राम ही बोल रहा है पशुआं विच, राम ही बोल रहा है पक्षियां विच, राम ही बोल रहा है मनुखां विच, राम ही बोल रहा है पवन दी शांशां विच, राम ही बोल रहा है सागर दे गर्जन विच, बदलां दे गर्जन विच। और सागर दी गर्जन दे विच ही नहीं, प्रभु बोल रहा है कोयल दी कूह विच, बुलबुलां दे चहचहाण विच। हे प्रभु तू ही ते बोल रहे हैं, सबे घट राम बोले, राम बोले रामा बोले, राम बिना को बोले रे। हे प्रभु तू ही बोल रहे हैं, सब घट दे अंदर बोल रहे हैं। तो इस तरह जो व्यापक ब्रह्म है, इस तरह का जो व्यापक परमात्मा है, श्री नामदेव जी महाराज उसके पुजारी ने नामदेव जी महाराज की दृष्टि विच प्रभु एक व्यापक सत्ता है। वो अखंड ज्योति है, खंडित नहीं है, टुकड़िया टुकड़िया विच नहीं है, अखंड ज्योति है, व्यापक है। पर उस तक किवें पहुंची है ते उसनू किवें प्राप्त करिए, नामदेव दे ये आखिरी बोल आप जी दे समक्ष भेंट करा। श्री नामदेव जी महाराज दा फरमान, ज्यों जल मांझे माछलो मार्ग पेखणो न जाई, ज्यों आकाशे पंखी अलो खोज निरखो न जाई। उस प्रभु नू किवें तलाश करिए ते उस परमात्मा तक किवें पहुंचिए जो व्यापक है, किवें पहुंचिए, मार्ग की है आखिर, रस्ता की है। तो नामदेव कहंदे ने जैसे जल विच मच्छी चलदी है ते रस्ता बनदा है, उंज बना बनाया कोई रस्ता नहीं है, बना बनाया कोई मार्ग नहीं है, चलदिया ही मार्ग बनदा है। आसमान दे बने बनाई कोई सड़क नहीं है, पंछी उड़दा है ते मार्ग बनदा है, उंज कोई मार्ग नहीं, उंज कोई रस्ता नहीं, बस उड़दिया ही रस्ता बनदा है। ते मच्छी दे चलदिया ही सागर विच मार्ग बनदा है, उंज कोई मार्ग नहीं। मनुख जैसे जैसे राम दा रटन करना आरंभ कर देंदा है, राम दा मार्ग बनना भी शुरू हो जाता है। गुरु गुरु दी आराधना जैसे मनुख आरंभ कर देंदा है, गुरु गुरु दा नाम लेना जब शुरू कर देंदा है, तो गुरु दा मार्ग भी बनना नाल शुरू हो जाता है। बना बनाया मार्ग नहीं है, इत्थे जपदिया मार्ग बनेगा, इत्थे नाम उचारण करदिया ही मार्ग बनेगा। जमीन दे उत्ते सानू बणियां बणाईयां सड़कां मिल सकदियां, चलना सानू पैंदा है, सड़क नहीं बनानी पैंदी। पर इत्थे अध्यात्मक मंडल दे उत्ते ऐसा है कि असी जब चलांगे तो चलदियां ही सड़क बनेगी। जैसे असी पृथ्वी ते भी कई दफा देखदे हां कि लगातार मनुख किसी एक थां तो लंघन तो अपने आप पगडंडी बन जांदी है, एक रेखा बन जांदी है, एक मार्ग बन जांदा है। अध्यात्मक मंडल विच ऐसा है, वाहिगुरु जपना आरंभ कर दईए, बस आरंभ करदिया ही मार्ग बनता है। जैसे मच्छी चले तो रस्ता बनता है, उंज कोई रस्ता नहीं। इत्थे इंज पहुंचना है परमात्मा तक, जिवें मच्छी एक थां तो दूसरी थां ते पहुंचती है, जिवें पक्षी एक थां तो दूसरे थां तक पहुंचता है। इसनू खोलिया परम दार्शनिक संत गुरु घर दे वेद व्यास भाई गुरदास ने, गुरुमुख खोज अगम है ज्यों जल अंदर मीन फिरंदा, गुरुमुख खोज अलख है ज्यों आकाशे पंख उड़ंदा। गुरुमुख जिड़ा है वो परमात्मा दी खोज इस तरह कर लेंदा है जिवें सागर विच मच्छी एक थां तो दूसरी थां ते पहुंच जांदी है, जिवें पक्षी एक थां तो दूसरी थां ते पहुंच जांदा है। बिना मार्ग दे उड़दिया ही मार्ग बनता है, चलदिया ही मार्ग बनता है। इस तरह गुरु का सिख जब जपदा है तो जपदिया ही जपदिया परमात्मा तक पहुंच जांदा है, ईश्वर तक पहुंच जांदा है, अकाल पुरख तक पहुंच जांदा है। हू बहो श्री नामदेव जी महाराज यही कुछ कह रहे ने, मार्ग बना बनाया नहीं है, राम राम जपदिया ही राम दा मार्ग बनेगा और राम दी लीनता नसीब होवेगी। राम नाम विच लीन, बिठल बिठल दे चलीन, श्री नामदेव जी महाराज अपने गीतां दे राहीं जगत नूं बिठल दे चलीन करदे रहे, राम दे च लीन करदे रहे। और भ्रमण करदिया करदिया अनेकां नूं आपने राम दे च लीन कीता, बिठल दे च लीन कीता, और लीन करदिया करदिया एक दिन आप सिर्फ मानसिक तौर ते नहीं शरीरक तौर ते भी उस बिठल दे च लीन हो गए, उस प्रभु देच लीन हो गए। और लीनता ऐसी हुई, सूरज किरण मिले जल का जल हुआ राम, ज्योति ज्योत रली संपूर्ण थी आ राम।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, BC ਰੈਡ, ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 49 ਨੂੰ ਪਾਉਂਡ।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
5: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੇ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੇ ਤੇ ਦੇਣਾ, ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖੀ ਨਹੀਂ ਸਿਰ, ਮੈਂ 3 ਗੱਲਾਂ ਉਹ ਚ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ ਚ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ, ਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ 3 ਗੱਲਾਂ ਚੇਤੇ ਰੱਖੇ, ਇਹ 3 ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, 2 ਸਾਲ, 5 ਸਾਲ, 10 ਸਾਲ, 20 ਸਾਲ ਪੜ੍ਹਾਉਂਦਾ, ਤੇ 20-25 ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ 20 ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਭਾਣਾ ਮਾਨਣ ਮਨ ਤਿਰਕੀਜੈ ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸਰਨੋ। ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ। ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ। ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ। ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ। ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ, ਜੇ ਕਿਚ ਕਰ ਹਮ ਸਾਕੇ ਜਿਉ ਭਾਵੈ ਤਿਉ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ। ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ ਬਦੇਹੀ ਦਾ, ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ 3-4 ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਤੇ ਤੀਸਰਾ ਪੂਲਾ। ਮੈਂ ਤਕਰੀਬਨ 2 ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ, ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ, ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, उस बीबी का नाम सी बीबी तारो। फिर सुनियो भाई तारू सिंह की भैन का नाम बीबी तारो है। इन्हां दी माता ते दोवें भैन भरा ते इन्हां दे खेत अज भी है ने जी, जिथे गुरुद्वारा बनिया जिथे दुष्ट पूला रहिंदा सी, ज्यादा पूला जिहड़ा उहदे करके पिछले दिन ही भाई बलविंदर सिंह उन्हां दा जिक्र होया जटाणे दा। याद रखियो असी जो कॉलेज पढ़ते सी उन्हां दा पिंड बिलकुल साढ़े कॉलेज के नेड़े सी जटाणे दा, क्योंकि हकूमतां बाद विच बहुत कुछ कर दिंदियां ने, उह जदों भी मिलदे सन ना भाई बलविंदर सिंह, चलो उदो इक तिकर भी इको जी उम्र दे सारे सी, इह नहीं कि मैं बहुत उन्हां नूं जानना, पर सच्ची मुची उह सिंह जदों भी मिलना उहदे बुल गुरु दी बाणी दे जाप विच हिलदे ही रहिंदे सन। इह पूला क्योंकि जदों जो पूले दा जिक्र हुंदा है ते उह दूजा दुष्ट सामने आउण लग पैंदा ना, नहीं असल च उस थां ते कब्जा कीता सी इहने, ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ, ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ, ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ ਤਾਂ ਬਗੋਇ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰੇ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮੁਸਾਮ ਨੇ ਜੀ ਖੁੱਲ ਜਾਂਦੇ ਨੀ, ਅਸੀਂ ਕਹਿੰਦੇ ਦੌੜ ਕੇ ਆਓ, ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ, ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਣ ਲੱਗ ਪੈਂਦਾ। ਉਹਨਾਂ ਕਿਹਾ ਮਾਂ ਕੇਸ, ਅੱਗੋਂ ਉੱਤਰ ਮਿਲਿਆ ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ, ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਜ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਸਾਹਿਬ ਲਿਖਦੇ ਆ ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰੇ ਜਿਹਨਾਂ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ सच एवे कि रब दी दित्ती हुई दात नाल कोई छेड़छाड़ ना करे ते सारी दुनिया विच जिन्ने इंसानी जामे होणगे साबत सूरत ही होणगे, क्योंकि परमात्मा ने दात दित्ती मां ने केसां दी संभाल करनी। इसे करके मैं फिर बेनती करांगा गुरमुखो, एक अरदास विच दोवरी आउंदा है केस, एक तां आउंदा है धर्म नहीं खा रहा सिखी केसा सुवासा नाल निभाई, दूजी वारी आउंदा सिखा नूं सिखी दान ते पहला दान ही है केस दान, ते जिथे गुरु जी ने अमृत छकाया ओदा नाम गुरु ने अमृतगढ़ नहीं रखिया, उस पहाड़ी दा नाम गुरुदेव ने केसगढ़ रख दिता। एदा मतलब किड्डी कु वड्डी महानता होगी, जिथे बाटा तैयार किया किला नहीं, किले पंज वखरे ने, ओदा नाम हजूर ने केसगढ़ रखिया। पूरे गुरु ग्रंथ साहिब जेडे आप सज्जन पाठ करदे हो रब दे जदों सरगुण स्वरूप दा जिक्र कीता, सची मुची मैं कहना ओनू इन्ने सोहने वाला वाला कहा है। महाराज जी दे बचन भी आंदे, महाराज ने फरमाया कबीर केसो केसो कूकी है, केसो दा लफ्ज़ी अर्थ जिहड़ा केस बहुत सोहने केसा वाला, तेरे बंके लोइन दंत रसाला सोहने नक जिन लंबड़े बाला। भगत नामदेव ने जिहड़े दर्शन कीते उन्हां ते इत्थों तक शब्द क्या कहे कि खूब तेरी पगरी मीठे तेरे बोल। मैं फिर बेनती करांगा कि ए शब्द, क्योंकि जे भाई तारू सिंह दा जिक्र करना है ते एदे विच बड़ी वड्डी ए गल है केस, यही तां गल अगे चल के मैं कहना क्यों खोपड़ी लाई गई, गर्दन क्यों ना ला दित्ती, हाथ पैर क्यों ना कट दिते, क्योंकि इत्थे इक सिख नूं अपमानित करना सी केसां करके। केस रब दी दात ने, पीर बुद्धू शाह ने चार पुत्रां तो दो पुत्र मरवाए शहीद कराए, ते जदों गुरु गोबिंद सिंह त्रुठे ते क्या जो मंगेगा, कहन लगे बस आ जेड़े कंगे विच केस अड़े ने केस मेरी झोली च पा दियो। ओ गुरमुखो साखियां तां सुनाने असीं, ओ मुसलमान है पीर जी, पर गुरु गोबिंद सिंह तो केस क्यों मंग रहा है, क्योंकि उन्हें गुरु गोबिंद सिंह दी जुल्फां दे विचों बहुत कुछ मिलिया। साडे एक बहुत वड्डे कवि होए ने प्रीतम सिंह जी कासिद, वह कहिंदे ने जदों आए वापस ते पीर जी ने अपनी घरवाली नूं कहा सी सुन नसीरां मेरे नसीब जोर कर गए, गुरु गोबिंद सिंह मेरा यार बन गया। शब्द सुन वाले सुन नसीरां, नसीरां वाइफ दा नाम सी, मेरे नसीब जोर कर गए, गुरु गोबिंद सिंह मेरा यार बन गया। यार नू पुत दे के आया, ओदे बदले यार ने केस दे दिते। फिर अर्ज है इनू भाई नंद लाल साहब दियो शेर, दीन दुनिया दर कमंदे आ परी रुखसार। ए परी लफज दर्थ पुरी नहीं नू पढ़ना, परी परियां नहीं होंदियां आ जिहड़ियां कहिंदे बड़े हुसीन परियां। ओ वाह वाह भाई साहब कहिंदे लोको कादियां परियां दे मुंहां दियां गल कर दे, एक बारी मेरे गुरु गोबिंद सिंह दा चेहरा देखो, एदे सरूप दे सामने परियां दी भी कोई कीमत नहीं। मेरी फिर बेनती है दीन दुनिया दर कमंदे आ परी रुखसारे मां, हर दो आलम कीमते यक तारे मुवे यारे मां, मेरे माही दे एक वाल दे विच एक जुल्फ दे विच दीन ते दुनिया दोनों बजे हुए। मैं आप नूं बेनती करां मां ने केस पाले। भाई तारू सिंह अमृतधारी है, आप हलवंद है जी, शाम नूं तिन्ने मां ते दोनों भैण भरा तिन्ने बैठ के सिमरन करदे आ कीर्तन करदे आ, ते पिंड विच इन्ना सन्मान जी कि हिंदू की मुसलमान, मैं अगे अर्ज करांगा हर बंदा भाई तारू सिंह नूं रज के सन्मान दिंदा। इथों तक जिहड़ा मैं पिंड सिंहपुरा कहना नेड़े, ये नवाब कपूर सिंह दा पिंड सी जिहड़ा सिंहपुरी ने फैजलापुरी जी दी मिसल सी ना, ये उन्हां दा पिंड है जी। इलाके दे जिन्ने चंगे जीवन वाले ने भाई तारू सिंह दा बहुत सन्मान करदे ने। अज शाम नूं भाई साहब आए सारे बाणी पढ़ के तिन्ने जने खटे, ते मां नूं कहिंदा मां अज दुबारा फिर आनंदपुर साहिब वाले दिन आ गए। उन्हें पुछया जी की मैं थोड़ा जी इतिहास तां लै लिया अज विचार नूं विराम दे के, क्योंकि कल मैं बाबा जी का जिक्र किया सी, अज एक गुरु हरकृष्ण साहब का अगले हफ्ते पुरब आना। भाई साहब कहने मां आनंदपुर आ गया, पुत की समझी नहीं, कह लगी अज मैं सिंह देखे ने कचहरे पाठे ने, सची मुची लीर बन गए ने, गातरे पाठे ने, ਰੋਟੀ ਨਹੀਂ ਮਿਲਦੀ, ਖੇਤਾਂ ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਕਹਿ, ਪੈਰਾਂ ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ। ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਮੈਂ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ ਤੇ, ਬਲਾਕ ਪੱਧਰ ਤੇ ਆਹ ਵਖਰੇਵਾ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ ਹੈ, ਸੱਚੀ ਜੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ, ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂਹਾ ਰੇ ਵੱਡੇ ਚ ਕੁੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚੜ੍ਹਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮੇਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ ਚ ਦਾਲ ਰੱਖੀ, ਟੋਕਰੀ ਚ ਰੋਟੀਆਂ ਪਾ ਗਏ, ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ ਵੀ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ ਚ ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ ਅੱਗੋਂ ਫਿਰ ਬਿਧੀ ਚੰਦ ਦਾ ਵਿੱਚ ਹੋਇਆ ਇਹ ਬਿਧੀ ਚੰਦ ਪਛੀਨਾ ਨੀ ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ ਇਹ ਕਹਿੰਦਾ ਜ਼ਕਰੀਆ ਖਾਨ ਸੂਬੇਦਾਰ ਜੀ ਸਿੱਖ ਨਹੀਂ ਮਰਦੇ ਕਹਿੰਦਾ ਕਿਉਂ ਨਹੀਂ ਮਰਦੇ ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ ਜੁਝਾਰੂਆਂ ਨੇ ਨਹੀਂ ਮਰਨਾ ਕਿਉਂ ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ ਅਗਲੀ ਗੱਲ ਉਹ ਸੱਚੀ ਕਹਿ ਗਿਆ ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ ਉਹਨੇ ਕਿਹਾ ਜੀ ਦੱਸੋ ਕਹਿੰਦਾ ਤਾਰੂ ਸਿੰਘ ਪੂਲੇ ਵਾਲਾ ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਰੰਜਣੀ ਹੈ ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ ਮਾਈ ਹੈ ਉਹਦੀ ਭੈਣ ਹੈ ਇਹ ਤਿੰਨੇ ਦੋਸ਼ੀ ਨੇ ਉੱਥੇ ਜਿਹੜੇ ਸ਼ਬਦ ਕਹਿ ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਕਹਿੰਦਾ ਨਾ ਉਹਦੀ ਮਾਈ ਨੂੰ ਨਾ ਉਹਦੀ ਮਾਂ ਭੈਣ ਨੂੰ ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਸੁੱਖ ਦੁੱਖ ਆਪ ਗੁਜ਼ਾਰਾ ਅਗਨੀ ਨਾਲ ਅਸੀਂ ਸਿਆਲ ਚ ਦੇਖਿਆ ਆਕਲ ਦਾਸ ਕਹਿੰਦਾ ਮੰਤ ਕਹਿੰਦਾ ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿਚ ਫਿਰ ਕੰਮ ਕਰਨ ਲੱਗ ਪੈਂਦੇ ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ ਸਿੱਖਾਂ ਨੇ ਮਰਨਾ ਨਹੀਂ ਉਸੇ ਵਕਤ ਜ਼ਕਰੀਆ ਖਾਨ ਨੇ ਸੂਬੇਦਾਰ ਨੇ ਆਹਦੀਏ ਭੇਜੇ ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿਚ ਬਹਿ ਕੇ ਆਉਂਦਾ ਸੀ ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਏ ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ ਇੱਕ ਪਿੰਡ ਚੋਂ ਪਾਲਕੀ ਚੁੱਕਣੀ ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ ਗੁਲਾਮੀ ਸੀ ਉੱਥੇ ਭੇਜ ਦਿੱਤੇ ਜੀ ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ ਦੁਪਹਿਰੇ ਵੇਲੇ ਆ ਗਏ ਉੱਧਰ ਮਾਈ ਘਰ ਮਾਤਾ ਜੀ ਘਰ ਲੰਗਰ ਪਕਾ ਰਿਹਾ ਬੀਬੀ ਤਾਰੋ ਲੰਗਰ ਪਕਾ ਰਹੇ ਇਹ ਆਏ ਤੇ ਆ ਕੇ ਧਮਕੀ ਦੇ ਕੇ ਮਾਈ ਕਿੱਥੇ ਵੇ ਤਾਰੂ ਸਿੰਘ ਇਹ ਲਫ਼ਜ਼ ਇਹੀ ਵਰਤੇ ਉਹ ਬਾਗੀਆਂ ਨੂੰ ਰੋਟੀ ਦਿੰਦਾ ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ ਵੇ ਪੁੱਤ ਕਿੱਥੋਂ ਆਏ ਉਹਨਾਂ ਪਤਾ ਤੇ ਲੱਗ ਗਿਆ ਲਿਬਾਸ ਤੋਂ ਅਸੀਂ ਲਾਹੌਰੋਂ ਆਏ ਹਾਂ ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ ਇਹ ਗੁਰੂ ਨਾਨਕ ਦਾ ਲੰਗਰ ਹੈ ਤੁਹਾਡੇ ਲਈ ਵੀ ਇਹ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ ਦਾਲ ਫੁਲਕਾ ਤਿਆਰ ਹੈ ਪ੍ਰਸ਼ਾਦਾ ਛਕੋ ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫ਼ਤਾਰ ਕਰਨ ਆਏ ਹਾਂ ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ ਭਾਈ ਸਾਹਿਬ ਹਲ ਪੈ ਬੰਨਦੇ ਸਨ ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ ਇਹ ਪਿੰਡ ਦੇ ਨਿਆਈ ਨਹੀਂ ਪੂਲੇ ਪਿੰਡ ਤੋਂ ਦੂਰ ਨੇ ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ ਤੁਹਾਨੂੰ ਪਕੜਨ ਆਏ ਹਾਂ ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ ਚ ਲੁਕ ਜਾਓ ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ ਸਿੱਖ ਦਾ ਕੰਮ ਕੋਈ ਨਹੀਂ ਲੁਕਣਾ ਮੈਂ ਗੁਨਾਹ ਕੋਈ ਕੀਤਾ ਮੈਂ ਕੋਈ ਪਾਪ ਨਹੀਂ ਕੀਤਾ ਹਲ ਪੰਜਾਲੀ ਉਹਨੂੰ ਦਿੱਤੀ ਤੂੰ ਘਰ ਨੂੰ ਲੈ ਜਾਈ ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖ ਦੇਣ ਤੂੰ ਉੱਧਰ ਲੈ ਜਾਈ ਆ ਭਾਈ ਸਾਹਿਬ ਘਰ ਆ ਗਏ ਫੌਜੀ ਦਸਤਾ ਸੀ ਆ ਕੇ ਫਤਿਹ ਗਜਾਈ ਮੁਸਲਮਾਨ ਹਿੰਦੂ ਸਾਰੇ ਇਕੱਠੇ ਨੰਬਰਦਾਰ ਪਿੰਡ ਦਾ ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ ਜੇ ਤੈਨੂੰ ਪਤਾ ਸੀ ਕਿ ਇਸ ਪਿੰਡ ਚ ਬਾਗੀਆਂ ਨੀ ਰੋਟੀ ਪੱਕਦੀ ਲੰਗਰ ਪੱਕਦੇ ਦੱਸਿਆ ਕਿਉਂ ਨੀ ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ ਇੱਥੇ ਮੁਸਲਮਾਨ ਵੀ ਖਾਂਦਾ ਉਹਨਾਂ ਕਿਹਾ ਸੀ ਬੀਬੀ ਤਾਰੋ ਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫ਼ਤਾਰ ਕਰਨਾ ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ ਹਿੰਦੂ ਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ ਉੱਥੋਂ ਦੇ ਇੱਕ ਬਜ਼ੁਰਗ ਨੇ ਕੋਈ ਨੰਬਰਦਾਰ ਕਹਿੰਦੇ ਆ ਉਹਨੇ ਖਲੋ ਕੇ ਕਿਹਾ ਦਸਤੇ ਨੂੰ ਜਿਵੇਂ ਬੰਦਾ ਵੀਹ ਰਸ ਚ ਹੁੰਦਾ ਇਸ ਮਾਈ ਨੂੰ ਹੱਥ ਨਾ ਲਾਇਓ ਇਹ ਮਾਈ ਤਾਰੂ ਸਿੰਘ ਦੀ ਮਾਂ ਨੀ ਸਾਰੇ ਪਿੰਡ ਦੀ ਮਾਂ ਹੈ ਕਿੰਨਾ ਪਿਆਰ ਹੋਵੇਗਾ ਸਿੱਖ ਦਾ ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫ਼ਤਾਰ ਨਾ ਕਰਿਓ ਇਹ ਕੱਲੀ ਤਾਰੂ ਸਿੰਘ ਦੀ ਭੈਣ ਨੀ ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ ਉੱਥੇ ਕੁਝ ਕਹਿੰਦੇ ਨੇ ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ ਸਾਰੇ ਵੀਰਾਂ ਇਹ ਵੀ ਪਤਾ ਹੈ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ। ਸਿੱਖ ਬੰਦਗੀ ਵਾਲਾ ਜੀ ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ ਨੰਬਰਦਾਰ ਨੇ ਕਿਹਾ, ਨਾਲ ਦਿਆਂ ਨੇ ਕਿਹਾ, ਇੱਕ ਵਾਰੀ ਮਾਂ

0: answers. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
1: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ ਜਿਹੜੇ ਤੁਸੀਂ ਬੈਠੇ ਹੋ ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ ਜੇ ਤੁਸੀਂ ਟਰੱਕ ਚਲਾਉਂਦੇ ਹੋ ਤੁਸੀਂ ਟੈਕਸੀ ਚਲਾਉਂਦੇ ਹੋ ਥੋੜਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ ਭੈਣ ਤਾਰੋ ਉਹਨੂੰ ਮਿਲੇ ਉੱਥੇ ਲਿਖਦੇ ਨੇ ਹਰ ਇੱਕ ਦੀ ਕਿਹੜੀ ਭੈਣ ਜਿਹਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ ਉਹਦੇ ਬੱਚੇ ਹੋਣ ਅੱਗੇ ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਤੇ ਉਹਨੇ ਸ਼ਬਦ ਕਹੇ ਜਿਹੜੇ ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ ਤੂੰ ਚਲਾ ਜਾਏਗਾ ਵੀਰਾ ਪਰ ਜਿੰਨੀ ਦੇਰ ਤੱਕ ਮਾਂ ਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ ਇਹ ਰੋਟੀ ਵੀ ਪੱਕੇਗੀ ਇਹ ਦਾਲ ਵੀ ਬਣੇਗੀ ਇਹ ਕੱਪੜੇ ਵੀ ਜਾਣਗੇ ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ ਇਹ ਵੈਸੇ ਅੱਜ ਕੱਲ ਪਾਕਿਸਤਾਨ ਵਿੱਚ ਜੀ ਕਿਉਂਕਿ ਪੂਲਾ ਸਰਹੱਦ ਦੇ ਉੱਤੇ ਅੱਜ ਕੱਲ ਮੈਂ ਕਿਹਾ ਪਾਕਿਸਤਾਨ ਪੜਾਣੇ ਪਿੰਡ ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ ਜੀ ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿਕੇ ਜਿਹੜੀ ਪੰਚਾਇਤੀ ਥਾਂ ਜਿੱਤੇ ਹੁੰਦੀ ਹੈ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ ਯਾਦ ਰੱਖਿਓ ਤੁਸੀਂ ਬੰਦੇ ਦਾ ਸਿੱਖ ਦਾ ਕਰੈਕਟਰ ਦੇਖੋ ਆਪਣੇ ਪਿੰਡ ਚ ਤੇ ਬੰਦੇ ਦਾ ਹੁੰਦਾ ਹੀ ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ ਚ ਗੁਰਦੁਆਰੇ ਇਕੱਠੇ ਹੋਏ ਛੇਵੀਂ ਪਾਤਸ਼ਾਹ ਉੱਥੇ ਉਹਨਾਂ ਕਿਹਾ ਇੱਕ ਕੰਮ ਕਰੋ ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ ਗਿਣਤੀ ਦੇ ਨੇ ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛੁਡਾ ਲੈਣਾ ਭਾਈ ਤਾਰੂ ਸਿੰਘ ਆਪਾਂ ਛੁਡਾਵਾਂਗੇ ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ ਉਹਨੇ ਕਿਹਾ ਭਾਈ ਨੌਜਵਾਨੋ ਤੁਸੀਂ ਜਜ਼ਬਾਤ ਵਿੱਚੋ ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ ਉਹਨੂੰ ਪੁੱਛ ਤੇ ਲਈਏ ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ ਬੱਜੇ ਸਨ ਭਾਈ ਸਾਹਿਬ ਕਹਿਣ ਲੱਗਾ ਵੀ ਸਿੰਘ ਜੀ ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ ਅੱਗੋ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ ਹੈ ਮੈਨੂੰ ਇਕੱਲੇ ਨੂੰ ਛਡਾ ਲੋਗੇ ਕੱਲ ਨੂੰ ਸਾਰਾ ਪਿੰਡ ਮਾਰ ਦੇਣਗੇ ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ ਸ਼ਹੀਦੀ ਭਾਗਾਂ ਨਾਲ ਮਿਲਦੀ ਮੈਂ ਸ਼ਹੀਦ ਹੋਣ ਚੱਲਿਆ ਇੱਕ ਕੰਮ ਕਰਿਓ ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ ਤੁਸੀਂ ਤਵੇ ਦੀ ਥਾਂ ਤੇ ਲੋਹਾ ਬਣਾ ਦਿਆ ਜੀ ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ ਇਹ ਅਸਲੀ ਸੇਵਾ ਮੇਰੀ ਹੋਵੇਗੀ ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ ਮੈਂ ਆਪ ਨੂੰ ਬੇਨਤੀ ਕਰਾਂ ਜੀ ਜ਼ਕਰੀਏ ਦੀ ਕਚਹਿਰੀ ਚ ਪੇਸ਼ ਕੀਤਾ ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ ਇਹ ਫਤਿਹ ਆਮ ਦੀ ਨਹੀਂ ਇਹਨੂੰ ਕਦੀ ਨਾ ਭੁੱਲਿਓ ਸਿੰਘੋ ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਸਨ ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ ਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ ਇਸ ਤਰ੍ਹਾਂ ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ ਕਿਹਾ ਮੈਂ ਤੇਰਾ ਹਾਲਾ ਭਰਨਾ ਮੈਂ ਖੇਤੀ ਕਰਨਾ ਆਪਣੀ ਵਾਹੀ ਕਰਨਾ ਮੈਂ ਕਦੀ ਕੋਈ ਪਾਪ ਨਹੀਂ ਕੀਤਾ ਕਦੀ ਕੋਈ ਜੁਰਮ ਨਹੀਂ ਕੀਤਾ ਉਹਨਾਂ ਕਿਹਾ ਤੂੰ ਰੋਟੀਆਂ ਖਵਾਨਾ ਉਹ ਕਹਿੰਦਾ ਇਹ ਮੇਰਾ ਧਰਮ ਹੈ ਤੇ ਮੈਂ ਆਪਣੇ ਧਰਮ ਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ ਸਿਆਣਾ ਕਿੰਨਾ ਇਸਲਾਮ ਧਾਰਨ ਕਰ ਉਹ ਕਹਿੰਦਾ ਹੈ ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ ਇਹ ਵੀ ਯਾਦ ਮੈਂ ਰੱਖੇ ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜਾਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਆਇਆ ਤੂੰ ਡੋਲਣ ਦੀ ਗੱਲ ਕਹਿ ਰਿਹਾ ਮੇਰੀ ਸਿੱਖੀ ਕੈਸਾਂ ਨਾਲ ਨਿਭੇ ਜਦੋਂ ਦੋ ਵਾਰੀ ਕਿਹਾ ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ ਇਹ ਲਫ਼ਜ਼ ਯਾਦ ਰੱਖਿਓ ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ ਪਿਛਲੇ ਸਮੇਂ ਕੀ ਨਹੀਂ ਹੋਇਆ ਜੀ ਕੀ ਕੁਝ ਨਹੀਂ ਵਾਪਰਿਆ ਉਹਨਾਂ ਕਿਹਾ ਮੈਂ

ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਚਰਖੜੀ ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ, ਦੂਜੀ ਚਰਖੜੀ ਚਰਖੇ ਦਾ ਵੱਡਾ ਰੂਪ ਹੀ ਕਹਿ ਲੋ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਚਰਖੜੀ ਤੇ ਤਾਂ ਘੁਮਾਇਆ, ਬਲੇਡ ਵਾਲੀ ਨਹੀਂ, ਉਂਝ ਚਰਖੜੀਆਂ ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ। ਛੱਡ, ਰਾਤ ਪੈ ਗਈ। ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ, ਮੈਂ ਤੈਨੂੰ ਜਿਹੜੀ ਕੱਲ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ, ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ, ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ, ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ, ਮੈਂ ਨੋਵੇ ਬਲ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆਹ ਕੇਸ ਜਿਹਦਾ ਤੈਨੂੰ ਮਾਣ ਹੈ, ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ, ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇਨ ਬਿਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਣੀ ਹੈ ਤੇ ਕੁਦਰਤੀ ਤੌਰ ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ, ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆ ਸਾਡਾ ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ, ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲੇ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਪੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ ਹੈ। ਆਮ ਤੌਰ ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ।
ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ ਚ ਸੱਟਿਆ ਗਿਆ ਵੀ ਚਲੋ ਖੂਨ ਵਗਦਾ ਪਿਆ ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ ਤੇ। ਉਹਨਾਂ ਫਿਰ ਰਾਤ ਨੂੰ ਕੜਾਈ ਤਿਆਰ ਕੀਤੀ, ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆਹ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲੈ ਚੁੱਕੀ ਸੀ ਉਹਦੇ ਤੇ ਕੜਾਈ ਬੰਨੀ, ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪਰੀ ਲਾ ਦਿੱਤੀ। ਪਿਆਰਿਓ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ, ਇਹ ਕੁਰਾਨ ਦੀਆਂ ਐਤਾਂ ਪੜਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇਗੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਉਡਾਵਾਂਗਾ, ਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ, ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ, ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਖਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ। ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਖਰੀਏ ਦੇ ਸਿਰ ਚ ਮਾਰੋ ਤੇ ਆਰਾਮ ਮਿਲੇਗਾ। ਸੱਚੀ ਜੀ ਇਸਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ, ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ ਦੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਖਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ, ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਤਹਕੀਮ ਕੋਈ। ਕਹਿਣ ਲੱਗੇ ਨੀ ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਗ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ, ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ, ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ, ਭਾਈ ਤਾਰੂ ਸਿੰਘ ਅੱਗੇ। ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ,
اگلے لفظ انہیں بڑے کمال

ਜਿਹੜੇ ਵਰਤੇ ਨੇ ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ ਚ ਮਸ਼ੀਨਾਂ ਪਈਆਂ, ਸਾਰੇ ਨੀ ਤਕਰੀਬਨ, ਆਹ ਕੇਸ ਕਤਲ ਲਈ ਆਹ ਕਰ ਲਿਓ ਪਿਆਰਿਓ। ਮੈਂ ਕਹਾਂਗਾ ਜਿਸ ਬਾਥਰੂਮ ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਨ ਦੀ ਜਾਂਚ ਦੱਸ ਜਾਏਗੀ ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰਥ ਥੋੜੇ ਜਿਹੇ ਮੈਂ ਕਰ ਦੇਣਾ, ਥੋੜਾ ਜਿਹਾ ਆਪਾਂ ਨਾਮ ਜਪਣਾ ਉਸ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬੰਨੇ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਅੱਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ। ਜੋ ਧੁਰ ਲਿਖਿਆ ਲੇਖ ਜੋ ਪਰਮਾਤਮਾ ਨੇ ਧੁਰ ਦਰਗਾਹ ਚ ਲਿਖਿਆ ਹੈ, ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ। ਸਭ ਕਿਛ ਤਿਸ ਦੇ ਵਸ, ਸਭ ਕੁਝ ਉਹਦੇ ਖੱਤ ਵਿੱਚ ਹੈ, ਦੂਜੀ ਨਾਹੀ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ ਬੇਕਰਸਫੀਲਡ ਕੱਲ ਦੀਵਾਨ ਉੱਥੇ ਵੇ, ਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਤੇ ਸੰਗਤ ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ। ਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਤੇ ਅਰਦਾਸ ਕਰਿਓ ਇਹ ਮਿਸ਼ਨ ਇਹ ਸੇਵਾ ਗੁਰੂ ਰਾਮਦਾਸ ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਆ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

ਗੰਗ ਸਾਹਿਬ ਜੀ ਮਹਾਰਾਜ ਵਿੱਚ ਆਏ ਅਨੇਕ ਭਗਤ, ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਕਿਉਂਕਿ ਭਗਤ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ, ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿੱਦਿਆ ਆਪਣੇ ਸੰਸਕਾਰ ਚੂੰਕਿ ਬ੍ਰਾਹਮਣਾਂ ਦੇ ਸਨ, ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਤੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ, ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਕਿਉਂਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਕਿ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮਰਰਾ ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਹੈ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦਕਿ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਿਆ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਵਿੱਠਲ ਦੇ ਮੰਦਿਰ ਵਿੱਚ ਗੀਤ ਗੋਵਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਵਿੱਚ ਸਿਰਫ ਦੋ ਦਿਨ ਰਹਿ ਗਏ, ਗੀਤ ਗੋਵਿੰਦ ਦੇ ਵੀ ਸਿਰਫ ਦੋ ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਵਿੱਚੋਂ ਕੋਈ ਗੀਤ ਦੀ ਲੈਣ ਨਾ ਆਈ ਤੇ ਕਲਮ ਲਿਖਣ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪੌਣੀ ਵਿੱਚ ਇੰਜ ਕਲਮਬੰਦ ਕਰਦੇ ਨੇ, ਪ੍ਰੇਮ ਭਗਤ ਜੈਦੇਵ ਕਰ ਗੀਤ ਗੋਵਿੰਦ ਸਹਿਜ ਧੁਨ ਗਾਵੇ, ਲੀਲਾ ਚਲਿਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ, ਪਰ ਅੱਖੜ ਇੱਕ ਨਾ ਵੜੋ ਬਨ ਪੁਸਤਕ ਸੰਧਿਆ ਕਰ ਆਵੇ, ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤੱਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰਾ ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਵਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ

0: ਕਰ ਲਿਆ ਹੁੰਦੇ ਸਨ ਔਰ ਰੋਜ਼ਮਰਾ ਦੇ ਕਰਮ ਵਿੱਚ ਮਸ਼ਗੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ, ਅੱਜ ਪੰਕਤੀ ਨਹੀਂ ਬਣੀ। ਗੀਤ ਗੋਬਿੰਦ ਨੂੰ ਸੰਪੂਰਨ ਕਰਨਾ ਹੈ, ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਬਿੰਦ ਵਿੱਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਜੋ ਸ੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨੇ ਔਰ ਕਲਮ ਲਿਖਣ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਬੀ ਲੀਲਾ ਵਰਤੀ, ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪ ਦੀ ਪਤੀਵਰਤਾ ਸੁਪਤਨੀ ਪਦਮਾਵਤੀ ਨੇ ਪੁੱਛਿਆ ਕਾਰਨ, ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਵਿੱਚ ਪਤਨੀ ਵੀ ਸ਼ਾਮਲ ਹੋਈ। ਔਰ ਇਹ ਹਕੀਕਤ ਹੈ, ਜਦ ਕੋਈ ਮਹਾਨ ਦਾਰਸ਼ਨਿਕ, ਮਹਾਨ ਕਵੀ ਕਿਸੇ ਉਲਝਣ ਵਿੱਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਆਉਂਦਾ, ਜਾਂ ਉਸਦੇ ਦਿਮਾਗ ਵਿੱਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ, ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ ਦਰਦ ਉਸਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ, ਇਹ ਉਹ ਕਵੀ ਹੀ ਜਾਣਦਾ ਹੈ, ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ। ਤੋ ਕਾਫੀ ਦੁਖੀ ਤੇ ਚਿੰਤਾਤਰ ਮਨ ਨਾਲ ਰਾਤ ਨੂੰ ਸੌਂਦਾ ਹੈ। ਅੱਜ ਜੈਸੇ ਸਵੇਰੇ ਉੱਠੇ ਤੇ ਆਪਨੇ ਰੋਜ਼ਮਰਾ ਦੇ ਕਰਮ ਦੇ ਮੁਤਾਬਕ ਗ੍ਰੰਥ ਚੁੱਕਿਆ, ਪਰ ਪਤਨੀ ਨੇ ਆਖਿਆ ਨਹੀਂ, ਤੁਸੀਂ ਪਹਿਲੇ ਜਾਓ ਨਦੀ ਤੱਟ ਤੇ ਇਸ਼ਨਾਨ ਕਰੋ। ਰੋਜ਼ਮਰਾ ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ, ਪ੍ਰਭੂ ਭਗਤੀ ਕਰੋ, ਨਿਤਨੇਮ ਕਰੋ, ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ। ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰਿਪੂਰਨ ਪਰਮਾਤਮਾ ਆਪ ਬਖਸ਼ਿਸ਼ ਕਰਨਗੇ, ਆਪ ਰਹਿਮਤ ਕਰਨਗੇ। ਕਹਿੰਦੇ ਨੇ ਪਤਨੀ ਦੀ ਇਹ ਗੱਲ ਮਨ ਚਿੰਤਾਤੁਰ ਮਨ ਦੇ ਨਾਲ ਸ੍ਰੀ ਜੈਦੇਵ ਨਦੀ ਤੱਟ ਦੀ ਤਰਫ ਜਾ ਰਹੇ ਨੇ, ਸੋਚਦੇ ਹੋਇਆ ਕਿ ਕੋਈ ਲੈਣ ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ, ਪਰ ਕੁਛ ਉਭਰਦੀ ਦਿਖਾਈ ਨਹੀਂ ਦਿੰਦੀ। ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ ਜਿਹਦੇ ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ, ਸਿਆਰਾ ਵੀ ਨਹੀਂ। ਕਹਿੰਦੇ ਨੇ ਇਧਰ ਜੈਦੇਵ ਰੁਖਸਤ ਹੋਏ ਨਦੀ ਤੱਟ ਦੀ ਤਰਫ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ। ਜੈਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈਦੇਵ ਦੇ ਘਰ ਆਇਆ ਤੇ ਗੀਤ ਗੋਬਿੰਦ ਦੀਆਂ ਦੋ ਪੰਕਤੀਆਂ ਲਿਖ ਦਿੱਤੀਆਂ, ਸੁਨਹਿਰੀ ਸਿਆਹੀ ਦੇ ਚ ਲਿਖੀਆਂ, ਜਦਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਚ ਲਿਖਿਆ। ਲਿਖਦੇ ਹੋਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ ਚ ਹੀ ਵਾਪਸ ਆ ਗਏ, ਇਸ਼ਨਾਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਤਾਂ ਜੈਦੇਵ ਜੋ ਵਾਸਤਵਿਕ ਗੁਣ ਨਿਧਾਨ ਪ੍ਰਭੂ ਆਪ ਸਨ, ਕਹਿਣ ਲੱਗੇ ਪੰਕਤੀ ਫੁਰ ਗਈ ਸੀ, ਲਿਖਣ ਲਈ ਵਾਪਸ ਆ ਗਿਆ। ਗ੍ਰੰਥ ਸੰਪੂਰਨ ਹੋ ਗਿਆ, ਗ੍ਰੰਥ ਮੁਕੰਮਲ ਹੋ ਗਿਆ। ਗੀਤ ਗੋਬਿੰਦ ਸੰਪੂਰਨ ਕਰਕੇ ਅਲੋਪ ਹੋ ਗਈ ਇਹ ਅਗੰਮੀ ਸ਼ਕਤੀ। ਪਦਮਾਵਤੀ ਭੋਜਨ ਬਣਾਉਣ ਦੇ ਚਲੇਨ, ਇਤਨੀ ਦੇਰ ਵਿੱਚ ਸ੍ਰੀ ਜੈਦੇਵ ਜੀ ਮਹਾਰਾਜ ਨਦੀ ਤੱਟ ਤੋਂ ਇਸ਼ਨਾਨ ਕਰਕੇ ਵਾਪਸ ਆਏ, ਗੋਬਿੰਦ ਗੋਬਿੰਦ ਦੀ ਧੁਨ ਗੀਤ ਅਲਾਪਦੇ ਹਾਂ। ਘਰ ਵਿੱਚ ਪ੍ਰਵੇਸ਼ ਹੁੰਦੇ ਆ ਕੀ ਦੇਖਦੇ ਨੇ, ਪਤਨੀ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ, ਪਰ ਤੂੰ ਵੀ ਭੁੱਲ ਗਈ, ਮੈਨੂੰ ਖਿਲਾ ਕੇ ਹੀ ਤੂੰ ਖਾਂਦੀ ਆਉਂਦੀ ਸੀ, ਅੱਜ ਕੀ ਹੋ ਗਈ, ਬਹੁਤ ਭੁੱਖ ਲੱਗੀ। ਕਹਿਣ ਲੱਗੇ ਨਹੀਂ, ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ, ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ, ਪਰ ਹੁਣ ਖੁਸ਼ੀ ਇਤਨੀ ਪ੍ਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ। ਜੈਦੇਵ ਸੁਣ ਕੇ ਦੰਗ ਰਹਿ ਗਿਆ, ਹੈ ਮੈਂ ਭੋਜਨ ਛਕਿਆ, और गीत गोविंद संपूर्ण हो गया है। हाँ संपूर्ण हो गया है, तुसी खुद ते कहे। और वो दो लाइना तुसी सुनहरी स्याही दे नाल लिखिया ने, मैं खुद वेखिया ने। भजे हुए जयदेव गए ग्रंथ नू खोल देने, वाकई ग्रंथ संपूर्ण दो पंक्तियां सुनहरी स्याही नाल लिखिया गया ने। अखर पर प्रतीत कर होए विस्माद ना अंग समावे, जैसे उस पंक्ति नू पढ़ देने विस्माद घर दे चले गए, अश्चर्यता ते रहस्य दे चलीन हो गए। एकदम आप ते सुरूर तारी होया, अरदास की थी, हे त्रिभुवन धनी, हे परिपूर्ण परमात्मा, तू मेरे दिमाग विच ही थोड़ी शक्ति पा देंदा कि मैं आप लिख लेंदा, ये खेचला तुसी क्यों कीतियां। ता कहिंदे अलहाम होया, आकाश बाणी होई, अंतर आत्मा बोली, जयदेव जान बुझ के असी तेरे दिमाग विच ये कमी पाई, खुद लिखिया ताकि तेनु किधरे अहंकार ना हो जाए कि इतने वड्डे ग्रंथ दी रचना मैं कीती है, इसका करता मैं। ते जद भी किसे भगत नु इस प्रकार दा अहंकार हो जांदा है ते अपने आप नु करता मन लैंदा है, मेरे नालों उसका संबंध टूट जांदा है। ते तू मैनू इतना प्यारा लगे है, मैं नहीं चाहता सी कि तेरे ते मेरे विच कोई वित होवे। बार बार धन्यवाद दे नाल भरे जयदेव, अश्कबार हो बार बार सजदे विच होए, हे प्रभु लख लख तेरा शुक्र, आज पता चलिया जो मैं बोलदा वो तेरी शक्ति, जो मैं वेखदा वो तेरी शक्ति है, जो मैं चलदा ये भी तेरी शक्ति है, जो मैं करदा ये भी तेरी ताकत है, और जो मैं सोचदा हे प्रभु ये भी तेरी शक्ति है। वास्तविक मेरे रोम रोम विच तू ही काम कर रहे हैं, तू ही वसे हैं, तू ही रमे आया। श्री जयदेव जी महाराज का ये गीत गोविंद नामक ग्रंथ भगतां दी दुनिया च बहुत ही प्रसिद्ध है, और इनू पढ़ पढ़ के भगत जन आनंद लेंदे ने। गीत गोविंद दे कुछ हिस्से बकायदा प्रकाशित हो चुके ने, और इन्हां गीतां विच भक्ति भाव ज्ञान वैराग सब कुछ दैवी गुण समो दिते ने भगत श्री जयदेव जी महाराज ने। गुरु ग्रंथ साहिब जी महाराज दे आप दा एक संस्कृत दे बड़ा ही सुना पदा उचारण कीता होया है, जो गुरु ग्रंथ साहिब जी महाराज दे गुजरी राग दे अंदर दर्ज है। इस पदे दियां अस्थाई पंक्तियां ये ने, केवल राम नाम मनोरमंग बद अमृत तत्मयंग, हे मन केवल राम नाम दा रमण कर ते उस दे ही अमृत स्वरूप दा पान कर। राम कौन, राम कैसा है, किस राम दा अमृत पान करिए, किस राम दा चिंतन करिए, किस राम दे सुरतलीन करिए, तो उस राम दी याद तशरीह कर देने, उस राम दी याद व्याख्या कर देने। इस पदे दे परमाद पुरख मनोपिमंग सत्याद भाव रतन परमद्भुतन परकृत परन जद चिंत सर्वगतन। परमाद जो परम आद है, अनादि है, जिसदा मूल नहीं लभ्या जा सकदा, और जो सब दा मूल है, जिदी बुनियाद दा कोई पता नहीं, जो सब दी बुनियाद है, जो सब दी जड़ है, जो सब दा आधार है, ऐसा जिड़ा ब्रह्म है वो अनादि है, परमाद पुरुख वो फिर पूरे होया। पुरुख तो मुराद पुरी पुरी बसंता सा पुरखा, जो पुरियां पुरियां विच रमे आया है, व्यापक है वो पुरुख है। परमाद पुरुख मनोपिमंग मनोपमा तो रहत है, दरअसल मन अपने अनुभव विच पूर्ण तौर ते परमात्मा नु नहीं लिया सकता। मन पूर्ण तौर ते जिसनु सोच नहीं सकता, मन जिसकी पूर्ण तौर ते कल्पना नहीं कर सकता, ते जिसकी मन ही कल्पना नहीं कर सकता, उनु जबान नाल कथन करना ते बहुत औखा, ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ। ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ। ਕਲਪਨਾ ਦੀ ਪ੍ਰਵਾਜ਼ ਬੜੀ ਬੁਲੰਦ ਹੈ, ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਚਾਹੇ ਕਲਪਨਾ ਦੀ ਪ੍ਰਵਾਜ਼ ਕਿਤਨੀ ਉੱਚੀ ਕਿਉਂ ਨਾ ਹੋਵੇ, ਕਿਤਨੀ ਦੂਰ ਦੀ ਕਿਉਂ ਨਾ ਹੋਵੇ, ਕਿਤਨੀ ਗਹਿਰੀ ਕਿਉਂ ਨਾ ਹੋਵੇ, ਫਿਰ ਵੀ ਪਰਮਾਤਮਾ ਮੇਰੀ ਕਲਪਨਾ ਵਿੱਚ ਨਹੀਂ ਆਉਂਦਾ। ਉਹ ਕਿਸੇ ਦੀ ਕਲਪਨਾ ਵਿੱਚ ਨਹੀਂ ਆਉਂਦਾ, ਮਨ ਦੀ ਸੋਚ ਤੋਂ ਪਰੇ, ਮਨ ਦੇ ਵਿਚਾਰ ਤੋਂ ਪਰੇ। ਇਸ ਵਾਸਤੇ ਆਪ ਕਹਿੰਦੇ ਨੇ ਮਨੋਪਿਮੰਗ, ਮਨੋ ਉਪਮਾ ਤੋਂ ਰਹਿਤ ਹੈ। ਪਰਮਾਦ ਪੁਰਖ ਮਨੋਪਿਮੰਗ ਸਤ ਆਦਿ ਭਾਵ ਰਤਨ, ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੋਇਆ। ਉਹ ਸਤ ਹੈ, ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ ਸਰੂਪ ਹੈ। ਇੱਕ ਪੰਕਤੀ ਵਿੱਚ ਰਾਮ ਦੀ ਵਿਆਖਿਆ ਇੰਜ ਕਰਦੇ ਨੇ, ਪ੍ਰਮਾਦ ਪੁਰਖ ਮਨੋਪਿਮੰਗ ਸਤ ਆਦਿ ਭਾਵ ਰਤਨ ਪਰਮ ਅਦਭੁਤਨ, ਪਰਮ ਅਦਭੁਤ ਰੂਪ ਹੈ, ਪਰਮ ਅਸ਼ਚਰਜ ਰੂਪ ਹੈ। ਮਨੁੱਖ ਉੱਥੇ ਅਸ਼ਚਰਜ ਹੋ ਜਾਂਦਾ, ਹੈਰਾਨ ਹੋ ਜਾਂਦਾ, ਬਿਸਮਾਦ ਹੋ ਜਾਂਦਾ, ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ, ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ, ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ, ਫਿਰ ਵੀ ਉਹ ਬਚ ਰਹਿ, ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ, ਉੱਥੇ ਬਿਸਮਾਦ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ। ਉੱਥੇ ਅਸ਼ਚਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ। ਕਹਿੰਦੇ ਨੇ ਇੱਕ ਬੱਚਾ ਰਹਿਸ ਵਿੱਚ ਜੀਵਦਾ ਹੈ, ਇੱਕ ਕਵੀ ਰਹਿਸ ਵਿੱਚ ਜੀਵਦਾ ਹੈ, ਇੱਕ ਸੰਤ ਰਹਿਸ ਵਿੱਚ ਜੀਵਦਾ ਹੈ। ਅਜੋਕਾ ਸਮਾਂ ਕਿਉਂਕਿ ਇਸ ਢੰਗ ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਛ ਜਾਣਦਾ, ਚਾਹੇ ਕੁਛ ਵੀ ਨਹੀਂ ਜਾਣਦਾ, ਮੈਂ ਤੇ ਸਭ ਕੁਛ ਵੇਖ ਲਿਆ, ਮੈਂ ਤੇ ਸਾਰਾ ਸੁਣ ਲਿਆ, ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ। ਅਗਰ ਐਸਾ ਕੋਈ ਦਾਵਾ ਕਰੇ ਤਾਂ ਅਸ਼ਚਰਜਤਾ ਨਹੀਂ ਪੈਦਾ ਹੁੰਦੀ, ਰਹਿਸ ਨਹੀਂ ਪੈਦਾ ਹੁੰਦਾ, ਬਿਸਮਾਦ ਨਹੀਂ ਪੈਦਾ ਹੁੰਦਾ। ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ ਅਜੋਕੇ ਸਮੇਂ ਚ ਬਹੁਤ ਜ਼ਿਆਦਾ ਨੇ, ਕਿਉਂਕਿ ਅੱਜ ਦੇ ਸਮੇਂ ਚ ਜਿਤਨੇ ਕਾਲਜ ਨੇ, ਜਿਤਨੇ ਵਿਦਿਆਲੇ ਨੇ, ਇਹ ਪਹਿਲੇ ਨਹੀਂ ਸੀ। ਅਜੋਕੀ ਵਿਦਿਆ ਨੇ ਭਾਵੇਂ ਕੁਛ ਦਿੱਤਾ ਹੈ ਜਾਂ ਨਹੀਂ, ਲੇਕਿਨ ਰਹਿਸ ਨੂੰ ਖਤਮ ਜ਼ਰੂਰ ਕੀਤਾ ਹੈ, ਵਿਸਮਾਦ ਨੂੰ ਖਤਮ ਜ਼ਰੂਰ ਕੀਤਾ ਹੈ। ਮਨੁੱਖ ਦੀ ਦੁਨੀਆ ਵਿੱਚ ਜੋ ਇੱਕ ਵਿਸਮਾਦ ਸੀ, ਰਹਿਸ ਸੀ, ਉਹ ਖਤਮ ਹੋ ਗਈ, ਉਹ ਅੱਜ ਦੇਖਣ ਨੂੰ ਨਹੀਂ ਮਿਲਦਾ। ਹਾਂ, ਬੱਚੇ ਕੋਲ ਇਹ ਬਿਸਮਾਦ ਹੈ, ਅਜੇ ਅਬੋਧ ਹੈ, ਉਸਦਾ ਬਿਸਮਾਦ ਅਬੋਧ ਅਵਸਥਾ ਤੇ ਖੜਾ ਹੈ, ਅਚੇਤ ਅਵਸਥਾ ਤੇ ਖੜਾ ਹੈ। ਫਿਰ ਕਵੀ ਕੋਲ ਬਿਸਮਾਦ ਹੈ, ਜਾਂ ਇਹਨ ਕਹਿ ਲੋ ਕਵਿਤਾ ਦਾ ਜਨਮ ਹੀ ਬਿਸਮਾਦ ਤੋਂ ਹੁੰਦਾ ਹੈ, ਕਵਿਤਾ ਦਾ ਜਨਮ ਹੀ ਰਹਿਸ ਤੋਂ ਹੁੰਦਾ ਹੈ। ਤੋ ਕਵੀ ਰਹਿਸਵਾਦੀ ਹੁੰਦੇ ਨੇ, ਸੰਤ ਰਹਿਸਵਾਦੀ ਹੁੰਦੇ ਨੇ, ਉਹ ਜੋ ਕੁਛ ਵੀ ਵੇਖਦੇ ਨੇ ਉਹ ਐਸਾ ਮਹਿਸੂਸ ਕਰਦੇ ਨੇ ਕਿ ਇੱਕ ਰੇਤ ਦੇ ਜ਼ਰੇ ਨੂੰ ਵੀ ਪੂਰਨ ਤੌਰ ਤੇ ਵੇਖਣਾ ਬੜਾ ਔਖਾ ਹੈ, ਕਿਉਂਕਿ ਉਹ ਵੀ ਆਪਣੇ ਵਿੱਚ ਬਹੁਤ ਕੁਛ ਛੁਪਾਈ ਬੈਠਾ ਹੈ, ਬਹੁਤ ਕੁਛ ਛੁਪਾਈ ਬੈਠਾ ਹੈ। ਸੂਰਜ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ, ਪਰ ਇੱਕ ਜ਼ਰੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ। ਇੱਕ ਦਰਖਤ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ, ਪਰ ਇੱਕ ਪੱਤੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ। ਉਹਦੇ ਵਿੱਚ ਵੀ ਬਹੁਤ ਕੁਛ ਛੁਪਿਆ ਹੋਇਆ ਹੈ, ਬਹੁਤ ਕੁਛ ਗੁਪਤ ਹੈ, ਬਹੁਤ ਕੁਛ ਸੂਕਸ਼ਮ ਹੈ। ਤੋ ਜੈਸੇ ਇਹ ਬੋਧ ਹੁੰਦਾ ਹੈ ਕਿ ਬਹੁਤ ਕੁਛ ਸੂਕਸ਼ਮ ਛੁਪਿਆ ਹੋਇਆ ਹੈ ਜੋ ਮੈਂ ਨਹੀਂ ਦੇਖ ਸਕਦਾ, ਬਹੁਤ ਕੁਛ ਅਦ੍ਰਿਸ਼ ਹੈ, ਤੋ ਰਹਿਸ ਪੈਦਾ ਹੋ ਜਾਂਦਾ ਹੈ, ਫਿਰ ਬਿਸਮਾਦ ਮੰਡਲ ਤਾਰੀ ਹੋ ਜਾਂਦਾ ਹੈ। ਤੋ ਕਵੀ ਬਿਸਮਾਦ ਵਿੱਚ ਜੀਵਦੇ ਨੇ, ਸੰਤ ਬਿਸਮਾਦ ਵਿੱਚ ਜੀਵਦੇ ਨੇ। ਭਗਤ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮ ਅਦਭੁਤਨ, ਉਹ ਪਰਿਪੂਰਨ ਪਰਮਾਤਮਾ ਪਰਮ ਅਸ਼ਚਰਜ ਰੂਪ ਹੈ। ਪਰਕ੍ਰਿਤ ਪਰਮ, ਉਹ ਪ੍ਰਕਿਰਤੀ ਤੋਂ ਪਰੇ। ਕਹਿੰਦੇ ਨੇ ਰਾਵਿੰਦਰ ਨਾਥ ਟੈਗੋਰ ਸਾਗਰ ਤੋਂ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ, ਰਸਤੇ ਵਿੱਚ ਇੱਕ ਗੰਦਗੀ ਦਾ ਢੇਰ ਪਿਆ, ਸਵੇਰ ਦਾ ਵਕਤ ਹੈ, ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ। ਇਹ ਸਾਰਾ ਦ੍ਰਿਸ਼ ਵੇਖ ਕੇ ਰਾਵਿੰਦਰ ਨਾਥ ਟੈਗੋਰ ਨੱਚ ਉੱਠੇ। कहने लगे, हे प्रभु, तेरी आश्चर्यता जो मेरे ते अज प्रगट हुई है वो ये कि मैं तेरी निर्लेपता दा ज्ञान हासिल कर ले। सूरज दिया किरणा गंदगी नू छू रही ने, फिर भी किरणा गंदियां नहीं हो रही, फिर भी सूरज गंदा नहीं हो रहा। तू मेरे गंदे शरीर दे रोम रोम विच बैठा है, फिर भी तू गंदा नहीं है, तू निर्लेप है, प्रकृति तो परे है, सब कुछ ते विच है, सब कुछ ते दूर है, सबके मत सबों ते बाहर, सारिया देश तू है पर फिर भी सारिया तो बाहर है, निर्लेप है। तो श्री जयदेव जी महाराज कहने, परमद भूतन परकृत परन जद चिंत सर्वगतन, जिसका चिंतन करने दे नाल सर्व प्रकार दियां गतियां प्राप्त हो जांदियां। हर पासे दी गति मनुख कर लैंदा है, भाव हर पासे मनुख दी पहुंच हो जांदी है, सब कुछ मनुख प्राप्त कर लैंदा है। इस वास्ते ऐसा जो परमात्मा है, प्रमाद पुरुख मनोपिमंग सत्याद भाव रतन परमद भूतन परकृत परन जद चिंत सर्वगतन, केवल राम नाम मनोरमंग बद अमृत तत्मयन। ऐसा जो अमृतमयी राम है, परमात्मा दा नाम है, उसनु तू पान कर, उसने ही अमृत स्वरूप दा जो है तू आनंद मान। अगां चल के इसे ही पद दे श्री जयदेव जी महाराज कहंदे ने कि नदनोद जस सिमरणे ना जन्म जराद मरण भयं, नहीं आउंदा जिदे सिमरन करन दे नाल जन्म दा दुख मरण दा दुख ते बुढ़ेपे दा दुख। साडे देश दे ऋषि मुनिया ने ए तीन दुख बड़े प्रबल मने ने, जन्म दा दुख मरण दा दुख ते बृद्ध अवस्था दा दुख। भगत कबीर भी इसनु मनदे ने, जब लग जरा रोग नहीं आया, जब लग काल ग्रसी नहीं काया, जब लग विकल बही नहीं बाणी, भज ले रे मन सारंग पानी। बुढ़े कुल तन ते है पर कुछ कर नहीं सकता, दिमाग है पूर्ण तौर पे सोच नहीं सकता, हाथ पैर हैगे ने पूर्ण तौर पे कुछ कर नहीं सकते, चल नहीं सकते। इस वास्ते वृद्ध अवस्था नु पूर्ण वृद्ध अवस्था नु रोगमयी अवस्था करके आख्या। तो श्री जयदेव जी महाराज कहन, जेदा सिमरन करन दे नाल नहीं आउंदा जन्म दा दुख मरण दा दुख, क्योंकि मुड़ के जमना नहीं तो फिर मरना ही नहीं, ते नहीं आउंदा बुढ़ेपे दा दुख। साहिब गुरु अर्जन देव जी महाराज भी फरमान करदे ने, रोग सोग दुख जरा मरा हर जने नहीं निकटानी, हरी दा जो जन है ओदे नेड़े ए जन्म मरण ते बुढ़ेपा जरा नहीं आउंदा। इत्थे एक तरक खड़ी होवेगी, चलो जन्म मरण तो भगत बच जांदा है, पर बुढ़ेपे दे रोग तो किस तरह बचता है। एक पंक्ति है गुरु ग्रंथ साहिब जी महाराज दे, गुरमुख कदे बुढ़े नाई जिन अंतर सुरत ज्ञान, जिदी सुरत प्रभु नाल जुड़ी हुई है, जिथे आत्म ज्ञान मौजूद है, ऐसा बंदा चाहे शरीरक तल ते वृद्ध भी हो जाए पर ओदियां उमंगा हुलास दे कोई फर्क नहीं पैंदा, ओदी चेते शक्ति दे कोई फर्क नहीं पैंदा, उसदे चेहरे दे ताजगी बनी रहिंदी है, उसके चेहरे उत्ते आनंद बनिया रहा है। उन्हों वेख के कोई ऐसा नहीं कह सकता कि बुढ़ा हो गया, ये वृद्ध हो गया, ये कमजोर हो गया है, नहीं, उसका हुलास उसकी उमंग उसकी तुरंग और उसकी चेते शक्ति पूर्ण तौर पर कम कर दिए, प्रभु की बंदगी का एक महान फल है। इस वास्ते आत्मदर्शी पुरुषा ने कहा है कि नाम सिमरन करने वाले दे कोल बुढ़ेपे का रोग भी नहीं आता, रोग सोग दुख जरा मरा हर जने नहीं निकटाने। श्री जयदेव जी महाराज इस पावन पवित्र पदे देश फरमान कर देने, ना दनोद जस समरेन ना जन्म जराद मरण भयं, इच्छस जमाद पराभयं जस्वस सुकृत कृतन। जे तेनु इच्छा है ए बंदे कि तू जमा दा तिस्कार करें, जन्म मरण तो बचे, ता जस सुकृत उस परिपूर्ण परमात्मा दा जस गायन कर, जसवस सुकृत कृतन शुभ कर्म कर, ते परिपूर्ण परमात्मा दा जस गायन कर, भाव परमात्मा दा जो जस है यही सुकृत है, यही पूर्ण तौर ते शुभ कर्म है, इसनु तू करन। इसे एक शुभ कर्म तो अनेका शुभ कर्म जन्म लेंदे ने, अगर ए एक शुभ कर्म नहीं तो फिर कुछ भी शुभ नहीं है। शुभ कर्म वो है जब हिरदा शुभ दे नाल जुड़दा है तो शुभ परमात्मा है, शुभ ईश्वर है। जब शुभ का चिंतन किया जाता है तो हिरदा शुभ हो जाता है, तो जैसे हिरदा शुभ होता है ऐसे ही मनुख शुभ चिंतक बन जाता है। वो हर एक की शुभ कामना करता है, वो हर एक का शुभ चिंतक बनता है। पर शुभ होए बिना शुभ चिंतक होना बहुत कठिन है, शुभ होए बिना शुभ कामना करनी बहुत औखी है। कामना मैलियां होनगियां और चिंतक चिंतन जो है माड़ा ही जो है चलेगा। तो परिपूर्ण परमात्मा का कल्याणकारी नाम, उसका जो शुभ कर्म है उसका चिंतन ओ तो कर। इच्छस जमाद प्राभयं जस्वस सुकृत कृतं भवभूत भाव समव्यं प्रसन्न परमन प्रसन्न मिदन। श्री जयदेव जी महाराज कहते हैं जो त्रैकालदर्शी है और एक सार परिपूर्ण जो रमे हुए है, व्यापक है, भवभूत भाव समव्यं जो हुण भी है पहले भी सी अगामी जो है होवेगा, जो हर समय मौजूद है, त्रैकालदर्शी है, भवभूत भाव समव्यं परमन प्रसन्न मिदन जो अत्यंत प्रसन्न चित्त है, जो अत्यंत परम आनंद विचलीन है, तो उसका ही कल्याणकारी जस उच्चारण कर। यही शुभ कर्म है, यही शुभ चिंतन है। अगा चल के श्री जयदेव जी महाराज फरमान कर देने, हर भगत निज नहे केवला रिद कर्मणा बचसा, हरीदा भगत मन बाणी शरीर करके प्रभु नाल जुड़े हुए है। ऐसा जो हरीदा भगत है, हर भगत निज नहे केवला रिद कर्मणा बचसा, जोगेन किंग जगेन किंग दानेन किंग तपसा। ऐसा जो भगत है जो मन करके शरीर करके बाणी करके प्रभु विचलीन है, ओदे सामने जग तुच्छ है, जोग साधना भी तुच्छ है, और ऐसे भगत दे सामने दान भी कोई मायने नहीं रखता। भाव दानी तो भी ओ भगत उच्चा है, जोगी तो भी ऐसा भगत उच्चा है, और जग करने वाले तो भी ऐसा भगत उच्चा है। गुरु ग्रंथ साहब जी महाराज की बाणी मन दिए कि इना सारे कर्म कांडा तो भगत दी जिंदगी उच्ची है। जोग जग नै फल तुम मानो जो प्रभ जस बिरसरावे। जिथे भगत पहुंचे है उथे जोग जग दी पहुंच नहीं है, दान दी पहुंच नहीं है। इस सब कुछ तो उच्चा जीवदा है भगत। हर भगत निज नहे केवला रिद कर्मणा बचसा, जोगेन किंग जगेन किंग दानेन किंग तपसा। इस पदे दे अखीर विच आप कहंदे ने, गोविंद गोविंदेत जप नर सकल सिद्ध पदन, जय देव आयो तस्सु फटं भवभूत सर्वगतं। गोविंद गोविंदा ऐ मनुख जाप कर, और इस तरह जाप कर दें तेनु सारी गतियां दी प्राप्ति होवेगी, तेनु सब कुछ दी प्राप्ति होवेगी। गोविंद दे चिंतन विच ही संसार दे सुख ने, परमार्थ दे सुख ने। गोविंद दे सिमरन विच ही लोक सवर जांदा है, परलोक सुहेला हो जांदा है।
1: You're listening to KRPI 1550 Radio Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ਼ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ, ਅਤੇ ਬੀਸੀ ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
3: फैमिली केयर फार्मेसी
4: पूरे बीसी विच होम्योपैथिक दवाइयां च नंबर वन।
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
4: हर तरह दे नेचुरल हेल्थ प्रोडक्ट्स, कंप्रेशन स्टॉकिंग्स, ऑर्थोपेडिक प्रोडक्ट्स भी ले सकदे हो।
3: हुन मोबिलिटी एड रेंट जा बाय भी कर सकदे हो।
4: फ्री प्लेस्टर पैकिंग ते डिलीवरी ते नाल नाल हर तरह दे गवर्नमेंट ते प्राइवेट क्लेम्स भी लैंदे हन।
5: 3 locations टू सर्व यू, सरी डेल्टा एंड वाइट रॉक।
3: जा कॉल किरण एट 604-581-1900।
6: तुहाडा घर तुहाडी सब तो वड्डी इन्वेस्टमेंट, तुहाडा सब तो वड्डा एसेट हुंदा है।
7: इसनु खरीदन जा वेचन लई तुहानु चाहिदा है एक अजेहा रियल्टर जो तुहाडे लई काम करे, जिस ते तुसी भरोसा कर सको, जो तजर्बेकार होवे। अजेहे ही एक रियल्टर हन गुरदयाल सिंह बाद, जो अपने 35 सालां तो वद्दे तजर्बे नाल रीमैक्स दे टॉप प्रोड्यूसिंग रियल्टर्स विच शामिल हन।
6: मार्केट दी पूरी समझ अते तुहाडे भरोसे ते पूरे उतरणगे। गुरदयाल सिंह बाद
7: तो हर तरह दी रेजिडेंशियल, कमर्शियल, इंडस्ट्रियल, फार्म अते इन्वेस्टमेंट प्रॉपर्टी संबंधी सही सलाह। ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 2.99 ਦਾ ਬੈਗ, BC ਰੈਡ, ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 41 ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
6: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ। 604-349-1313, 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103, 8140-120 ਸਟਰੀਟ, ਸਰੀ। 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370, 604-325-8370।
5: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਇੱਕੋ-ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਪੰਜਾਬ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, ਬੀਸੀ ਰੈਡ ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 49 ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਨੀ ਫਲ ਮਿਲਣਾ ਹੈ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਜ਼ਿਆਦਾ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨੀ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਮੁਨਾਫਾ ਜ਼ਿਆਦਾ ਨੀ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤਿਲਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ ਅਠਾਰਾਂ ਪੁਰਾਣ ਕਤੇਬ ਕੁਰਾਨ ਚਾਰ ਕਿਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ ਅਠਾਰਾਂ ਪੁਰਾਣ ਕਿਤੇਬ ਕੁਰਾਨ ਕਿਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਬਾਨੀ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾਂ ਨੇ ਸਾਰਿਆਂ ਦੇ ਸਭ ਨੇ ਦੇਖੇ ਘੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਆਚਾਰ ਮਹਾਰਾਜ ਨੇ ਦੇਖੋ ਬਾਣੀ ਚ ਅਸੀਂ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਹੀ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਲੇਖ ਹੈ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੁਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਖੋਣ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ ਅਧਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾ ਵੇਦ ਪੁਰਾਨ ਪੜੇ ਕਾ ਕਿਆ ਗੁਣ ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ ਵੇਦ ਪੜੇ ਪੁਰਾਨ ਪੜੇ ਕੁਰਾਨ ਪੜੇ ਕੀ ਪਰ ਕੀ ਭਲਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੁਣ ਗੁਰਬਾਣੀ ਦੇ ਸਮਝ ਪੈ ਜਾਏ ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ ਹਾਲਤ ਸਾਡੀ ਵੀ ਹੋਈ ਹੈ ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ ਇਹ ਇਹਦੀ ਖੋਪੜੀ ਚ ਇੰਨਾ ਕੁ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ ਵੇਦ ਪੁਰਾਨ ਪੜੇ ਕਿਆ ਕਾਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਜਿਉਂ ਬੇਤਾਲਿਆ ਨਾਮ ਨੂੰ ਤਾਂ ਸੁਣਿਆ ਨੇ ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ ਮਹਾਰਾਜ ਭਾਈ ਸਾਹਿਬ ਨੇ ਕਿਹਾ ਵੇਦ ਕਿਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ ਉਸ ਕੰਸੈਪਟ ਚ ਇਹ ਗੱਲ ਕਹੀ ਗਈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ ਹਰ ਚੀਜ਼ ਦੇਖੀਏ ਪਰ ਮਹਾਰਾਜ ਅੱਗੇ ਬਚਨ ਕਰ ਰਿਹਾ ਪੌਣ ਆਹਾਰ ਪੌਣ ਅਹਵਾ ਜੀ ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ ਖੁਰਾਕ ਭੋਜਨ ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ ਰੋਟੀ ਨਹੀਂ ਖਾਂਦੇ ਉਹ ਪੌਣ ਨੂੰ ਆਹਾਰ ਬਣਾਉਂਦੇ ਨੇ ਮਹਾਰਾਜ ਕਹਿੰਦੇ ਮੈਂ ਇਹ ਵੀ ਦੇਖੇ ਜੀ ਪੌਣ ਆਹਾਰੀ ਜਤੀ ਜਤ ਧਾਰ ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਸਭੈ ਦਰ ਤੇ ਸਾਰੇ ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ ਜੇ ਥੋੜਾ ਜਿਹਾ ਵੇਖ ਲਈਏ ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ ਜਤ ਨੂੰ ਧਾਰਨ ਕਰਨ ਵਾਲੇ ਸਭੈ ਸੋ ਵਿਚਾਰ ਹਜ਼ਾਰਕ ਹਜ਼ਾਰਾਂ ਕੁ ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ ਹਜ਼ਾਰਾਂ ਜਤੀ ਦੇਖੇ ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ ਹਜ਼ਾਰਾਂ ਦੇਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ, ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਜਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਮੇਂ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ ਕੀ, ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਬੇਦ ਕੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦਾ ਜਤੇ ਜਤਾਰ, ਸਭ ਐਸੋ ਵਿਚਾਰ ਹਜ਼ਾਰ ਕਾ ਦੇਖੇ ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਜੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦਵਾਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਦ ਜਾ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।